0: ਆਇਆ, ਇੱਕ ਸੱਜਣ ਦਾ ਹੋਰ ਨਾਮ ਆਉਂਦਾ, ਚਤੁਰਵੇਦ ਦੇ ਖੱਟ ਸ਼ਾਸਤਰੀ ਪੁਰਾਣਾ ਦਾ ਗਿਆਤਾ ਜਿਹਨੂੰ ਕਹਿੰਦੇ ਅਜਾਮਲ। ਮੈਨੂੰ ਇੰਝ ਜਾਪਦਾ ਬੰਦੇ ਦੇ ਕੋਲ ਜਿੰਨਾ ਵੀ ਗਿਆਨ ਹੈ ਨਾ, ਜਾਣਕਾਰੀ ਹੈ, ਕੰਮ ਕਰਨ ਵੇਲੇ ਉਹ ਕੰਮ ਨਹੀਂ ਜੇ ਆਉਂਦਾ। ਬਿਲਕੁਲ ਕੰਮ ਕਰਨ ਵੇਲੇ ਜੇ ਕੰਮ ਆਉਂਦਾ ਤੇ ਵੱਡੇ ਵੱਡੇ ਗਿਆਨੀ ਗਲਤੀ ਨਾ ਕਰਦੇ। ਇਹ ਗਲਤੀਆਂ ਹੁੰਦੀਆਂ ਕਿ ਆਉਣ, ਜਦੋਂ ਕੰਮ ਕਰਦਾ ਬੰਦਾ ਸੁਭਾਅ ਅਨੁਸਾਰ ਕਰ ਜਾਂਦਾ। ਜੇ ਸੁਭਾਅ ਚੋਰੀ ਦਾ ਨਾ, ਹੁਣ ਕਿਹੜੇ ਬੰਦੇ ਨੂੰ ਪਤਾ ਨਹੀਂ ਕਿ ਚੋਰੀ ਗਲਤ ਆ। ਕਬੀਰ ਮਨ ਜਾਣਾ ਸਭ ਬਾਤ, ਜਾਣ ਤੇ ਹੀ ਅਵਗਣ ਕਰੇ। ਹੁਣ ਗੁਰੂ ਇੱਕ ਕੰਮ ਕਰਦੇ ਨੇ, ਕਹਿੰਦੇ ਨੇ ਜਾਣਕਾਰੀ ਨਹੀਂ, ਮੈਂ ਤੇਰਾ ਸੁਭਾਅ ਉਲਟਾਵਾਂਗਾ। ਕਹੋ ਕਬੀਰ ਬੁੱਧ ਹਿਰਲੀ ਮੇਰੀ, ਬੁੱਧ ਬਦਲੀ ਸਿੱਧ ਪਾਈ। ਉਹ ਕਹਿੰਦੇ ਨੇ ਬੁੱਧ ਹੀ ਬਦਲ ਦੇਵਾਂ, ਆ ਤੇਰਾ ਸੁਭਾਅ ਤਬਦੀਲ ਕਰਦੇ ਆ। ਜਾਣਕਾਰੀ ਕੰਮ ਨਹੀਂ ਆਉਣੀ, ਤੇਰਾ ਸੁਭਾਅ ਤੇਰੇ ਕੰਮ ਆਏਗਾ। ਇੱਥੇ ਕਿਹਾ ਭਾਈ ਵੱਡੇ ਵੱਡੇ ਤੀਰਥ ਯਾਤਰੀਆਂ ਨੂੰ ਬੱਸ ਵਿੱਚ ਕਰ ਲਿਆ, ਇਹਨੇ ਕਿਸੇ ਦੇਵਤੇ ਨੂੰ ਨਹੀਂ ਛੱਡਿਆ। ਹਾਂਜੀ,
1: ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ।
0: ਵੇਦੇ ਸ਼ਬਦ ਵੱਲ ਜ਼ਰਾ ਧਿਆਨ ਦੇਣਾ, ਵੇਦੇ ਦਾ ਅਰਥ ਹੁੰਦਾ ਵਿੰਨ ਲੈਣਾ। ਮਣਕਿਆਂ ਨੂੰ ਵਿੰਨ ਲਿਆ ਧਾਗੇ ਨੇ, ਤੇ ਧਾਗੇ ਦੇ ਹੁਣ ਮੁਹਤਾਜ ਨੇ ਪਰੋਤੇ ਹੋਏ। ਕਹਿੰਦੇ ਨੇ ਮਾਇਆ ਨੇ ਸਾਰਿਆਂ ਨੂੰ ਮਣਕੇ ਬਣਾ ਲਿਆ, ਬ੍ਰਹਮਾ ਨੂੰ, ਵਿਸ਼ਨ ਨੂੰ, ਮਹੇਸ਼ ਨੂੰ। ਨਾ ਮਾਤਰ, ਇੱਕ ਇਸ਼ਾਰਾ ਕਰਾਂ, ਬ੍ਰਹਮਾ ਦਾ ਪੁੱਤਰ ਦਖ ਪ੍ਰਜਾਪਤ, ਉਸ ਦੀ ਬੱਚੀ ਨਾਲ ਸਤੀ ਨਾਲ ਸ਼ਾਦੀ ਹੋਈ ਸ਼ਿਵਜੀ ਦੀ। ਉਹ ਕਰਦਾ ਸੀ ਸ਼ਿਵਜੀ ਤੋਂ ਨਫ਼ਰਤ, ਉਹ ਕਹਿੰਦਾ ਸੀ ਇਹ ਵੀ ਕੋਈ ਜਵਾਈ ਬਣਾਉਣ ਦੇ ਯੋਗ ਹੈ, ਸੱਪਾਂ ਦੀ ਗਾਵ, ਸੱਪ ਗਲ ਚ ਪਾਏ ਹੋਏ ਨੇ, ਸੁਹਾ ਸਿਰ ਚ ਪਾਈ, ਬੈਲ ਤੇ ਚੜਿਆ ਫਿਰਦਾ, ਮੇਰੇ ਘਰ ਰਾਜੇ ਦਾ ਜਵਾਈ। ਪਰ ਸਤੀ ਨੇ ਸ਼ਾਦੀ ਕਰ ਲਈ। ਯੱਗ ਵਿੱਚ ਦੇਵਤਿਆਂ ਨੂੰ ਬੁਲਾਇਆ, ਸ਼ਿਵਜੀ ਨੂੰ ਨਹੀਂ ਬੁਲਾਇਆ, ਪਰ ਸਤੀ ਲੈ ਕੇ ਆ ਗਈ। ਅਪਮਾਨ ਹੋਇਆ, ਕਹਿੰਦੇ ਨੇ ਉਸ ਵੇਲੇ ਸਤੀ ਨੇ ਹਵਨ ਕੁੰਡ ਛਾਲ ਮਾਰੀ, ਛੱਡ ਗਏ। ਸ਼ਿਵਜੀ ਨੂੰ ਗੁੱਸਾ ਆਇਆ, ਦਖ ਪ੍ਰਜਾਪਤ ਨੂੰ ਮਾਰ ਦਿੱਤਾ, ਉਹਦੇ ਗਣਾਂ ਨੇ ਯੱਗ ਭ੍ਰਿਸ਼ਟ ਕਰ ਦਿੱਤਾ, ਪਰ ਸੜੀ ਲਾਸ਼ ਮੋਢੇ ਤੇ ਧਰ ਲਈ ਸ਼ਿਵਜੀ ਨੇ। ਪ੍ਰਮੁੱਖ ਦੇਵ ਪਤਾ ਹੈ, ਪਤਨੀ ਨਹੀਂ ਸੜੀ ਲਾਸ਼ ਹੈ, ਤੁਰਿਆ ਫਿਰਦਾ। ਹੋਇਆ ਕੀ ਹੈ, ਮਾਇਆ ਵਿਆਪ ਗਈ, ਮਾਇਆ ਨੇ ਬੰਨਿਆ ਸਾਰਿਆਂ ਨੂੰ। ਵਿਸ਼ਨੂੰ ਨੂੰ ਧਿਆਨ ਆਇਆ, ਕਹਿਣ ਲੱਗੇ ਹੱਦ ਹੋ ਗਈ, ਪ੍ਰਮੁੱਖ ਦੇਵਤਾ ਗਲੀ ਸੜੀ ਲਾਸ਼ ਮੋਢੇ ਤੇ ਲਈ ਫਿਰਦਾ। ਉਹਨੇ ਚੱਕਰ ਨਾਲ ਲਾਸ਼ ਦੇ ਟੁਕੜੇ ਕੀਤੇ, ਫਿਰ ਅੱਗੇ ਬਥਿਆਰ ਉਸ ਹੋਰ ਪਾਸੇ ਗਿਆ। ਜਿੱਥੇ ਡਿੱਗ ਪਈ ਜ਼ੁਬਾਨ, ਉੱਥੇ ਜਵਾਲਾਮੁਖੀ, ਉਹ ਜਿੱਥੇ ਦੇਵੀ ਦੇ ਡਿੱਗ ਪਏ ਨੈਣ, ਉੱਥੇ ਨੈਣਾਂ ਦੇ ਇੱਕ ਇੱਕ ਅੰਗ ਵੱਖ ਵੱਖ ਡਿੱਗਿਆ, ਉੱਥੇ ਉੱਥੇ ਉਹਨਾਂ ਤੀਰਥ ਤਾਪ ਦਿੱਤੇ। ਮੇਰੇ ਅਰਜ਼ ਕਰਨ ਤੋਂ ਬਾਅਦ ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੇ ਬਿਨ ਗੁਰ ਕੀ ਸੇਵਾ। ਇਹਨੇ ਵੱਡੇ ਵੱਡੇ ਦੇਵਤਿਆਂ ਨੂੰ ਮੋੜਿਆ, ਕਿਸੇ ਨੂੰ ਇਸਨੇ ਨਹੀਂ ਛੱਡਿਆ। ਹਾਂਜੀ,
1: ਵੱਡੇ ਭੂਪਤ ਰਾਜ ਹੈ ਸਿੱਧ।
0: ਵੱਡੇ ਵੱਡੇ ਰਾਜਿਆਂ ਨੂੰ ਭੂਪਤ ਹੁੰਦੇ ਨੇ, ਭੂਮੀ ਦੇ ਮਾਲਕ, ਭੂਮੀ ਦੇ ਪਤੀ, ਉਹਨਾਂ ਨੂੰ ਸਿਹਤ ਵਿੰਨ ਦਿੱਤਾ ਉਹਨਾਂ ਨੂੰ। ਹਾਂਜੀ,
1: ਸੁਹਾਗਣ ਔਰ ਵਾਰ ਨਾ ਪਾਰ।
0: ਭਾਈ ਇਹ ਸੁਹਾਗਣ ਮੈਂ ਪਹਿਲੇ ਬੇਨਤੀ ਕਰ ਚੁੱਕਾ, ਬਾਕੀ ਤੇ ਇਸਤਰੀ ਪਤੀ ਮਰ ਜਾਏ ਵਿਧਵਾ ਹੋ ਜਾਂਦੀ ਹੈ, ਇਹਦਾ ਪਤੀ ਮਰਦਾ ਹੀ ਕੋਈ ਨੀ, ਇੱਕ ਮਰਦਾ ਦੂਸਰਾ ਮਗਰ ਖਲੋਤਾ ਹੋਇਆ, ਇਹ ਸਾਡਾ ਸੁਹਾਗਣ। ਕਹਿੰਦੇ ਨੇ ਇਸ ਦਾ ਉਰਵਾਰ ਨਾ ਪਾ, ਇਸ ਦਾ ਕੋਈ ਪਾਰਾਵਾਰ ਨਹੀਂ। ਹਾਂਜੀ,
1: ਪੰਜ ਨਾਰਦ ਕਾ ਸੰਗ ਵਿਧਵਾਰ।
0: ਪੰਜਾਂ ਨਾਰਦਾਂ ਨਾਲ, ਨਾਰਦ ਹੁੰਦਾ ਚੁਗਲਖੋਰ, ਇਹ ਪੰਜ ਜਿਹੜੇ ਨਾ ਗਿਆਨ ਇੰਦਰੀ, ਇਹਨਾਂ ਨੂੰ ਚੁਗਲ ਕੇ ਆ ਪੰਜ ਨਾਰਦ। ਅੱਖਾਂ ਨੇ ਕੋਈ ਚੀਜ਼ ਵੇਖੀ, ਫੱਟ ਚੁਗਲੀ ਕਰਦੀਆਂ ਨੇ, ਉਹ ਚੀਜ਼ ਪਈ ਹੈ। ਕੰਨਾਂ ਨੇ ਸੁਣਿਆ, ਫੱਟ ਮਨ ਕੋਲ ਚੁਗਲੀ ਕੀਤੀ, ਆਹ ਗੱਲ ਸੁਣੀ ਹੈ। ਇਹ ਜਿੰਨੇ ਇੰਦਰੇ ਨੇ ਨਾ ਨਾਰਦ ਨੇ, ਨਾਰਦ ਬੜੀਆਂ ਚੁਗਲੀਆਂ ਕਰਦਾ। ਕਹਿੰਦੇ ਨੇ ਪੰਜਾਂ ਨਾਰਦਾਂ ਨਾਲ, ਗਿਆਨ ਇੰਦਰੀਆਂ ਨਾਲ ਮਿਲੀ ਹੋਈ ਸਾਡੀਆਂ ਅੱਖਾਂ, ਨਾਸਕਾ, ਇਹ ਕੰਨ, ਰਸਨਾ, ਇਹ ਸਾਰਿਆਂ ਤੇ ਮਾਇਆ ਵਿਆਪੀ ਹੋਈ ਹੈ। ਹਾਂਜੀ,
1: ਪੰਜ ਨਾਰਦ ਕੇ ਮਿਟਵੇ ਫੂਟੇ।
0: ਕਹਿੰਦੇ ਨੇ ਪਰ ਜਿਹੜਾ ਰੱਬ ਦੀ ਛਰਨੀ ਪੈ ਜਾਂਦਾ, ਉਹ ਕਹਿੰਦੇ ਨੇ ਮੈਂ ਆਪਣੀ ਗੱਲ ਕਰਦਾ ਹਾਂ, ਇਹ ਪੰਜਾਂ ਨਾਰਦਾਂ ਦੇ ਜਿਹੜੇ ਮਿੱਟੀ ਦੇ ਭਾਂਡੇ ਸਨ, ਉਹ ਮਿੱਟੀ ਦੇ ਭਾਂਡੇ ਕਿਹੜੇ, ਪਰੰਪਰਾ ਸੀ, ਗੁਰਸਿੱਖ ਨਹੀਂ ਉਹ ਕਰਦੇ, ਉਹ ਸਾਨੂੰ ਕਰਨੀ ਵੀ ਨਹੀਂ ਚਾਹੀਦੀ। ਜੇ ਕਰਦਾ ਉਹ ਸਿੱਖ ਨਹੀਂ, ਅਗਿਆਨਤਾ ਵਿੱਚ ਹੈ। ਸਸਕਾਰ ਕਰਨ ਲੱਗਿਆਂ ਭਾਂਡਾ ਪਾਣੀ ਦਾ ਭਰ ਕੇ ਲੈ ਜਾਣਾ, ਉਹਨੂੰ ਭੰਨ ਦੇਣਾ, ਆਮ ਅਜੇ ਵੀ ਵੇਖਿਆ ਕਈ ਵਾਰੀ ਗਲਤੀ ਕਰਦੇ ਨੇ। ਨਹੀਂ, ਭਾਂਡਾ ਭੰਨਣਾ ਤੇ ਜਿਉਂਦੇ ਜੀ ਆਪਣਾ ਆਪਣਾ ਭਾਂਡਾ ਆਪੇ ਹੀ ਭੰਨ ਦਿਓ। ਮੈਂ ਤੇ ਅਰਜ਼ ਕਰਾਂਗਾ ਅੱਜ ਹੀ ਭੰਨ ਕੇ ਜਾਓ, ਉਹ ਭਾਂਡਾ ਕਿਹੜਾ ਜੇ। ਦੁਰਮਤ ਭਾਂਡਾ, ਉਹ ਕਿਹਾ ਨਾ ਬੜਾ ਸੁੰਦਰ ਬਚਨ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੇ ਉਡਾਨੀ ਭਰਮ ਕੀ ਟਾਟੀ, ਮਰਹਿ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੂਣ ਗਰਾਨੀ, ਮੋਹ ਮਲਿੰਡਾ ਟੂਟਾ, ਤ੍ਰਿਸ਼ਨਾ ਸ਼ਾਨ ਪਰੀ ਪਰ ਉੱਪਰ ਦੁਰਮਤ ਭਾਂਡਾ ਫੂਟਾ, ਲੈ ਮਾਇਆ ਤੇਰੇ ਵੱਲੋਂ ਅਸੀਂ ਮਰ ਗਏ। ਭਾਂਡਾ ਭੰਨਣਾ ਹੈ ਤੇ ਦੁਰਮਤ ਦਾ, ਇੱਥੇ ਕਹਿੰਦੇ ਨੇ ਪਾਂਚ ਨਾਰਦ ਕੇ ਮਿਟਵੇ, ਉਹ ਮਿੱਟੀ ਦੇ ਭਾਂਡੇ ਜਿਹੜੇ ਸਨ ਫੁੱਟ ਗਏ, ਉਹ ਕਿਹੜੇ ਸਨ? ਸੰਕਲਪ, ਹਰ ਵੇਲੇ ਮਾਇਆ ਦੇ ਸੰਕਲਪ, ਹਰ ਵੇਲੇ ਮਾਇਆ ਦੀ ਇੱਛਾ। ਇਹ ਭਾਂਡੇ ਜਿਹੜੇ ਸਨ ਕਹਿੰਦੇ ਨੇ ਰੱਬ ਦਾ ਪਿਆਰਾ ਜਿਹੜਾ, ਇਹ ਭਾਂਡੇ ਫੁੱਟ ਜਾਂਦੇ ਨੇ, ਇਹ ਪੰਜ ਨਾਰਦ ਗਿਆਨ ਅੰਦਰੇ ਉਸ ਦੇ ਰੱਬ ਨਾਲ ਜੁੜ ਜਾਂਦੇ ਨੇ, ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ, ਇਹ ਮਾਇਆ ਨਾਲੋਂ ਟੁੱਟ ਜਾਂਦੇ ਨੇ, ਅਕਾਲ ਪੁਰਖ ਨਾਲ ਜੁੜ ਜਾਂਦੇ ਹਨ। ਹਾਂਜੀ,
1: ਕਹੋ ਕਬੀਰ ਗੁਰ ਕਿਰਪਾ ਛੂਟੇ।
0: ਕਬੀਰ ਸਾਹਿਬ ਕਹਿੰਦੇ ਨੇ ਆਪਣਾ ਤੇ ਛੁਟਕਾਰਾ ਹੋ ਗਿਆ, ਪੁੱਛੀਏ ਤੁਹਾਡਾ ਕਿਵੇਂ ਹੋਇਆ, ਸਾਡਾ ਵੀ ਕੁਛ ਬਣਾਓ, ਸਾਨੂੰ ਵੀ ਦੱਸੋ ਸਾਡਾ ਕਿਵੇਂ ਹੋਵੇ। ਉਹ ਕਹਿੰਦੇ ਨੇ ਕਹਿਤ ਕਬੀਰਾ ਜੋ ਹਰ ਤਿਆਵੈ ਜੀਵਤ ਬੰਧਨ ਤੋੜੈ। ਉਹ ਜਿਉਂਦਿਆਂ ਹੀ ਆਪਣੇ ਬੰਧਨ ਤੋੜ ਦਿੰਦਾ। ਔਰ ਇਹ ਵੀ ਯਾਦ ਰੱਖਣਾ, ਬੰਧਨ ਕਿਸੇ ਨੇ ਨਹੀਂ ਪਾਏ, ਆਪੇ ਹੀ ਪਾਏ। ਇੱਕ ਮਹਾਂਪੁਰਖ ਬਾਰੇ ਮੈਂ ਪੜ੍ਹਿਆ, ਆਇਆ ਬੋਲਣ ਵਾਸਤੇ ਤੇ ਉਹਨੇ ਕਰਮਾਲ ਫੜਿਆ ਸੀ, ਵੇਖਦਿਆਂ ਵੇਖਦਿਆਂ ਪੰਜ ਗੰਢਾਂ ਦੇ ਦਿੱਤੀਆਂ। ਕਹਿਣ ਲੱਗਾ ਇਹਨੂੰ ਖੋਲਣਾ ਹੋਵੇ ਗੰਢਾਂ ਨੂੰ ਤੇ ਖਿੱਚਾਂ। ਸੁਣਨ ਵਾਲੇ ਕਹਿਣ ਲੱਗੇ ਹੋਰ ਪੱਕੀਆਂ ਹੋ ਜਾਣਗੀਆਂ, ਖਿੱਚੋ ਨਾ, ਤੇ ਇਹਨੂੰ ਕੀ ਕਰਾਂ ਕਿਵੇਂ ਖੋਲਾਂ। ਕਹਿਣ ਲੱਗੇ ਪਹਿਲੋ ਸਮਝੋ ਦਿੱਤੀਆਂ ਕਿਵੇਂ ਨੇ, ਤੁਸੀਂ ਆਪ ਹੀ ਦਿੱਤੀਆਂ ਨੇ, ਉਸੇ ਤਰ੍ਹਾਂ ਹੀ ਖੋਲੋ। ਉਹ ਕਹਿਣ ਲੱਗੇ ਬੰਦਾ ਕਰ ਕੇ ਰਿਹਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਪੰਜ ਗੰਢਾਂ ਨੇ ਤੇ ਖੋਲਣ ਲਈ ਖਿੱਚਦਾ ਪਿਆ। ਇਹਨਾਂ ਸਮਝਦਾ ਨਹੀਂ ਕਾਮ ਹੈ ਕੀ, ਇਹਨੂੰ ਸਮਝਦਾ ਨਹੀਂ ਕਿ ਕ੍ਰੋਧ ਹੈ ਕੀ, ਆਉਂਦਾ ਕਿੱਥੋਂ ਹੈ, ਇਹ ਲੋਭ ਹੈ ਕੀ ਬੁਲਾ। ਇਹ ਗੰਢਾਂ ਨੂੰ ਪਹਿਲੇ ਸਮਝ, ਗੁਰੂ ਦੀ ਕਿਰਪਾ ਨਾਲ ਫਿਰ ਤੂੰ ਦਿੱਤੀਆਂ ਨੇ, ਤੂੰ ਖੋਲ। ਸੱਚ ਗਏ, ਦੇਣ ਲੱਗਿਆਂ ਬੜਾ ਟਾਈਮ ਲੱਗਦਾ, ਖੋਲਣ ਲੱਗਿਆਂ ਤੇ ਇੱਕ ਛਿਣ ਲੱਗਦਾ, ਇੱਕੋ ਛਿਣ। ਅਜਾ ਮੱਲ ਨੇ ਗੰਢਾ ਦਿੱਤੀਆਂ ਤੇ ਕਈ ਸਾਲ ਬਿਤਾ ਦਿੱਤੇ ਤੇ ਖੋਲਣ ਲੱਗਿਆਂ, ਨਿਮਖ ਮਾਹੇ ਨਿਸਤਾਰਾ। ਅਜਾ ਮੱਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ। ਕਹਿੰਦੇ ਨੇ ਅਸੀਂ ਤੇ ਬਸ ਗੁਰੂ ਦੀ ਕਿਰਪਾ ਨਾਲ ਇਸ ਤੋਂ ਖੁਲਾਸੀ ਹੋ ਗਈ। ਕਹੋ ਕਬੀਰ ਗੁਰ ਕਿਰਪਾ ਛੂਟੇ। ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇੱਕ ਅਸੀਸ ਦਿੱਤੀ ਹੈ, ਗੁਰੂ ਹੈ ਮਾਂ, ਅਸੀਂ ਹਾਂ ਬੱਚੇ। ਗੁਰਦੇਵ ਮਾਤਾ, ਗੁਰਦੇਵ ਮਾਂ ਹੈ, ਅਸੀਸ ਦਿੱਤੀ ਹੈ ਪੂਤਾ ਮਾਤਾ ਕੀ ਅਸੀਸ ਨਾਲ ਕਿਹਾ, ਸਤਿਗੁਰ ਤੁਮ ਕਾ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ। ਹੇ ਮੇਰੇ ਮਨ, ਹਾ ਸਾਰੇ ਮਾਈ ਭਾਈ ਆਪਣੇ ਮਨ ਨੂੰ ਆਖੀ, ਹੇ ਮੇਰੇ ਮਨ, ਕੋਈ ਐਸਾ ਕੰਮ ਨਾ ਕਰੀ ਕਿ ਗੁਰੂ ਤੇਰੇ ਤੇ ਨਾਰਾਜ਼ ਹੋ ਜਾਏ, ਗੁਰੂ ਤੇਰੇ ਤੇ ਦਿਆਲ ਰਹੇ, ਗੁਰੂ ਦੀ ਕਿਰਪਾ ਤੇਰੇ ਤੇ ਬਰਸਦੀ ਰਹੇ, ਜੇ ਕਿਰਪਾ ਬਰਸਦੀ ਰਹੇ ਨਿਸਤਾਰਾ ਹੋ ਜਾਏਗਾ। ਅੰਤ ਚ ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਵਾਕਿਆ ਹੀ ਨਾਗਣੀ ਬੁਰੀ ਹੈ, ਕਿੰਨੀ ਕੁ ਬੁਰੀ ਹੈ। ਜਿਸ ਘਰ ਵਿੱਚ ਰਹਿੰਦੇ ਹੋ ਨਾ, 4 ਕਰੋੜ ਦੀ ਕੋਠੀ ਹੋਵੇ ਤੇ ਪਤਾ ਲੱਗ ਜਾਏ ਨਾ ਇੱਥੇ ਇੱਕ ਸੱਪ ਰਹਿੰਦਾ, ਤੇ ਬੰਦਾ ਉੱਥੇ ਸੌਣਾ ਮੁਸ਼ਕਲ ਹੋ ਜਾਏ, ਤੇ ਪਤਾ ਨਹੀਂ ਕਿਹੜੀ ਗੁੱਠੋਂ ਨਿਕਲ ਆਏ, ਕਿਹੜੇ ਵੇਲੇ ਸੁੱਤੀਆਂ ਹੀ ਲੜ ਜਾਏ। ਸੱਪ ਨੇ ਕਿਤੇ ਮੈਨੂੰ ਆਵਾਜ਼ ਦੇ ਕੇ ਆਉਣਾ ਕਿ ਮੈਂ ਆ ਰਿਹਾ। ਸੱਪ ਬੜਾ ਡਰਦਾ ਬੰਦਾ ਸੱਪ ਤੋਂ। ਨਾਗਣੀ ਬੁਰੀ ਹੈ, ਲੇਕਿਨ ਉਹ ਵੀ ਨੇ ਜਿਹੜੇ ਨਾਗਾਂ ਨੂੰ ਹੱਥਾਂ ਚ ਫੜੀ ਫਿਰਦੇ ਨੇ, ਪਰ ਨਾਗਣੀ ਚੰਗੀ ਵੀ ਬੜੀ ਹੈ। ਸੱਪ ਬੁਰੇ ਨੇ, ਪਰ ਸੱਪ ਦੇ ਜ਼ਹਿਰ ਤੋਂ ਮੈਡੀਸਨ ਵੀ ਬਣਦਾ ਜੇ, ਵੱਡੀਆਂ ਵੱਡੀਆਂ ਬਿਮਾਰੀਆਂ, ਬੜਾ ਮਹਿੰਗਾ ਜ਼ਹਿਰ ਵਿਕਦਾ ਸੱਪਾਂ ਦਾ। ਮਾਇਆ ਬੁਰੀ ਹੈ, ਪਰ ਸਾਹਿਬ ਜੀ ਕਹਿੰਦੇ ਨੇ ਇੱਕ ਗੱਲ ਧਿਆਨ ਰੱਖੋ, ਇਹ ਬੜੀ ਚੰਗੀ ਹੈ। ਇੱਕ ਪ੍ਰਮਾਣ ਦੇਖ ਕੇ ਸਮਾਪਤੀ, 3 ਗੁਣਾ ਇੱਕ ਸ਼ਕਤੀ ਉਪਾਇਆ, 3 ਗੁਣਾ ਨੂੰ ਰਾਜ ਤਨ ਸਤ ਨੂੰ ਇੱਕ ਸ਼ਕਤੀ ਮਾਇਆ ਨੇ ਪੈਦਾ ਕੀਤਾ। ਇੱਕ ਹੈ ਮਾਏ, ਇਹਨੂੰ ਕਿਹਾ ਦੂਈ ਕੁਦਰਤ, ਸਾਜੀ ਹੈ ਕਰਿਆ ਸੰਡਿਠੋ ਚਾਓ। 3 ਗੁਣਾ ਇੱਕ ਸ਼ਕਤੀ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ। ਮਹਾਨ ਮਾਇਆ ਪਰਮਾਤਮਾ ਦੀ ਛਾਇਆ। ਹੁਣ ਸੱਚ ਜੇ ਛਾਇਆ ਕੱਲੀ ਅੱਜ ਤੱਕ ਕਦੀ ਵੇਖੀ ਜੇ, ਛਾਇਆ ਹੋਵੇ ਤੇ ਉਸੇ ਵੇਲੇ ਧਿਆਨ ਆਉਂਦਾ ਹੈ ਕਿ ਛਾਇਆ ਵਾਲਾ ਵੀ ਹੋਵੇਗਾ, ਉਹ ਕਿੱਥੇ ਆ? ਜੇ ਹੁਣ ਫਲ ਥੱਲੇ ਦਿਸਿਆ ਨਾ ਪਾਣੀ ਚ, ਇੱਥੇ ਛਾਇਆ ਤੇ ਫਲ ਤੇ ਉੱਪਰ ਹੈ। ਛਾਇਆ ਜੇ ਤੇਰੇ ਹੱਥਾਂ ਵਿੱਚ ਮਾਇਆ, ਜੇ ਤੇਰੇ ਘਰ ਵਿੱਚ ਮਾਇਆ, ਰੱਬ ਦੇ ਪਿਆਰਿਆ, ਜੇ ਤੇਰੇ ਕੋਲ ਮਾਇਆ ਸਮਝ ਲੈ, ਛਾਇਆ ਤੇ ਆ ਗਈ ਪਰ ਛਾਇਆ ਵਾਲਾ ਕਿੱਥੇ ਹੈ? ਉਹਨੂੰ ਲੱਭਾਂ। ਮਾਇਆ ਤੇ ਤੈਨੂੰ ਰਾਹ ਦਿੰਦੀ ਪਈ ਹੈ ਕਿ ਮੈਂ ਤੇ ਪਰਛਾਵਾਂ ਮੇਰੇ ਮਾਲਕ ਨੂੰ ਵੇਖ। ਕਿਤੇ ਬੰਦਾ ਧਿਆਨ ਨਾਲ ਵੇਖੇ। ਕਬੀਰ ਸਾਹਿਬ ਨੇ ਉਹਦਾ ਵੀ ਧੰਨਵਾਦ ਕੀਤਾ, ਕਹਿੰਦੇ ਨੇ ਤੂੰ ਤੇ ਸੁਹਾਗਣ ਹੈ, ਮੈਂ ਵੀ ਕਦੇ ਸੁਹਾਗਣ ਬਣ ਜਾਵਾਂ, ਤੂੰ ਤੇ ਬੜੀ ਸ਼ੋਭਾ ਹੈ, ਪਰ ਮੇਰੀ ਸ਼ੋਭਾ ਪਰਮਾਤਮਾ ਦੇ ਨਾਮ ਕਰਕੇ ਹੈ। ਮੈਂ ਨਾ ਹੀ ਕੀਤਾ ਲਵੋ, ਇੱਕ ਨਾਮ ਤੇਰਾ ਮੈਂ ਫੱਬੋ। ਸਾਡੀ ਸ਼ੋਭਾ ਕਿਸ ਕਰਕੇ ਹੈ? ਸੱਜਣ ਸੱਚਾ ਪਾਤਸ਼ਾਹ ਸਿਰ ਚਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਈਐ ਸਭਨਾ ਕਾਵੇ ਸਾ। ਹੋਰ ਕਿਹਾ ਤਨ ਨੇ ਉਹ ਸੇਈ ਸੁੰਦਰ ਸੋਹਣੇ, ਸਾਧ ਸੰਗ ਜਨ ਬਹਿਣੇ, ਤਨ ਨੇ ਉਹ ਕਹਿੰਦੇ ਨੇ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲ ਲੜੀ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮੇਲ ਲਿਆ, ਗੁਰੂ ਮਿਹਰ ਕਰੇ, ਸਾਡੇ ਘਰ ਦੀ ਸ਼ੋਭਾ ਬਣੇ, ਮਾਇਆ ਬਣੇ ਪਰ ਸਾਡੀ ਸ਼ੋਭਾ ਨਹੀਂ, ਸਾਡੀ ਸ਼ੋਭਾ ਗੁਰੂ ਦੀ ਸਿੱਖੀ ਬਣੇ, ਤੁਹਾਡੀ ਸ਼ੋਭਾ ਗੁਰੂ ਦੇ ਬਖਸ਼ਿਆ ਹੋਇਆ ਅੰਮ੍ਰਿਤ ਬਣੇ, ਗੁਰੂ ਦੇ ਬਖਸ਼ੇ ਕਕਾਰ ਬਣਨ, ਗੁਰੂ ਦੀ ਬਖਸ਼ੀ ਬਾਣੀ ਬਣੇ, ਗੁਰੂ ਦਾ ਬਖਸ਼ਿਆ ਨਾਮ ਤੇ ਜੇ ਉਹ ਮਿਲ ਗਿਆ ਨਾ ਤੇ ਯਾਦ ਰੱਖਣਾ, ਨਗਨ ਫਿਰਤ ਰੰਗ ਏਕ ਹੈ ਉਹ ਸ਼ੋਭਾ ਪਾਏ। ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਪਿੰਨਾ, ਗੁਰੂ ਮਿਹਰ ਕਰੇ ਸੱਚੀ ਸ਼ੋਭਾ ਦੇਵੇ। ਇਸ ਯੁਗ ਮੈਂ ਸ਼ੋਭਾ ਨਾਮ ਕੀ, ਬਿਨ ਨਾਮ ਹੈ ਸ਼ੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ, ਜਾਂਦੇ ਬਿਲਮ ਨਾ ਹੋਏ। ਹਾਂ ਬੁਰੀ ਹੈ ਮਾਇਆ ਬੁਰੀ, ਇਹ ਨੀ ਗੁਰਮਤ ਨੇ ਕਿਹਾ। ਉਹ ਕਹਿੰਦੇ ਨੇ ਜਿਹੜੀ ਉਹਦੀ ਥਾਂ ਹੈ ਉਹਨੂੰ ਦਿਓ। ਜੋੜਾ ਆਪਣੇ ਥਾਂ ਤੇ ਬਹੁਤ ਚੰਗਾ ਹੈ, ਦਸਤਾਰ ਦੀ ਸ਼ੋਭਾ ਆਪਣੀ ਹੈ। ਮਾਇਆ ਨੂੰ ਮਾਇਆ ਦੀ ਥਾਂ ਦਿਓ, ਧਰਮ ਨੂੰ ਧਰਮ ਦੀ ਥਾਂ ਦੇਵੋ। ਆਪ ਸੰਗਤਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਧੰਨ ਗੁਰੂ ਰਾਮਦਾਸ, ਕਿਹੜੀ ਜ਼ੁਬਾਨ ਕਿੰਨਾ ਸ਼ਬਦਾਂ ਨਾਲ ਤੇਰਾ ਸ਼ੁਕਰਾਨਾ ਕਰਾਂ। ਸਤਿਗੁਰੂ ਦੇ ਸਾਜੇ ਸਵਾਰੇ ਸਿੱਖ ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਹਰਗ੍ਰੰਥੀ ਸਾਹਿਬ ਬੜਾ ਪਿਆਰ ਬਖਸ਼ਦੇ ਨੇ ਸਾਰੇ ਸਿੰਘ ਸਾਹਿਬਾਨਾਂ ਦਾ, ਜਥੇਦਾਰ ਅਕਾਲ ਤਖ਼ਤ ਸਾਹਿਬ, ਹੋਰ ਸਿੰਘ ਸਾਹਿਬਾਨ ਸਭ ਦਾ ਸ਼ੁਕਰਗੁਜ਼ਾਰ ਹਾਂ। ਦਸਰੇ ਨੂੰ ਸਾਰੇ ਬੜਾ ਪਿਆਰ ਬਖਸ਼ਦੇ ਨੇ। ਇਸੇ ਤਰ੍ਹਾਂ ਸਿਰ ਤੇ ਹੱਥ ਰੱਖਣਾ, ਅੱਜ ਦੀ ਹਾਜ਼ਰੀ ਪ੍ਰਵਾਨ ਕਰ ਲੈਣੀ, ਫਿਰ ਅੱਗੋਂ ਗੁਰੂ ਬਖਸ਼ਿਸ਼ ਕਰੇ ਕਿਸੇ ਵੇਲੇ ਚਰਨ ਪਰਸਾਂਗਾ। ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ, ਉਸ ਤੋਂ ਪਹਿਲੇ ਆਖਰੀ ਪੰਕਤੀ ਪੜ੍ਹ ਲਈਏ। ਹਾਂਜੀ।
1: ਪਾਂਚ ਨਾਰਦ ਕੇ ਮਿਟਵੇ ਫੂਟੇ, ਕਹੋ ਕਬੀਰ ਗੁਰ ਕਿਰਪਾ ਝੂਟੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿਆਸ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਉਧਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣਹਾਰੇ ਕੀਤੇ ਤੇਰੇ ਰਾਗ ਪਰੀ ਸ਼ੌਂਕ ਹੀ ਹੈ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ।

தெய்வத்தை ஆண்டர் நாளே ਗਾਵਣ ਤੁਦਨੋ ਸਦ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ

ਜੁਗ ਜੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵਣ ਤੁਦਨੋ ਰਤਨ ਉਪਾਏ ਤੇਰੇ ਅੱਠ ਛੱਠ ਤੀਰਥ ਨਾਲੇ।

ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ।

ਵਾਜੇ ਪੰਚ ਸ਼ਬਦ ਤਿਤ ਘਰ ਸਭਾਗੈ, ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਸਤਿ ਸ਼੍ਰੀ ਅਕਾਲ ਜੀ।

ਬਾਈ ਬਾਲ ਜੀ ਦੀ ਤਰ੍ਹਾਂ ਸਹਾਈ

गुरु ग्रंथ जी मान्यो

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾਕੀ ਹੈ ਕਰਤੇ ਕਾ ਹੋਏ ਵਿਚਾਰ। ਸਿਖਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰ। ਤੂੰ ਮੰਗਾਵ ਹੋ ਮੇਰੇ ਨਿਰਭਉ ਕਾ ਸੁਹਿਲਾ। ਹੋ ਵਾਰੀਅਤ ਸੁਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀ ਵਾਲੇ ਸੰਭਾਲਿਆ ਨੂੰ ਦੇਖੇਗਾ ਦੇ ਗੁਣਹਾਰ।

ਸਖ ਵਡਾਈ ਸੋਏ ਰਾਉ ਵਿਸਵ ਜਸਿਆ ਘੜੀਆਂ ਪਹਿਰਾਂ ਸਿੱਤੀ ਵਾਰੀ ਮਹਾਂ ਸੂਰਜੇ ਸੁਰ ਤਨੀ ਕਉ ਨਾਨਕ ਕਰਤੇ ਵੇਸ।

ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਬੇੜਾ ਤੀਹਾ ਖਾਟ ਚਲੋ ਹਰ ਲਾਇਆ ਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੀ ਮਾਨ ਗੁਰ ਮਿਲ ਕਾਲ ਸੁਵਾਰੀ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆ ਵਹਿ ਰਾਸ ਅਕਾਠ ਕਥਾ ਦਿਨ ਜਾਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਾਹਿਬ।

ਸਹੀ ਪਿਆਰੇ ਮੇਰੇ ਨਾਮ ਦੇ ਸਾਰੇ ਨਾਮ

0: thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰਾਤ ਵੀ ਬੇਨਤੀ ਕੀਤੀ ਸੀ ਕਿ ਮੂਲ ਮੰਤਰ ਦੇ ਪਾਠ ਵਿੱਚ ਜਿਹੜਾ ਅਜੂਨੀ ਅੱਖਰ ਆਉਂਦਾ, ਮੈਂ ਹੁਣ ਵੀ ਸੁਣ ਰਿਹਾ ਕਿ ਬੀਬੀਆਂ ਦੀ ਸੰਗਤ ਵਿੱਚੋਂ ਇੱਕ ਬੀਬਾ ਜੀ, ਪਤਾ ਨਹੀਂ ਕੌਣ ਨੇ, ਉਹ ਅਜੂਨੀ ਬੋਲਦੇ। ਐਸੀ ਭੁੱਲ ਅਣਜਾਣਪੁਣੇ ਕਰਕੇ ਹੋ ਰਹੀ, ਤੈਨੂੰ ਠੀਕ ਕਰੋ। ਉੱਥੇ ਅਜੂਨੀ ਨਹੀਂ ਹੈਗਾ, ਪਾਠ ਅਜੂਨੀ ਹੈ। ਔਰ ਅਜੂਨੀ ਵੱਖਰਾ ਗੁਣ ਹੈ, ਸਹਿਭੰਗ ਵੱਖਰਾ ਗੁਣ। ਸਹਿਭੰਗ ਦਾ ਮਤਲਬ ਹੈ ਸੁਤੇ ਪ੍ਰਕਾਸ਼, ਜਿਹੜਾ ਆਪਣੇ ਆਪ ਤੋਂ ਆਪ ਹੀ ਬਣਿਆ ਹੋਇਆ, ਜਿਹਦੀ ਵਿਆਖਿਆ ਤੁਸੀਂ ਰੋਜ਼ ਪੜ੍ਹਦੇ ਹੋ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸਰ। ਤੋ ਇਹਨੂੰ ਅਜੂਨੀ ਨਹੀਂ ਬੋਲਣਾ, ਇਹਦਾ ਪਾਠ ਅਜੂਨੀ ਕਰਨਾ। ਤੋ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਰਾਤ ਦੇ ਦੀਵਾਨ ਵਿੱਚ ਸਿੱਧ ਗੋਸ਼ਟ ਬਾਣੀ ਦੀ 52 ਨੰਬਰ ਪੌੜੀ ਤੀਕਰ ਅਸੀਂ ਵਿਚਾਰ ਕੀਤੀ ਸੀ। ਤੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਯੋਗੀਆਂ ਦੇ ਉਸ ਸੁਣ ਅਫੁਰ ਵਾਲੇ ਸਿਧਾਂਤ ਨੂੰ ਕੰਡੈਮ ਕੀਤਾ। ਆਖਿਆ ਇਸ ਤਰ੍ਹਾਂ ਕੋਈ ਨਸ਼ੇ ਪੀ ਕੇ ਜਾਂ ਆਪਣੇ ਆਪ ਨੂੰ ਕਿਸੇ ਗੁਫਾ ਵਿੱਚ ਬਿਠਾ ਕੇ ਕੋਈ ਸੁਣ ਅਵਸਥਾ ਤੱਕ ਨਹੀਂ ਪਹੁੰਚ ਸਕਦਾ। ਗੁਰਮਤ ਦਾ ਮਾਰਗ ਇਹ ਹੈ ਕਿ ਘਰ ਵਿੱਚ ਰਹਿੰਦਿਆਂ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਮਨੁੱਖ ਉਸ ਅਫੁਰ ਅਵਸਥਾ ਤੱਕ ਪਹੁੰਚ ਸਕਦਾ। ਇਸ ਲਈ ਫਰਮਾਇਆ, ਸੁਣੋ ਸੁਣ ਕਹਿ ਸਭ ਕੋਈ। ਲੋਕ ਕਹਿਣ ਮਾਤਰ ਸੁਣਨ ਦੀਆਂ ਗੱਲਾਂ ਕਰਦੇ ਹਨ ਜੀ, ਅਫੁਰ ਅਵਸਥਾ ਬਣ ਜਾਏ, ਫਲਾਣੇ ਦੀ ਬਣ ਗਈ, ਇਹ ਸਭ ਕਹਿਣ ਦੀਆਂ ਗੱਲਾਂ। ਸੁਣੋ ਸੁਣ ਕਹਿ ਸਭ ਕੋਈ, ਜਿਵੇਂ ਆਨੰਦ ਸਾਹਿਬ ਦੀ ਬਾਣੀ ਵਿੱਚ ਫਰਮਾਇਆ ਨਾ, ਆਨੰਦ ਆਨੰਦ ਸਭ ਕੋ ਕਹਿ। ਆਨੰਦ ਗੁਰੂ 'ਤੇ ਜਾਣੇ, ਆਨੰਦ ਦੀਆਂ ਗੱਲਾਂ ਸਾਰੇ ਲੋਕ ਕਰਦੇ ਨੇ, ਪਰ ਆਨੰਦ ਨੂੰ ਗੁਰੂ ਦੀ ਸੰਗਤ ਵਿੱਚ ਗੁਰੂ ਦੇ ਦੱਸੇ ਮਾਰਗ 'ਤੇ ਚੱਲ ਕੇ ਜਾਣਿਆ ਜਾ ਸਕਦਾ। ਇਹ ਜਾਣਿਆ ਆਨੰਦ ਸਦਾ ਗੁਪਤ, ਗੁਰੂ ਦੇ ਉਪਦੇਸ਼ ਰਾਹੀਂ ਉਸ ਆਨੰਦ ਨੂੰ ਮੈਂ ਅਤੇ ਤੁਸੀਂ ਸਹਿਜੇ ਹੀ ਮਾਣ ਸਕਦੇ, ਕਿਉਂਕਿ ਜਦੋਂ ਗੁਰੂ ਦੇ ਦੱਸੇ ਰਾਹ 'ਤੇ ਕੋਈ ਤੁਰ ਪੈਂਦਾ ਫਿਰ ਉਸ ਨੂੰ ਪ੍ਰੈਕਟੀਕਲੀ ਹੁੰਦਾ, ਫਿਰ ਉਸ ਨੂੰ ਅਨੁਭਵ ਹੁੰਦਾ ਅਤੇ ਪ੍ਰਤੱਖ ਹੁੰਦਾ। ਬਹੁਤ ਕੁਝ ਬਾਣੀ ਵਿੱਚ ਸਮਝਾਇਆ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਫਲ ਕਾਰਨ ਫੂਲੀ ਬਨਰਾਏ। ਪਹਿਲੀ ਸਟੇਜ ਹੈ, ਫਲਦਾਰ ਬੂਟਿਆਂ ਨੂੰ ਫੁੱਲ ਆਉਂਦੇ ਨੇ। ਹਰ ਇੱਕ ਨੂੰ ਪਤਾ ਕਿ ਫੁੱਲ ਆਉਣਾ ਜਿਹੜਾ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਇਹਨੂੰ ਬਾਅਦ ਫਲ ਆਏ। ਫਲ ਕਾਰਨ ਫੁੱਲ ਹੀ ਬਨ ਰਹੇ, ਫਲ ਲਾਗਾ ਤਬ ਫੁੱਲ ਬਿਲਾਏ। ਜਦੋਂ ਫਲ ਬਣਨੇ ਸ਼ੁਰੂ ਹੁੰਦੇ ਹਨ ਤੇ ਫੁੱਲ ਆਪੇ ਹੀ ਚੜ ਜਾਂਦਾ। ਇਸੇ ਤਰ੍ਹਾਂ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਦੀ ਪ੍ਰਾਪਤੀ ਵਾਸਤੇ ਕਰਮ ਅਭਿਆਸ ਕਰਨਾ ਪੈਂਦਾ, ਪਰ ਗਿਆਨ ਭਇਆ ਤਾਂ ਕਰਮ ਹੈ ਨਾਸ। ਹੋਰ ਇਹਨੂੰ ਸੌਖਾ ਕਰਦੇ ਹੀ ਜਦੋਂ ਬੱਚਾ ਸਕੂਲ ਵੀ ਜਾਂਦਾ ਉਹ ਬਸਤਾ ਲੈ ਕੇ ਜਾਂਦਾ, ਕਲਮ ਦੁਆਤ ਫੱਟੀ ਬਸਤਾ ਕਈ ਚੀਜ਼ਾਂ ਲੈ ਕੇ ਜਾਂਦਾ। ਪਰ ਉਹੀ ਉਹੀ ਬੱਚਾ ਜਦੋਂ ਪੜ੍ਹਦਾ ਪੜ੍ਹਦਾ ਫਿਰ ਹਾਈ ਕਲਾਸ ਵਿੱਚ ਪਹੁੰਚਦਾ, ਫਿਰ ਕਾਲਜ ਵਿੱਚ ਪਹੁੰਚਦਾ ਅਤੇ ਉਹ ਸਾਰੀਆਂ ਚੀਜ਼ਾਂ ਛੁੱਟ ਜਾਂਦੀਆਂ। ਨਾ ਹੁਣ ਬਸਤੇ ਦੀ ਲੋੜ, ਨਾ ਹੁਣ ਫੱਟੀ ਦੀ ਲੋੜ, ਬਸ ਹੁਣ ਤਾਂ ਇੱਕ ਕਾਪੀ ਅਤੇ ਪੈੱਨ ਲੈ ਕੇ ਚਲਾ ਜਾਂਦਾ। ਸੱਚਮੁੱਚ ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿਣਗੇ, ਜੋਗੀਓ ਸੁਣ ਦੀਆਂ ਗੱਲਾਂ ਤੇ ਸਾਰੇ ਲੋਕ ਕਰਦੇ, ਆਓ ਸੁਣੋ ਸੁਣ ਕਹਿ ਸਭ ਕੋਈ। ਅਨਹਤ ਸੁਣ ਕਹਾਂ ਤੇ ਹੋਈ, ਅਨਹਤ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ। ਓਏ ਜਨਮ ਨ ਮਰੈ ਨ ਆਵੇ ਜਾਹੀ, ਨਾਨਕ ਗੁਰਮੁਖ ਮਨ ਸਮਝਾਏ। ਫਿਰ ਧਿਆਨ ਦਿਓ, ਸੁਣੋ ਸੁਣ ਕਹਿ ਸਭ ਕੁਝ, ਸੁਣ ਦੀਆਂ ਗੱਲਾਂ ਸਭ ਜਾ ਕਰਦੇ ਹਾਂ, ਕਿਸੇ ਤਰ੍ਹਾਂ ਫੁਰਨੇ ਮੁੱਕ ਜਾਣ, ਕਿਸੇ ਤਰ੍ਹਾਂ ਸਾਡਾ ਮਨ ਟਿਕ ਜਾਏ। ਸਾਰੀ ਦੁਨੀਆ ਇਹੀ ਕਹਿ ਰਹੀ, ਪਰ ਇਸ ਗੱਲ ਵੱਲ ਵਿਰਲੇ ਹੀ ਧਿਆਨ ਦਿੰਦੇ ਹਨ ਕਿ ਅਨਹਤ ਸੁਣ। ਉਹ ਅਫੁਰ ਅਵਸਥਾ, ਉਹ ਅਡੋਲ ਅਵਸਥਾ ਜੋ ਅਨਹਤ, ਇਹ ਗੁਰਬਾਣੀ ਵਿੱਚ ਦੋ ਅੱਖਰ ਹੁੰਦੇ ਨੇ, ਅਨਹਤ ਅਤੇ ਅਨਹਦ। ਜਦੋਂ ਇਹਨਾਂ ਨੂੰ ਸੰਧੀ ਛੇਦ ਕਰਦੇ ਹੋ, ਅਨਹਤ ਹੱਦ ਦਾ ਮਤਲਬ ਹੁੰਦਾ ਹੱਤਿਆ ਹੋਣੀ, ਖਤਮ ਹੋਣਾ, ਨਾਸ ਹੋ ਜਾਣਾ। ਅਨਹਦ ਦਾ ਮਤਲਬ ਹੈ ਜਿਸ ਦਾ ਕਦੇ ਨਾਸ ਨਾ ਹੋ, ਔਰ ਅਨਹਦ ਦਾ ਮਤਲਬ ਵੀ ਹੈ ਜਿਸ ਦੀ ਕੋਈ ਹੱਦ ਸੀਮਾ ਨਾ ਹੋ। ਇੱਕ ਰਸ ਕੰਟੀਨਿਊਸਲੀ ਐਸੀ ਅਵਸਥਾ ਪ੍ਰਾਪਤ ਹੋ ਜਾਏ ਜਦੋਂ ਉਹ ਅਡੋਲਤਾ ਟੁੱਟੇ ਹੀ ਨਾ। ਹੁਣ ਤੇ ਅਸੀਂ ਯਤਨ ਕਰਦੇ ਹਾਂ ਘੜੀ ਪਲ ਵਾਸਤੇ ਕਿਸੇ ਤਰ੍ਹਾਂ ਅਸੀਂ ਖੁਰਨਿਆਂ ਨੂੰ ਰੋਕ ਸਕੀਏ, ਪਰ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਐਸੀ ਜੀਵਨ ਜਾਚ ਦੱਸਦੀ ਹੈ ਜਿਸ ਜੀਵਨ ਜਾਚ ਨੂੰ ਅਪਣਾ ਕੇ ਅਨਹਤ ਸੁਣ ਪ੍ਰਾਪਤ ਹੋ। ਫਿਰ ਭਾਵੇਂ ਜੀਵਨ ਦੇ ਅੰਦਰ ਕਿਤਨੇ ਉਤਰਾਅ ਚੜਾਅ ਆਉਣ, ਉਹ ਅਡੋਲਤਾ ਟੁੱਟਦੀ ਨਹੀਂ। ਫਿਰ ਧਿਆਨ ਦਿਓ, ਸੁਣੋ ਸੁਣ ਕਹਿ ਸਭ ਕੋਈ, ਸੁਣ ਦੀਆਂ ਗੱਲਾਂ ਸਾਰੇ ਕਰਦੇ ਹਨ, ਅਫੁਰ ਅਵਸਥਾ ਸਾਰੇ ਚਾਹੁੰਦੇ ਹਨ। ਸਾਰਿਆਂ ਦੀ ਡਿਮਾਂਡ ਹੈ ਕਿ ਸਾਨੂੰ ਅਡੋਲ ਅਵਸਥਾ ਮਿਲ ਜਾਵੇ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ ਕਿ ਅਨਹਤ ਸੁਣ ਕਹਾਂ ਤੇ ਹੋਏ। ਉਹ ਸੁਣ ਐਸੀ ਜੋ ਕਦੇ ਵੀ ਨਾਸ ਨਾ ਹੋਵੇ, ਜਿਹੜੀ ਕਦੇ ਟੁੱਟੇ ਨਾ, ਜਿਹੜੀ ਕਦੀ ਵਿਗੜੇ ਨਾ, ਉਹ ਕਿਵੇਂ ਹੋ ਸਕਦੀ? ਫਿਰ ਮਹਾਰਾਜ ਕਹਿੰਦੇ ਅਨਹਤ ਸੁਣ ਰਤੇ ਸੇ ਕੈਸੇ, ਜਿਨ੍ਹਾਂ ਨੂੰ ਗੁਰੂ ਕਿਰਪਾ ਦੇ ਨਾਲ ਉਹ ਅਵਸਥਾ ਮਿਲ ਗਈ, ਜਿਨ੍ਹਾਂ ਦੀ ਅਨਹਤ ਸੁਣ ਅਡੋਲ ਅਵਸਥਾ ਬਣ ਗਈ, ਰਤੇ ਸੇ ਕੈਸੇ, ਉਹ ਕਿਹੋ ਜਿਹੇ, ਉਹਨਾਂ ਦੀ ਪਛਾਣ ਕਿਵੇਂ ਹੋ ਗਈ, ਸਾਨੂੰ ਕਿਵੇਂ ਪਤਾ ਲੱਗੇ ਕਿ ਇਹਨਾਂ ਦੀ ਅਨਹਤ ਸੁਣ ਬਣ ਗਈ? ਮਹਾਰਾਜ ਕਹਿੰਦੇ ਫਿਰ ਇਹਦਾ ਜਵਾਬ ਤੇ ਇੱਕੋ ਇੱਕ ਹੈ ਕਿ ਜਿਸ ਤੇ ਉਪਜੇ ਤਿਸ ਹੀ ਜੈਸੇ, ਉਹ ਜਿਸ ਤੋਂ ਪੈਦਾ ਹੋਏ ਨੇ ਉਹਦੇ ਵਰਗੇ ਬਣ ਜਾਂਦੇ। ਬੜੀ ਥਾਈ ਮਹਾਰਾਜ ਨੇ ਇਹ ਗੱਲ ਸਮਝਾਉਣ ਦੀ ਕਿਰਪਾ ਕੀਤੀ।

ਜਿਨ੍ਹਾਂ ਨਾ ਵਿਸਰੇ ਨਾਮ

ਭੇਦ ਦਾ ਮਤਲਬ ਹੁੰਦਾ ਅੰਤਰਾ, ਵੱਖਰਾਪਨ। ਉਹਨਾਂ ਵਿੱਚ ਤੇ ਫਿਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਉਹਦਾ ਰੂਪ ਹੋ ਜਾਂਦਾ। ਪਿਛਲੇ ਦਿਨਾਂ ਵਿੱਚ ਆਪਾਂ ਨੇ ਕਈ ਜਗ੍ਹਾ ਤੇ ਵਿਚਾਰ ਕੀਤਾ ਕਿ ਜਦੋਂ ਤੀਕ ਸਾਡੇ ਵਿੱਚ ਵੱਖਰਾਪਨ ਹੈ ਉਹ ਤੱਕ ਤੇ ਵੱਖਰੇ ਰਹਿਣ। ਭਗਤਾਂ ਨੇ ਵੀ ਸਾਡੀ ਸਹਾਇਤਾ ਕੀਤੀ, ਉਹਨਾਂ ਨੇ ਆਪਣੇ ਤੇ ਟਪਾ ਕੇ ਦੱਸਿਆ ਕਿ ਜਬ ਹਮ ਹੋਤੇ ਤਬ ਤੂੰ ਨਾਈ, ਜਬ ਹਮ ਹੋਤੇ ਤਬ ਤੂੰ ਨਾਈ। ਅਬ ਤੂੰ ਹੀ ਮੈਂ ਨਾਈ, ਅਬ ਤੂੰ ਹੀ ਮੈਂ ਨਾਈ। ਜਦੋਂ ਅਸੀਂ ਆਪਣਾ ਇਤਿਹਾਸ ਪੜ੍ਹਦੇ ਹਾਂ ਉਹਦੇ ਵਿੱਚੋਂ ਸਾਨੂੰ ਅਨੇਕਾਂ ਗੁਰਸਿੱਖਾਂ ਦੀਆਂ ਐਸੀਆਂ ਮਿਸਾਲਾਂ ਮਿਲਦੀਆਂ। ਮੈਂ ਕਈ ਵਾਰੀ ਇਹ ਮਿਸਾਲ ਦਿੱਤੀ ਸੰਗਤ ਦੇ ਸਨਮੁੱਖ ਕਿ ਪਿਸ਼ੌਰ ਤੋਂ ਇੱਕ ਪਰਿਵਾਰ ਆਇਆ ਮੱਥਾ ਟੇਕਣ ਲਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ, ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਸੀ। ਮਾਤਾ ਪਿਤਾ ਨੇ ਬੱਚੇ ਨੂੰ ਸਿਖਾਇਆ ਸੀ ਬਈ ਤੂੰ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਮੱਥਾ ਟੇਕਣਾ, ਇਉਂ ਨਮਸਕਾਰ ਕਰਨੀ। ਅੱਜ ਅਸੀਂ ਇਸ ਪਾਸੇ ਧਿਆਨ ਨਹੀਂ ਦੇ ਰਹੇ, ਅਸੀਂ ਬੱਚਿਆਂ ਨੂੰ ਲਿਆਉਂਦੇ ਹੀ ਨਹੀਂ, ਜੇ ਲਿਆਉਂਦੇ ਹਾਂ ਤਾਂ ਉਹਨਾਂ ਨੂੰ ਸਮਝਾਉਂਦੇ ਹੀ ਨਹੀਂ, ਉਹਨਾਂ ਨੂੰ ਖੇਡਣ ਲਾ ਲੈਂਦੇ। ਉਹ ਤੁਹਾਡਾ ਵੀ ਮਨ ਨਹੀਂ ਜੁੜਨ ਦਿੰਦੇ, ਕਿਸੇ ਹੋਰ ਦਾ ਵੀ ਨਹੀਂ ਜੁੜਨ। ਪਰ ਉਸ ਬੱਚੇ ਨੇ ਇੰਨੇ ਸਲੀਕੇ ਨਾਲ ਤਰੀਕੇ ਨਾਲ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਪਾਤਸ਼ਾਹ ਦੀ ਨਜ਼ਰ ਉਹਦੇ ਵੱਲ ਚਲੀ ਅਤੇ ਸਤਿਗੁਰੂ ਜੀ ਤੇ ਅੰਤਰਜਾਮੀ ਨੇ ਉਹਨਾਂ ਦੀ ਨਜ਼ਰ ਗਈ ਤਾਂ ਉਸ ਬੱਚੇ ਨੂੰ ਕੋਲ ਬੁਲਾ ਲਿਆ, ਬੜੇ ਪਿਆਰ ਨਾਲ ਪੁੱਛਿਆ ਬੇਟਾ ਤੇਰਾ ਨਾਮ ਕੀ ਹੈ। ਉਹਨੇ ਆਖਿਆ ਮੇਰਾ ਨਾਮ ਜੋਗਾ। ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ, ਸਾਖੀ ਸੁਣਨ ਅਤੇ ਸੁਣਾਉਣ ਦਾ ਮਤਲਬ ਹੁੰਦਾ ਉਹਦੇ ਤੋਂ ਸਿੱਖਿਆ ਕੀ ਮਿਲਦਾ। ਕੋਈ ਟਾਈਮ ਪੂਰਾ ਕਰਨ ਦੀ ਗੱਲ ਨਹੀਂ ਹੈ, ਸਾਖੀ ਤੋਂ ਸਿੱਖਿਆ ਕੀ ਮਿਲਦਾ। ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਸੁਣ ਸਾਖੀ ਮਨ ਜਪ ਪਿਆਰ। ਸਾਖੀ ਸੁਣਨ ਦਾ ਮਤਲਬ ਹੈ ਕਿ ਉਹਦੇ ਨਾਲ ਸਾਨੂੰ ਪ੍ਰੇਰਨਾ ਮਿਲਦੀ। ਬੱਚੇ ਨੇ ਕਿਹਾ ਮਹਾਰਾਜ ਮੇਰਾ ਨਾਮ ਜੋਗਾ ਹੈ, ਕਿਉਂਕਿ ਜੋ ਮਾਤਾ ਪਿਤਾ ਨੇ ਰੱਖਿਆ ਉਹਨੇ ਕਹਿ ਦਿੱਤਾ। ਹੁਣ ਅਗਲਾ ਸਵਾਲ ਕਲਗੀਆਂ ਵਾਲੇ ਪਾਤਸ਼ਾਹ ਨੇ ਕੀਤਾ, ਤੇਰਾ ਨਾਮ ਜੋਗਾ ਹੈ, ਤੂੰ ਕਿਹਦੇ ਜੋਗਾ ਹੈ? ਤੇ ਉਸਨੇ ਜੋ ਕਿਹਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਉਹਨੇ ਆਖਿਆ ਮੈਂ ਗੁਰੂ ਜੋਗਾ, ਬਸ ਇੰਨੀ ਗੱਲ ਕਹਿਣ ਦੀ ਦੇਰੀ। ਇਹ ਕਲਗੀਆਂ ਵਾਲੇ ਪਾਤਸ਼ਾਹ ਬੱਚੇ ਨੂੰ ਪੁੱਛਦੇ ਨੇ ਤੂੰ ਗੁਰੂ ਜੋਗਾ? ਕਹਿੰਦਾ ਹਾਂ। ਕਹਿੰਦੇ ਫਿਰ ਗੁਰੂ ਤੇਰੇ ਜੋਗਾ। ਗੱਲ ਇਹਦੀ ਜਦੋਂ ਤੀਕਰ ਅਸੀਂ ਆਪਣੇ ਅੰਦਰੋਂ ਹਾਂ ਹਾਂ ਮੈਂ ਨਹੀਂ ਹੋਣਾ, ਉਦੋਂ ਤੀਕਰ ਗੱਲਾਂ ਨਾਲ ਸੁਣ ਨਹੀਂ ਬਣਦਾ। ਪਹਿਲੀ ਪੌੜੀ 'ਚ ਵਿਚਾਰ ਚੁੱਕੇ ਹਾਂ ਕਿ ਹਾਂ ਹਾਂ ਮੈਂ ਵਿੱਚੋਂ ਖੋਵੈ, ਹਾਂ ਹਾਂ ਮੈਂ ਵਿੱਚੋਂ ਖੋਵੈ। ਦੂਜਾ ਮੇਟੈ ਏਕੋ ਹੋਵੈ, ਦੂਜਾ ਮੇਟੈ ਏਕੋ ਹੋਵੈ। ਆਖਿਓ ਸੁਣਦੀਆਂ ਗੱਲਾਂ ਸਭ ਕਰ, ਇੱਕ ਪਾਸਿਓਂ ਲੱਗ ਜਾਓ ਰਿਸ਼ਤਾ ਲੈ ਕੇ ਪੁੱਛਣ ਕਿਉਂ ਜੀ ਤੁਹਾਨੂੰ ਕੀ ਕਹਿ ਰਿਹਾ।
ਜੇ ਮਨ ਟਿਕ ਜਾਏ ਤਾਂ ਬੜੀ ਵਧੀਆ ਗੱਲ, ਜੇ ਸਾਡਾ ਮਨ ਅਡੋਲ ਹੋ ਜਾਏ ਤਾਂ ਇਹਦੇ ਵਰਗੀ ਕਿਆ ਬਾਤ ਹੈ। ਤੋ ਇਉਂ ਤਾਂ ਸਾਰੇ ਹੀ ਚਾਹੁੰਦੇ। ਬਾਬਾ ਨਾਨਕ ਜੀ ਕਹਿੰਦੇ ਨੇ, ਸੁਣੋ ਸੁਣ ਕਹਿ ਸਭ ਕੋਈ, ਸੁਣੋ ਸੁਣ ਕਹਿ ਸਭ ਕੋਈ। ਅਨਹਤ ਸੁਣ ਕਹਾਂ ਤੇ ਹੋਈ, ਅਨਹਤ ਸੁਣ ਕਹਾਂ ਤੇ ਹੋਈ। ਇਹ ਠੀਕ ਹੈ ਕਿ ਅਸੀਂ ਗੁਰੂ ਘਰ ਵਿੱਚ ਆਏ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੁਝ ਸਮੇਂ ਲਈ ਬੈਠ ਗਏ। ਅਬਲੇ ਤੇ ਬੈਠਣਾ ਹੀ ਬੜਾ ਮੁਸ਼ਕਲ, ਜੁੜਨਾ ਹੀ ਬੜਾ ਮੁਸ਼ਕਲ। ਸਾਡਾ ਤਾਂ ਧਿਆਨ ਇਹੀ ਵੇਖੀ ਜਾਂਦਾ, ਕੌਣ ਆ ਰਿਹਾ, ਕਿਸਨੇ ਮੱਥਾ ਟੇਕਿਆ, ਕਿਹਦੀ ਪੱਗ ਕਿਹੋ ਜਿਹੀ, ਕਿਹਦਾ ਦੁਪੱਟਾ ਕਿਹੋ ਜਿਹਾ, ਇਹੀ ਵੇਖੀ ਜਾਂਦਾ। ਖਿਮਾ ਕਰਨਾ, ਮੈਂ ਸਾਰਿਆਂ ਲਈ ਨਹੀਂ ਕਹਿ ਰਿਹਾ, ਪਰ ਮੈਂ ਜਨਰਲ ਤੌਰ 'ਤੇ ਜੋ ਕੁਝ ਦੇਖਦਾ ਜਾਂ ਵਰਤਦਾ ਉਹੀ ਕਹਿਣਾ ਪੈਂਦਾ। ਇਸ ਪਾਸੇ 'ਤੇ ਧਿਆਨ ਹੀ ਨਹੀਂ ਕਿਸੇ ਕਿ ਸਾਡੀ ਅਨਹਤ ਸੁਣ ਬਣ ਜਾਏ, ਐਸੀ ਅਫੁਰ ਅਵਸਥਾ ਬਣ ਜਾਏ। ਔਖੀ ਬੜੀ ਹੈ। ਇਸੇ ਲਈ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਪਿਆਰਿਓ ਕਹਾਂ ਬਹਿਓ, ਜੋ ਦਉ ਲੋਚਨ ਮੂੰਦ ਕਹਿ, ਬੈਠ ਰਹੋ ਪੱਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਵਾਇਓ। ਨਾ ਘਰ ਦਾ ਕੋਈ ਕੰਮ ਕੀਤਾ, ਨਾ ਬਾਹਰੋਂ ਕੁਝ ਸਭਰਿਆ, ਫਿਰੀ ਜਾਂਦੇ ਫਿਰੀ ਜਾਂਦੇ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੁਬੈਸ ਬਿਤਾਏ, ਸਾਰੀ ਉਮਰ ਹੀ ਮਿਲਣਾ। ਆਖਿਆ ਮੈਂ ਜੋ ਕਹਿ ਰਿਹਾ ਸੁਣ ਲਓ ਕੰਨ ਖੋ, ਕਹਾਂ ਬਹਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ, ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੁਬੈਸ ਬਿਤਾਏ, ਸਾਠ ਕਹੋ ਸੁਣ ਲੇ ਹੋ ਸਕੈ, ਜਿਨ ਪ੍ਰੇਮ ਕੀਓ ਜਿਨ ਹੀ ਪ੍ਰਭਾ। ਜਿਨ੍ਹਾਂ ਨੇ ਸੱਚੇ ਮਨੋਂ ਪ੍ਰੇਮ ਕੀਤਾ, ਫਿਰ ਪ੍ਰੇਮ ਕਰਨ ਦੀ ਗੱਲ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਦੱਸੀ। ਆਖਿਆ ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਛਿੰਨ ਕਿੰਨਾ ਸਮਾਂ, ਅੱਖ ਫਰਕਣ ਦੇ ਸਮੇਂ ਨੂੰ ਛਿੰਨ ਕਹਿੰਦੇ। ਏਕ ਚਿੱਤ ਜੇ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਪੀਛੇ। ਹਰ ਗੱਲ ਗੁਰੂ ਗ੍ਰੰਥ ਸਾਹਿਬ ਸਮਝਾਈ, ਪਰ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ, ਪਰਕਰਮਾ ਕਰਨ, ਰਮਾਲਾ ਚੜ੍ਹਾਉਣ, ਪ੍ਰਸ਼ਾਦ ਕਰਾਉਣ ਤੱਕ ਟਿਕੇ। ਖਿਮਾ ਕਰ, ਕੋਈ ਆਖੇ ਜੀ ਕੀ ਤੁਹਾਡੇ ਖਿਆਲ 'ਚ ਗਲਤ ਹੈ? ਨਹੀਂ, ਮੈਂ ਗਲਤ ਨਹੀਂ ਕੀਤਾ, ਪਰ ਮੇਰਾ ਇੱਥੇ ਨਾ ਟਿਕੋ। ਜੇ ਇਸ ਦਰਬਾਰ ਹਾਲ ਦੀਆਂ 10 ਪੌੜੀਆਂ ਨੇ ਜਾਂ 5 ਪੌੜੀਆਂ ਨੇ, ਤੇ ਕੋਈ ਪਹਿਲੀ ਪੌੜੀ 'ਤੇ ਬੈਠ ਕੇ ਆਖੇ ਜੀ ਮੈਂ ਪਹੁੰਚ ਗਿਆ, ਨਹੀਂ, ਅਗਲਾ ਸਟੈਪ ਵੀ ਚੱਲੇ, ਅਗਲਾ ਸਟੈਪ ਵੀ ਚੱਲੇ। ਤੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਂ ਦੇਖਦਾ ਹਾਂ ਕਿ ਸਾਰੇ ਲੋਕ ਚਾਹੁੰਦੇ ਹਨ ਕਿ ਸਾਨੂੰ ਉਹ ਅਫੁਰ ਅਵਸਥਾ, ਉਹ ਅਡੋਲ ਅਵਸਥਾ ਮਿਲੇ, ਪਰ ਇਹ ਨਹੀਂ ਕੋਈ ਸੋਚਦਾ ਕਿ ਇਹ ਅਨਹਤ ਕਿਵੇਂ ਬਣੇ, ਇਹ ਅਡੋਲ ਅਵਸਥਾ ਸਦਾ ਲਈ ਕਿਵੇਂ ਬਣ ਜਾਏ। ਸਵਾਲ ਬੜੇ ਨੇ, ਬੜੇ ਮਸਲੇ ਨੇ, ਬੜੇ ਸਵਾਲ ਲੋਕ ਕੀ ਕਰਦੇ, ਪਰ ਮਹਾਰਾਜ ਕਹਿੰਦੇ ਨੇ ਪਿਆਰਿਓ, ਅਨਹਤ ਸੁਣ ਰਤੇ ਸੇ ਕੈਸੇ, ਅਨਹਤ ਸੁਣ ਰਤੇ ਸੇ ਕੈਸੇ। ਉਹਨਾਂ ਦੀ ਪਛਾਣ ਕੀ ਹੈ, ਕੈਸੇ ਦਾ ਮਤਲਬ ਕਿਹੋ ਜਿਹਾ, ਜਿਨ੍ਹਾਂ ਨੂੰ ਇਹ ਅਡੋਲ ਅਵਸਥਾ ਮਿਲ ਗਈ ਹੈ,
ਜਿਹੜੇ ਅਨਹਤ ਅਫੁਰ ਵਿੱਚ ਟਿੱਕ ਗਏ ਨੇ ਉਹ ਕਿਹੋ ਜਿਹੇ ਨੇ, ਉਹਨਾਂ ਦੀ ਪਛਾਣ ਕਿਵੇਂ ਹੋਵੇ? ਆਖਿਆ ਜਿਸ ਤੇ ਉਪਜੈ ਤਿਸ ਹੀ ਜੈਸੇ, ਜਿਸ ਤੇ ਉਪਜੈ ਤਿਸ ਹੀ ਜੈਸੇ। ਉਹ ਉਹੋ ਜਿਹੇ ਬਣ ਜਾਂਦੇ ਨੇ ਜਿਹੋ ਜਿੱਥੋਂ ਉਹਨਾਂ ਨੇ ਜਨਮ ਲਿਆ। ਇਸੇ ਲਈ ਸਾਨੂੰ ਰੋਜ਼ ਗੁਰਬਾਣੀ ਵਿੱਚ ਪ੍ਰੇਰਿਆ ਜਾਂਦਾ ਹੈ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ। ਇੱਥੇ ਮਨ ਸੰਬੋਧਨ ਹੈ, ਮਨ ਦੇ ਨੰਨਾ ਮੁਕਤਾ ਹੈ। ਮਨ ਤੂੰ ਜੋਤ ਸਰੂਪ, ਅਸੀਂ ਆਪਣੀ ਸੂਰਤ ਵੀ ਮਨ ਤੂੰ ਇਕੱਠਾ ਹੀ ਕਹਿੰਦੇ ਨਹੀਂ। ਹੇ ਮਨ ਕਦੇ ਸੋਚ, ਤੂੰ ਤਾਂ ਜੋਤ ਸਰੂਪ ਹੈ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੇ ਨਾ ਮਨਸ਼। ਹੇ ਮਨਾ ਤੂੰ ਜੋ ਹੈ ਤੂੰ ਕਦੇ ਪਛਾਣਿਆ ਹੀ ਨਹੀਂ। ਤਜਰਬਾ ਕਰਕੇ ਦੇਖ ਲਓ, ਕਿਸੇ ਨੂੰ ਪੁੱਛੋ ਤੁਸੀਂ ਕੌਣ ਹੋ ਜੀ, ਉਹ ਕਹੇਗਾ ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ, ਮੈਂ ਈਸਾਈ ਹਾਂ। ਕਿਉਂ ਜੀ? ਠੀਕ ਹੈ ਨਾ, ਹੋਰ ਅੱਗੇ ਚੱਲੋ। ਫਿਰ ਉਹ ਆਪਣੀ ਜਾਤ ਦੱਸੇਗਾ, ਫਿਰ ਆਪਣੀ ਪਾਤ ਬਰਾਦਰੀ ਦੱਸੇਗਾ। ਬਸ ਇੱਥੇ ਤੱਕ ਹੀ ਉਲਝ ਗਿਆ। ਗੁਰਬਾਣੀ ਕਹਿੰਦੀ ਨਹੀਂ, ਤੂੰ ਤਾਂ ਜੋਤ ਸਰੂਪ। ਫਿਰ ਜੇ ਕਿਸੇ ਭਾਗਾਂ ਵਾਲੇ ਨੂੰ ਸਮਝ ਆ ਜਾਏ, ਫਿਰ ਅਗਲੀ ਗੱਲ

ਆਪਣੇ ਮੁੱਢ ਨੂੰ ਪਛਾਣਨ ਕਰ, ਤੂੰ ਹੈ ਕੀ। ਪਰ ਇਹਦੇ ਰਸਤੇ ਵਿੱਚ ਬਹੁਤ ਰੁਕਾਵਟਾਂ ਹਨ, ਬਹੁਤ ਮੁਸ਼ਕਲਾਂ ਹਨ। ਮੈਂ ਇੱਕ ਸਾਖੀ ਪੜ੍ਹੀ ਸੀ, ਟਾਈਮ ਤੇ ਥੋੜ੍ਹਾ ਲੱਗੇਗਾ, ਪਰ ਉਹ ਸਾਖੀ ਸੁਣਾਏ ਤੋਂ ਬਿਨਾਂ ਇਹ ਉਲਝਣ ਖਤਮ ਨਹੀਂ ਹੋਣੀ। ਕਹਿੰਦੇ ਨੇ ਰਾਜਾ ਜਨਕ ਬਾਰੇ ਕਿਹਾ ਜਾਂਦਾ ਕਿ ਉਹ ਆਪਣੇ ਮਹਿਲਾਂ ਵਿੱਚ ਸਿੰਘਾਸਨ ਤੇ ਸੁੱਤਾ ਪਿਆ ਸੀ। ਉਹਨੂੰ ਸੁਪਨਾ ਆਇਆ, ਸੁਪਨੇ ਵਿੱਚ ਉਸਨੇ ਦੇਖਿਆ ਕਿ ਮੈਂ ਭਿਖਾਰੀ ਬਣ ਗਿਆ, ਮੰਗਤਾ ਬਣ ਗਿਆ, ਤੇ ਮੰਗਤਾ ਬਣ ਕੇ ਲੋਕਾਂ ਦੇ ਘਰ ਭੀਖ ਮੰਗਣ ਜਾ ਰਹੀ। ਗੱਲ ਸੁਪਨੇ ਦੀ, ਬਾਣੀ 'ਚ ਲਿਖਿਆ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨੇ ਵਿੱਚ ਮੰਗਤਾ ਬਣ ਕੇ ਲੋਕਾਂ ਦੇ ਘਰ ਮੰਗਣ ਜਾ, ਕਿਸੇ ਘਰ ਤੋਂ ਥੋੜ੍ਹੀ ਜਿਹੀ ਦਾਲ ਮਿਲ ਗਈ, ਕਿਧਰੋਂ ਚੌਲ ਮਿਲ ਗਏ, ਕਿਸੇ ਘੁਮਿਆਰ ਦੇ ਘਰੋਂ ਹਾਂਡੀ ਮੰਗ ਲਈ, ਤੇ ਸੜਕ ਦੇ ਕੰਢੇ ਤਿੰਨ ਇੱਟਾਂ ਜੋੜ ਕੇ ਕੱਖ ਕੰਡਾ ਇਕੱਠਾ ਕਰਕੇ ਅੱਗ ਬਾਲੇ। ਸੋਚਦਾ ਮੈਂ ਖਿਚੜੀ ਬਣਾਵਾਂਗਾ, ਬਣੇਗੀ ਤੇ ਖਾਵਾਂਗਾ। ਸੁਪਨੇ ਵਿੱਚ ਹੀ ਸਭ ਕੁਝ ਹੋ ਰਿਹਾ। ਕੀ ਦੇਖਦਾ, ਦੋ ਬੈਲ ਲੜਦੇ ਹੋਏ ਆ ਰਹੇ ਨੇ ਆਪਸ ਵਿੱਚ। ਇਹਨੂੰ ਖਤਰਾ ਹੋਇਆ ਵੀ ਕਿਧਰੇ ਮੇਰੇ ਉੱਤੇ ਨਾ ਚੜ੍ਹ। ਉਹੀ ਉਹ ਗੱਲ ਹੋਈ, ਉਹਨਾਂ ਬੈਲਾਂ ਦੀ ਕਸਪੇਟ ਵਿੱਚ ਇਹਦਾ ਚੁੱਲ੍ਹਾ ਡਿੱਗ ਪਿਆ, ਇਹਦੀ ਹਾਂਡੀ ਟੁੱਟ ਗਈ, ਇਹਦੀ ਖਿਚੜੀ ਡੁੱਲ ਗਈ, ਇਹਦੀ ਨੀਂਦਰ ਵੀ ਖੁੱਲ ਗਈ। ਹੁਣ ਫਿਰ ਉਸੇ ਤਰ੍ਹਾਂ ਮਹਿਲਾਂ ਵਿੱਚ ਇਹਦੇ ਮੂੰਹੋਂ ਨਿਕਲਿਆ ਇਹ ਸੱਚ ਕਿ ਉਹ ਸੱਚ, ਇਹ ਸੱਚ ਕਿ ਉਹ ਸੱਚ। ਜੋ ਮੈਂ ਸੁਪਨੇ ਵਿੱਚ ਦੇਖ ਰਿਹਾ ਸੀ ਉਹ ਸੱਚਾ ਸੀ, ਜਾਂ ਜੋ ਮੈਂ ਜਾਗਰਤ ਵਿੱਚ ਦੇਖ ਰਿਹਾ ਉਹ ਸੱਚਾ? ਇਸ ਪ੍ਰਸ਼ਨ ਵਿੱਚ ਉਲਝ ਕੇ ਬੜੇ ਬੜੇ ਪੰਡਿਤ ਗਿਆਨੀ ਸੱਦੇ, ਬਈ ਮੇਰੇ ਸਵਾਲ ਦਾ ਜਵਾਬ ਦਿਓ, ਇਹ ਸੱਚ ਕਿ ਉਹ ਸੱਚ, ਹੋਰ ਕੁਛ ਨਹੀਂ ਦੱਸਦਾ ਮੈਂ, ਇੰਨੀ ਗੱਲ ਕਹੀ ਜਾਂਦਾ ਇਹ ਸੱਚ ਕਿ ਉਹ ਸੱਚ। ਬੜਾ ਜ਼ੋਰ ਲਾਉਂਦੇ ਨੇ ਗਿਆਨੀ, ਬੜਾ ਜ਼ੋਰ ਲਾਉਂਦੇ ਨੇ ਪੰਡਿਤ ਵਿਦਵਾਨ ਕਿ ਇਹਦੀ ਤਸੱਲੀ ਹੋਵੇ, ਕੋਈ ਪੱਲੇ ਨਹੀਂ ਪੈਂਦਾ, ਕਿਉਂਕਿ ਅਸਲ ਗੱਲ ਉਹ ਦੱਸਦਾ ਹੀ ਨਹੀਂ, ਉਹ ਦੱਸਦਾ ਨਹੀਂ, ਅਸਲ ਗੱਲ ਕੋਈ ਪੁੱਛਦਾ ਵੀ ਨਹੀਂ। ਕਹਿੰਦੇ ਰਾਜਾ ਬੜਾ ਹੈਰਾਨ ਹੋ ਗਿਆ, ਕਹਿੰਦਾ ਐਸੇ ਐਸੇ ਪੰਡਿਤ ਵਿਦਵਾਨ ਮੇਰੀ ਗੱਲ ਦਾ ਜਵਾਬ ਹੀ ਨਹੀਂ ਦੇ। ਕਹਿੰਦਾ ਮੈਂ ਤੁਹਾਨੂੰ ਘਰ ਨਹੀਂ ਜਾਣ ਦੇਣਾ, ਇੱਥੇ ਨਜ਼ਰ ਬੰਦ ਹੋ ਤੁਸੀਂ ਜਦ ਤੱਕ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ। ਗੱਲ ਬਹੁਤ ਡੂੰਘੀ ਹੈ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸੁਣ ਮਿਲੇ, ਅਸੀਂ ਅਬੋ ਅਡੋਲ ਅਵਸਥਾ 'ਚ ਟਿਕ ਜਾਈਏ, ਪਰ ਇਹ ਹੋਵੇ ਕਿਵੇਂ? ਜਦੋਂ ਤੀਕਰ ਜਿਹੜੀਆਂ ਉਲਝਣਾਂ ਨੇ ਉਹ ਖਤਮ ਨਹੀਂ ਹੁੰਦੀ। ਆਖਿਰਕਾਰ ਕਹਿੰਦੇ ਨੇ ਹਾਹਾਕਾਰ ਮੱਚ ਗਈ ਵੀ ਰਾਜੇ ਨੇ ਸਾਰੇ ਪੰਡਿਤ ਕੈਦ ਕਰ ਲਏ, ਘਰ ਨਹੀਂ ਜਾਣ ਦਿੰਦੇ, ਅਗਰ ਮੇਰੇ ਸਵਾਲ ਦਾ ਜਵਾਬ ਦਿਓ। ਤੋ ਸਮੇਂ ਦੇ ਮਹਾਂਪੁਰਖ ਕਹਿੰਦੇ ਨੇ ਅਸ਼ਟਾਬਕਰ ਜੀ ਆਏ, ਅਸ਼ਟਾਬਕਰ ਉਹਨਾਂ ਨੂੰ ਸ੍ਰੀ ਕਹਿੰਦੇ ਸਨ ਕਿ ਉਹਦੇ ਸਰੀਰ ਵਿੱਚ ਅੱਠ ਬਕਰ ਟੇਢ ਸੀ, ਰੰਗ ਬਿਲਕੁਲ ਕਾਲਾ ਕਰੂਪ ਸੀ। ਉਹਨਾਂ ਨੂੰ ਵੀ ਪਤਾ ਲੱਗਾ ਵੀ ਰਾਜੇ ਨੂੰ ਬੜੀ ਸਮੱਸਿਆ ਹੈ, ਸਾਰੇ ਪੰਡਿਤ ਕੈਦ ਕਰ ਲਏ। ਉਹ ਆਏ, ਜਦੋਂ ਸਭਾ ਵਿੱਚ ਆਏ ਤੇ ਉਹ ਤੁਰਦੇ ਸਨ ਡਿੱਬਿੰਗੇ ਟੇਢੇ ਹੋ ਕੇ। ਕਹਿੰਦੇ ਨੇ ਪੰਡਿਤ ਲੋਕ ਹੱਸਣ ਲੱਗ ਪਏ, ਉਹ ਹੱਸਣ ਲੱਗ ਪਏ ਤੇ ਅਸ਼ਟਾਬਕਰ ਜੀ ਵੀ ਹੱਸਣ ਲੱਗ ਪਏ, ਤੇ ਕੜਕ ਕੇ ਕਹਿਣ ਲੱਗੇ ਰਾਜਾ ਇਹ ਤੇਰੀ ਸਭਾ ਚਮਾਰਾਂ ਦੀ ਸਭਾ। ਹੁਣ ਬਾਹਮਣ ਨੂੰ ਕੋਈ ਚਮਾਰ ਕਹੇ ਉਹਦੀ ਕਿੱਥੇ ਖੈਰ? ਉਹਨਾਂ ਨੇ ਬੜਾ ਪ੍ਰੋਟੈਸਟ ਕੀਤਾ, ਰਾਜਨ ਦੇਖੋ ਇਹਨਾਂ ਨੇ ਸਾਡੀ ਬੇਇੱਜ਼ਤੀ ਕਰ। ਰਾਜਾ ਵੀ ਕਹਿੰਦਾ ਮਹਾਰਾਜ ਤੁਸੀਂ ਇਹਨਾਂ ਨੂੰ ਚਮਾਰ ਕਿਉਂ ਕਿਹਾ? ਹਾਂ ਤੇ ਮੈਂ ਹੋਰ ਕੀ ਕਹਾਂ, ਇਹਨਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਹੈ ਤੇ ਫਿਰ ਚੰਮ ਦੀ ਪਰਖ ਕਰਨ ਵਾਲਿਆਂ ਨੂੰ ਚਮਾਰ ਹੀ ਕਹੀਦਾ, ਹੋਰ ਕੀ ਕਹਾਂ ਮੈਂ? ਮੇਰਾ ਸਰੀਰ ਟੇਢਾ ਜ਼ਰੂਰ ਹੈ ਪਰ ਮੇਰਾ ਬ੍ਰਹਮ ਤੇ ਟੇਢਾ ਨਹੀਂ ਹੈਗਾ।
ਜੇ ਮੇਰੇ ਬ੍ਰਹਮ ਦੀ ਪਛਾਣ ਕਰਦੇ ਤਾਂ ਮੈਨੂੰ ਬ੍ਰਾਹਮਣ ਕਹਿੰਦਾ, ਇਹਨਾਂ ਨੇ ਤਾਂ ਮੇਰੇ ਚੰਮ ਦੀ ਪਛਾਣ ਕੀਤੀ, ਮੈਂ ਚਮਾਰ ਕਿਹਾ ਤਾ। ਕਹਿੰਦੇ ਜੀ ਤੁਸੀਂ ਕਿਉਂ ਹੱਸੇ, ਇਹ ਤਾਂ ਤੁਹਾਡੇ ਸਰੀਰ ਦਾ ਟੇਢ ਦੇਖ ਕੇ ਹੱਸੇ। ਕਹਿੰਦੇ ਇਹ ਮੇਰੇ ਸਰੀਰ ਦਾ ਟੇਢ ਦੇਖ ਕੇ ਹੱਸੇ, ਮੈਂ ਇਹਨਾਂ ਦੀ ਬੁੱਧੀ ਟੇਢੀ ਦੇਖ ਕੇ ਹੱਸੀ। ਮੇਰਾ ਸਰੀਰ ਟੇਢਾ, ਇਹਨਾਂ ਦੀ ਬੁੱਧੀ ਟੇਢੀ। ਖੈਰ ਅਸਲ ਮਸਲੇ 'ਤੇ ਆਏ, ਰਾਜਾ ਤੇਰਾ ਸਵਾਲ ਕੀ ਹੈ? ਹਾਂ ਜੀ ਮੇਰਾ ਸਵਾਲ ਹੈ ਇਹ ਸੱਚ ਕੇ ਉਹ ਸੱਚ। ਕਹਿੰਦੇ ਤਾਂ ਬੜੀ ਸੌਖੀ ਗੱਲ ਹੈ, ਇਹਦਾ ਜਵਾਬ ਇਹ ਹੈ ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਸਾ ਯੇ। ਹਾਂ ਮਹਾਰਾਜ, ਉਹ ਜਿਹੜਾ ਖੋਲ ਕੇ ਸਮਝਾਓ, ਅਸੀਂ ਵੀ ਸਾਰੇ ਹੀ ਕਹਿੰਦੇ ਜੀ ਖੋਲ ਕੇ ਸਮਝਾਓ। ਮਹਾਤਮਾ ਕਹਿਣਗੇ ਤੂੰ ਵੀ ਆਪਣੀ ਗੱਲ ਖੋਲ ਕੇ ਸਮਝਾ, ਤੇਰੀ ਗੱਲ ਵੀ ਗੋਲ ਮੋੜ ਹੈ, ਜਵਾਬ ਵੀ ਗੋਲ ਮੋੜ ਹੈ। ਤੂੰ ਕਹਿੰਦਾ ਇਹ ਸੱਚ ਕਿ ਉਹ ਸੱਚ, ਇਹਦਾ ਜਵਾਬ ਇਹ ਹੈ ਕਿ ਜੈਸਾ ਯੇ ਵੈਸਾ ਵੋ, ਜੈਸਾ ਵੋ ਤੈਸਾ ਯੇ। ਹੁਣ ਉਹਨੂੰ ਦੱਸਣਾ ਪਿਆ ਕਿ ਜੀ ਮੈਂ ਸੁੱਤਾ ਪਿਆ ਸੀ, ਮੈਨੂੰ ਸੁਪਨਾ ਆਇਆ, ਮੈਂ ਭਿਖਾਰੀ ਬਣ ਗਿਆ, ਮੈਂ ਇਹ ਦੇਖਿਆ, ਮੈਂ ਉਹ ਦੇਖਿਆ, ਜੋ ਕੁਝ। ਕਹਿੰਦੇ ਫਿਰ ਅਸੀਂ ਠੀਕ ਦੱਸਿਆ, ਜਦੋਂ ਤੀਕਰ ਤੂੰ ਸੁੱਤਾ ਰਹੇਗਾ ਉਦੋਂ ਤੀਕਰ ਸੁਪਨੇ ਕੀ ਬਾਤ ਸੱਚੀ ਰਹੇ, ਜਦੋਂ ਤੂੰ ਜਾਗੇਗਾ ਤੇ ਸੁਪਨੇ ਕੀ ਕੋਈ ਚੀਜ਼ ਨਹੀਂ ਰਹੇਗੀ। ਇਸੇ ਤਰ੍ਹਾਂ ਜਦ ਤੱਕ ਮੈਂ ਤੇ ਤੁਸੀਂ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਰਹਾਂਗੇ, ਇੱਥੇ ਘੁੰਮਦੇ ਰਹੋ। ਜਿਸ ਦਿਨ ਗੁਰੂ ਦੀ ਕਿਰਪਾ ਨਾਲ ਗਿਆਨ ਹੋ ਗਿਆ ਫਿਰ ਅਗਿਆਨ ਦਾ ਨਾਸ਼ ਹੋ ਜਾਏਗਾ, ਫਿਰ ਅਸਲੀਅਤ ਦੀ ਸਮਝ ਆ ਜਾਏਗੀ। ਰਾਜਾ ਕਹਿੰਦੇ ਗੱਲ ਤਾਂ ਠੀਕ ਹੈ, ਹੁਣ ਕੁਝ ਕੁਝ ਸਮਝ ਆਈ ਹੈ, ਪਰ ਮੇਰੇ ਤੇ ਪੂਰੀ ਕਿਰਪਾ ਕਰੋ। ਮਹਾਤਮਾ ਕਹਿਣ ਲੱਗੇ ਪੂਰੀ ਕਿਰਪਾ ਦੇਣੀ ਹੈ, ਫਿਰ ਸਾਨੂੰ ਕੋਈ ਦੱਖਣਾ ਦੇ। ਰੋਜ਼ ਪੜ੍ਹੀ ਜਾਂਦੇ ਹਾਂ, ਮਨ ਵਿੱਚ ਹੈ, ਯਾਦ ਹੈ ਤੁਹਾਨੂੰ ਸਾਰਿਆਂ, ਮਨ ਵਿੱਚ ਹੈ ਸਤਿਗੁਰ ਕੇ ਪਾਸ ਅਤੇ ਸੇਵਕ ਕੇ। ਪਰ ਮਨ ਵੇਚਣਾ ਬੜਾ ਔਖਾ ਹੈ। ਗੁਰੂ ਨਾਨਕ ਪਾਤਸ਼ਾਹ, ਮੈਂ ਬਹੁਤੀ ਲੰਬੀ ਵਿਆਖਿਆ ਨਹੀਂ ਕੀਤੀ, ਸਿਰਫ ਅੱਖਰੀ ਅਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਪਰ ਅੱਜ ਕੁਦਰਤੀ ਨਜ਼ਰ ਇੱਥੇ ਟਿਕ ਗਈ ਕਿ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਰ ਬੰਦਾ ਚਾਹੁੰਦਾ, ਹਰ ਬੰਦਾ ਕਿ ਜੀ ਮੈਨੂੰ ਐਸੀ ਅਵਸਥਾ ਮਿਲ ਜਾਏ ਬਸ ਮੈਂ ਟਿਕ ਜਾਵਾਂ, ਮੇਰਾ ਮਨ ਭਟਕਣ ਤੋਂ ਬਚ ਜਾ। ਪਰ ਇਸ ਪਾਸੇ ਕੋਈ ਨਹੀਂ ਤੁਰਦਾ ਕਿ ਅਨਹਤ ਸੁਣ ਕਹਾਂ ਤੇ ਹੋਈ। ਮਹਾਂਪੁਰਸ਼ ਕਹਿੰਦੇ ਭਾਈ ਰਾਜਨ ਕੋਈ ਸਾਨੂੰ ਦੱਖਣਾ ਵੀ ਦੇ, ਜੇ ਤੂੰ ਸਾਡੇ ਤੋਂ ਗਿਆਨ ਲੈਣਾ ਤੂੰ ਭੇਟਾ ਵੀ ਕਰ। ਉਹਨੇ ਆਪਣੇ ਕੋਸ਼ਪਤੀ ਨੂੰ ਕਿਹਾ ਜਾਓ ਖਜ਼ਾਨੇ ਵਿੱਚੋਂ ਮੋਤੀ ਲਿਆਓ, ਮੋਤੀ ਦਾ ਉਹਨੇ ਅੱਗੇ ਰੱਖੇ। ਕਹਿੰਦੇ ਨੇ ਪੂਰਨ ਮਹਾਂਪੁਰਸ਼ ਨੇ ਠੋਕਰ ਮਾਰੀ, ਨਹੀਂ ਨਹੀਂ ਇਹ ਮੋਤੀ ਨਹੀਂ ਚਾਹੀਦਾ, ਜੇ ਤੂੰ ਦੇਣਾ ਤੇ ਆਪਣਾ ਮਨ ਰੂਪੀ ਮੋਤੀ ਦੇ। ਆਂਦਾ ਜੀ ਦੇ ਦਿੱਤਾ, ਕਹਿੰਦੇ ਨਹੀਂ ਨਹੀਂ ਇਹੋ ਨਹੀਂ, ਤਿੰਨ ਵਾਰੀ ਕਹੋ ਮਨ ਦੇ ਦਿੱਤਾ, ਮਨ ਦੇ ਦਿੱਤਾ, ਮਨ ਦੇ ਦਿੱਤਾ। ਕਹਿੰਦੇ ਜੀ ਦੇ ਦਿੱਤਾ, ਦੇ ਦਿੱਤਾ। ਗੱਲੀ ਬਾਤੀ ਤਾਂ ਅਸੀਂ ਰੋਜ਼ ਕਹਿੰਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਬਹੁਤੇ ਤੇ ਪੜ੍ਹਦੇ ਹੀ ਨਹੀਂ, ਠੀਕ ਤੁਮ ਭੈ ਅਰਦਾਸ ਹੀ ਕਹੀ ਜਾਂਦੇ, ਤੁਸੀਂ ਠਾਕੁਰ ਹੋ ਤੁਸੀਂ ਅਰਦਾਸ ਹੋ ਗਏ ਹੋ, ਨਹੀਂ ਨਹੀਂ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ। ਜਦੋਂ ਤਿੰਨ ਵਾਰੀ ਕਹਿ ਦਿੱਤਾ, ਮਹਾਤਮਾ ਕਹਿੰਦੇ ਦੇਖ ਲੈ ਮਨ ਦੇ ਦਿੱਤਾ ਹੈ ਕਿ ਨਾ ਦੇ ਦਿੱਤਾ। ਇੰਨੀ ਦੇਰ ਨੂੰ ਇੱਕ ਮੰਗਤਾ ਆ ਗਈ, ਉਹ ਹਾਏ ਪੁਕਾਰ ਕਰ ਰਿਹਾ ਜੀ ਮੈਂ ਭੁੱਖਾ ਹਾਂ, ਮੇਰੇ ਬੱਚੇ ਭੁੱਖੇ ਨੇ, ਮੈਨੂੰ ਕੁਛ ਦਿਓ। ਰਾਜੇ ਨੇ ਉਸ ਥਾਲੀ ਵਿੱਚੋਂ ਇੱਕ ਮੋਤੀ ਚੁੱਕ ਕੇ ਦੇਣ ਦਾ ਯਤਨ ਕੀਤਾ, ਮਹਾਤਮਾ ਨੇ ਬਾਂਹ ਫੜ ਲਈ, ਕਹਿੰਦੇ ਕੀ ਕਰਦਾ? ਕਹਿੰਦੇ ਜੀ ਮੇਰੇ ਮਨ 'ਚ ਦਇਆ ਆ ਗਈ, ਇਹ ਤਰਸ ਆ ਗਿਆ ਵੀ ਇਹਨੂੰ ਦੇ ਦੇ। ਕਹਿੰਦੇ ਤੇਰੇ ਕੋਲ ਦੋ ਮਨ ਨੇ, ਦੋ ਮਨ ਨੇ ਤੇਰੇ ਕੋਲ, ਇੱਕ ਮਨ ਤਾਂ ਤੂੰ ਮੈਨੂੰ ਦਿੱਤਾ, ਇਹ ਕਿਹੜਾ ਮਨ ਹੈ? ਪਛਤਾਵਾ ਹੋਇਆ ਵੀ ਬਾਕੀ ਗਲਤ ਠੀਕ,
ਮਨ ਦੇ ਦਿੱਤਾ। ਹੁਣ ਕਹਿੰਦਾ ਫਿਰ ਮਹਾਰਾਜ ਮੈਂ ਚੱਲਦਾ ਹੁਣ ਮੈਂ ਕਹਿੰਦੇ ਕਿੱਥੇ ਚੱਲਦਾ? ਕਹਿੰਦਾ ਹੁਣ ਮੈਂ ਜੰਗਲ ਵਿੱਚ ਜਾਂਦਾ, ਮੇਰਾ ਇੱਥੇ ਕੋਈ ਵਾਸਤਾ ਹੀ ਨਹੀਂ। ਜੇ ਮੈਂ ਇਸ ਚੀਜ਼ ਨੂੰ ਹੱਥ ਹੀ ਨਹੀਂ ਲਾ ਸਕਦਾ, ਮੈਂ ਦੇ ਹੀ ਨਹੀਂ ਸਕਦਾ, ਮੇਰਾ ਵਪਾਰ ਹੀ ਖਤਮ ਹੋ ਗਿਆ। ਕਹਿਣ ਲੱਗੇ ਸੁਣ, ਇਹ ਜਾਣ ਦੀ ਗੱਲ ਕਿਸੇ ਨੇ ਸੋਚੀ ਹੈ? ਕਹਿੰਦਾ ਜੀ ਬੁੱਧੀ ਨੇ। ਕਹਿੰਦੇ ਗੱਲ ਸੁਣ, ਜਿਹਦਾ ਮਨ ਹੈ ਉਹਦਾ ਤਨ ਹੈ, ਜਿਹਦਾ ਤਨ ਹੈ ਉਹਦਾ ਧਨ ਹੈ। ਤੂੰ ਕਿੱਥੇ ਜਾਏਗਾ, ਕਿਵੇਂ ਜਾਏਗਾ? ਇਹ ਬੁੱਧੀ ਕੌਣ ਹੈ? ਜਿਸਦੇ ਅਧੀਨ ਮਨ ਹੈ ਉਹਦੇ ਅਧੀਨ ਹੀ ਸਭ। ਥੋੜ੍ਹੀ ਦੇਰ ਬਾਅਦ ਚੁੱਪ ਕਰਕੇ ਕਹਿੰਦਾ ਮੈਂ ਕੀ ਕਰਾਂ? ਕਹਿੰਦੇ ਕੌਣ ਸੋਚ ਰਿਹਾ ਕੀ ਕਰਾਂ? ਹਾਂ ਜੀ ਮੇਰਾ ਚਿੱਤ ਕਹਿੰਦਾ। ਪਹਿਲਾਂ ਮਨ ਹੈ, ਫਿਰ ਬੁੱਧ ਹੈ, ਫਿਰ ਚਿੱਤ ਹੈ। ਕਹਿਣ ਲੱਗੇ ਤੈਨੂੰ ਕਹਿ ਦਿੱਤਾ ਕਿ ਜਿਹਦਾ ਮਨ ਹੈ ਉਹਦਾ ਹੀ ਤਨ ਹੈ, ਉਹਦਾ ਹੀ ਧਨ ਹੈ। ਪੜ੍ਹੀ ਜਾਂਦੇ ਹਾਂ, ਮੈਂ ਵੀ ਪੜ੍ਹਦਾ, ਤਨ ਮਨ ਧਨ ਸਭ ਸੌਂਪ ਗੁਰ ਕੋ। ਅੱਗੇ ਫਿਰ ਹੁਕਮ ਮੰਨਿਆ ਭਾਈ, ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਅਸੀਂ ਇੱਧਰ ਤੁਰਦੇ ਹੀ ਨਹੀਂ, ਕੁਝ ਤਾਂ ਕਰੀ ਜਾਂਦੇ, ਗੱਲਾਂ ਬਾਤਾਂ ਕਰੀ ਜਾਂਦੇ। ਜਦੋਂ ਇੱਕ ਇੱਕ ਕਰਕੇ ਮਨ ਤਨ ਧਨ ਬੁੱਧ ਚਿੱਤ ਅਹੰਕਾਰ ਲੈ ਲਿਆ, ਫਿਰ ਕੀ ਹੋਇਆ? ਫਿਰ ਰਾਜੇ ਦੀ ਸਮਾਧੀ ਲੱਗ ਗਈ, ਸਮਾਧੀ ਲੱਗ ਗਈ, ਫੁਰਨੇ ਮੁੱਕ ਗਏ। ਹੁਣ ਮਹਾਤਮਾ ਉਹਨੂੰ ਫੜ ਕੇ ਕਹਿੰਦੇ ਰਾਜਾ ਚੁੱਪ, ਫੁਰਨੇ ਹੀ ਨਹੀਂ ਰਹੇ। ਤੋ ਬਾਬਾ ਨਾਨਕ ਜੀ ਕਹਿੰਦੇ ਨੇ ਲੋਕ ਗੱਲੀ ਬਾਤੀ ਚਾਹੁੰਦੇ ਨੇ, ਸੁਣੋ। ਸੁਣ ਕਹਿ ਸਭ ਕੋਈ, ਅਨਹਤ ਸੁਣ ਕਹਾਂ ਤੇ ਹੋਈ, ਅਨਹਤ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸੇ ਜੈਸੇ। ਓਏ ਜਨਮ ਨ ਮਰੈ ਨ ਆਵੈ ਜਾਏ। ਤੁਸੀਂ ਆਵੈ ਪੜ੍ਹਦੇ ਹੋ, ਮੈਂ ਆਵੈ ਪੜ੍ਹਦਾ, ਕਿਉਂਕਿ ਗੱਲ ਬਹੁਤਿਆਂ ਦੀ ਹੋ ਰਹੀ ਹੈ। ਜੇ ਇੱਕ ਦੀ ਗੱਲ ਹੋਵੇਗੀ ਤੇ ਆਵੈ, ਉੱਥੇ ਹੋਣਗੇ ਸਪੈਲਿੰਗ ਐੜੇ ਨੂੰ ਆਕ ਨਾ ਵਵੇ ਨੂੰ ਵੈਦ ਨਾ ਆਵੈ ਜਾਵੈ। ਪਰ ਜਿੱਥੇ ਬਹੁਤਿਆਂ ਦੀ ਗੱਲ ਹੋਵੇਗੀ ਉੱਥੇ ਐੜੇ ਨੂੰ ਆਕ ਨਾ ਵਵਾ ਹਾਏ ਨੂੰ ਦਿਸਿਆ। ਜਿਹੜੇ ਫਿਰ ਸੁਣ ਵਿੱਚ ਐਸੀ ਅਡੋਲ ਅਵਸਥਾ 'ਚ ਟਿਕ ਜਾਣਗੇ, ਓਏ ਜਨਮ ਨਾ ਮਰੈ ਨਾ ਆਵੈ ਜਾਏ, ਓਏ ਜਨਮ ਨਾ ਮਰੈ ਨਾ ਆਵੈ ਜਾਏ। ਨਾਨਕ ਗੁਰਮੁਖ ਮਨ ਸਮਝਾਏ, ਨਾਨਕ ਗੁਰਮੁਖ ਮਨ ਸਮਝਾਏ। ਨਾਨਕ ਜੀ ਫਰਮਾਉਂਦੇ ਨੇ ਗੁਰਮੁਖ ਜਿਹੜੇ ਨੇ ਉਹ ਗੁਰੂ ਦੇ ਉਪਦੇਸ਼ ਰਾਹੀਂ ਮਨ ਸਮਝਾਏ, ਆਪਣੇ ਮਨ ਨੂੰ ਹਰ ਵੇਲੇ ਸਮਝਾਉਂਦੇ ਹਾਂ। ਅਸੀਂ ਬਾਣੀ ਦਾ ਪਾਠ ਕਰਦੇ ਹਾਂ ਪਰ ਮਨ ਨਾਲ ਨਹੀਂ ਕਰਦੇ, ਖਿਮਾ ਕਰਦੇ। ਜਿਹੜੇ ਕਰਦੇ ਨੇ ਉਹਨਾਂ ਨੂੰ ਨਮਸਕਾਰ ਹੈ, ਉਹਨਾਂ ਦੇ ਸਵਾਲ ਵੀ ਮੁੱਕ ਜਾਂਦੇ ਨੇ, ਉਹਨਾਂ ਦੇ ਪ੍ਰਸ਼ਨ ਹੀ ਮੁੱਕ ਜਾਂਦੇ ਨੇ। ਉਹਨਾਂ ਨੂੰ ਨਾਲ ਦੀ ਨਾਲ ਗੁਰਬਾਣੀ ਵਿੱਚੋਂ ਸਿੱਖਿਆ ਮਿਲਦੀ ਜਾ ਰਹੀ ਹੈ। ਗੁਰੂ ਨੇ ਤੇ ਸੌਖੇ ਤੋਂ ਸੌਖਾ ਕੰਮ ਕਰਕੇ ਦੱਸਿਆ ਸੀ, ਭਾਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਨ ਤਨ ਭੈ ਅਰੋਗਾ, ਮਨ ਤਨ ਭੈ ਅਰੋਗਾ,
ਕੋਟ ਬਿਦਨ ਲਾਥੇ ਪ੍ਰਭ ਸ਼ਰਣਾ, ਕੋਟ ਬਿਦਨ ਲਾਥੇ ਪ੍ਰਭ ਸ਼ਰਣਾ। ਪ੍ਰਗਟੇ ਭਲੇ ਸੰਜੋਗਾ, ਪ੍ਰਗਟੇ ਭਲੇ ਸੰਜੋਗਾ। ਅੱਜ ਦਾ ਸਿੱਖ ਗੱਲੀ ਬਾਤੀ ਆਪਣੇ ਆਪ ਨੂੰ ਬਰੀ ਕਰਨਾ ਚਾਹੁੰਦਾ, ਹੁਜਤਾਂ ਨਾਲ ਬਰੀ ਹੋਣਾ ਚਾਹੁੰਦਾ, ਪਰ ਗੁਰਦੇਵ ਕਹਿੰਦੇ ਨੇ ਭਾਈ ਮੇਰੀ ਜ਼ਿੰਮੇਵਾਰੀ ਤਾਂ ਉਦੋਂ ਹੀ ਹੈ ਜਦੋਂ ਤੂੰ ਮੇਰੀ ਗੱਲ ਮੰਨੇ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਪ੍ਰਭ ਬਾਣੀ ਸ਼ਬਦ ਸੁਪਾਖਿਆ। ਗਾਵੋ ਸੁਣੋ ਪੜੋ ਨਿਤ ਭਾਈ, ਗਾਵੋ ਸੁਣੋ ਪੜੋ ਨਿਤ ਭਾਈ। ਗੁਰ ਪੂਰੇ ਤੂੰ ਰਾਖਿਆ, ਗੁਰ ਪੂਰੇ ਤੂੰ ਰਾਖਿਆ। ਆਖਿਆ ਜਿਹੜੇ ਫਿਰ ਗੁਰੂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਮਝਾਉਂਦੇ ਨੇ, ਹਰ ਵੇਲੇ ਮਨ ਦੇ ਉੱਤੇ ਠੋਕਰ ਮਾਰ, ਹਰ ਵੇਲੇ ਮਨ ਨੂੰ ਚੈੱਕ ਕਰ, ਬਾਣੀ ਵਿੱਚ ਹਰ ਗੱਲ ਸਮਝਾਈ। ਆਖਿਆ ਟੁਕਦਮ ਕਰਾਰੀ ਜੋ ਕਰੋ, ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਪਾਏ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਪਰ ਇਹ ਤਾਂ ਹੀ ਸਮਝ ਆਵੇਗੀ ਜੇ ਗੁਰੂ ਦੀ ਬਾਣੀ ਨੂੰ ਸਮਝ ਸਮਝ ਕੇ ਪੜ੍ਹਾਂਗੇ। ਤੋ ਅੱਜ ਦੀ ਪੌੜੀ ਮੇਰੇ ਖਿਆਲ ਵਿੱਚ ਹੋ ਗਈ ਸੀ, ਪਰ ਜਦੋਂ ਕਰਨ ਲੱਗਾ ਤੇ ਸਾਹਮਣੇ ਆ ਗਈ, ਤੋ ਇਹਦੇ ਉੱਤੇ ਜ਼ਿਆਦਾ ਸਮਾਂ ਵੀ ਲੱਗਿਆ ਤੇ ਲੱਗਣਾ ਚਾਹੀਦਾ ਸੀ। ਬਾਬੇ ਨੇ ਕਿਹਾ ਕਿ ਲੋਕ ਗੱਲਾਂ ਬਾਤਾਂ ਨਾਲ ਅਫੁਰ ਅਵਸਥਾ ਚਾਹੁੰਦੇ ਨੇ, ਸਾਡੇ ਫੁਰਨੇ ਮੁੱਕ ਜਾਣ, ਸਾਡਾ ਮਨ ਡੋਲਣ ਤੋਂ ਹਟ ਜਾਏ, ਪਰ ਨਹੀਂ। ਜਿਹੜੇ ਬੰਦੇ ਗੁਰੂ ਦੀ ਮੱਤ ਨਾਲ ਆਪਣੇ ਮਨ ਨੂੰ ਹਰ ਵੇਲੇ ਸਮਝਾਉਣਗੇ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋਵੇਗੀ ਔਰ ਉਹ ਪਰਮਾਤਮਾ ਦਾ ਰੂਪ ਬਣ ਜਾਣਗੇ। ਉਹਨਾਂ ਨੂੰ ਫਿਰ ਸਵਾਸ ਸਵਾਸ ਹਰ ਕਿਰਿਆ ਕਰਦਿਆਂ ਮਨ ਵਿੱਚ ਵੀ, ਬਚਨ ਕਰਕੇ ਵੀ, ਕਰਮ ਕਰਕੇ ਵੀ, ਉਹ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਗੇ ਅਤੇ ਉਹਨਾਂ ਨੂੰ ਸਹਿਜੇ ਹੀ ਇਹ ਅਡੋਲ ਅਵਸਥਾ ਫਿਰ ਮਿਲ ਜਾਏਗੀ। ਇੱਕ ਵਾਰੀ ਫਿਰ ਕਿਰਪਾ ਕਰੋ, ਸੁਣੋ ਸੁਣ ਕਹਿ ਸਭ ਕੋਈ, ਅਨਹਤ ਸੁਣ ਕਹਾਂ ਤੇ ਹੋਈ, ਅਨਹਤ ਸੁਣ ਰਤੇ ਸੇ ਕੈਸੇ। ਹੁਣ ਦੇਖੋ ਇੱਕ ਸੁਣ ਦਾ ਨੰਨਾ ਮੁਕਤਾ ਹੈ, ਇੱਕ ਸੁਣ ਦੇ ਨੰਨੇ ਨੂੰ ਔਂਕੜ ਹੈ, ਇੱਕ ਸੁਣ ਦੇ ਨੰਨੇ ਨੂੰ ਸਿਆਹੀ ਹੈ। ਇਹ ਲਗਾ ਮਾਤਰਾ ਦਾ ਵੀ ਬਹੁਤ ਧਿਆਨ ਰੱਖਣਾ। ਪਹਿਲਾਂ ਤਾਂ ਹੈ ਸੁਣੋ ਸੁਣ, ਉੱਥੇ ਨੰਨਾ ਮੁਕਤਾ ਹੈ, ਫਿਰ ਅਨਹਤ ਸੁਣ ਨੰਨੇ ਨੂੰ ਔਂਕੜ ਹੈ, ਫਿਰ ਅਨਹਤ ਸੁਣ ਰਤੇ ਸੁਣਦੇ ਨੰਨੇ ਨੂੰ ਸਿਆਰੀ, ਸੁਣ ਵਿੱਚ ਅਡੋਲ ਅਵਸਥਾ ਵਿੱਚ ਜਿਹੜੇ ਰੱਤੇ ਗਏ ਰੰਗੇ ਗਏ ਤੇ ਕੈਸੇ, ਉਹਨਾਂ ਦੀ ਪਛਾਣ ਕੀ ਹੈ? ਆਖਿਆ ਜਿਸ ਤੇ ਉਪਜੇ ਤਿਸ ਹੀ, ਤੇ ਉਹਨਾਂ ਦੀ ਰਿਜ਼ਲਟ ਕੀ ਨਿਕਲੇਗਾ ਉਹਨਾਂ ਦੀ ਕਮਾਈ ਦਾ? ਓਏ ਜਨਮ ਨਾ ਮਰੈ ਨਾ ਆਵੈ ਜਾਇ, ਓਏ ਜਨਮ ਨਾ ਮਰੈ ਨਾ ਆਵੈ ਜਾਇ, ਓਏ ਜਨਮ ਨਾ ਮਰੈ।
ਕਿਉਂਕਿ ਉਹਦੇ ਉੱਤੇ ਹੋੜਾ ਨਹੀਂ ਲੱਗਦਾ। ਇਹ ਗੁਰਬਾਣੀ ਦੇ ਲਿਖਣ ਦੀ ਸ਼ੈਲੀ ਹੈ, ਨਿਯਮ ਹੈ। ਜਿੱਥੇ ਉਹਨੇ ਦਾ ਮੂੰਹ ਖੁੱਲ੍ਹਾ ਹੋਵੇ ਨਾ, ਉੱਥੇ ਹੋੜੇ ਦੀ ਆਵਾਜ਼ ਹੈ। ਉਹ ਇਹ ਜਨਮ ਨਾ ਮਰੇ, ਉਹ ਫਿਰ ਜੰਮਣ ਮਰਨ ਦੇ ਚੱਕਰ ਤੋਂ ਬਚ। ਕਿਉਂਕਿ ਜਦੋਂ ਤੀਕਰ ਅਸੀਂ ਵੱਖਰੇ ਰਵਾਂਗੇ, ਵੱਖਰਾਪਨ ਬਣਿਆ ਰਹੇਗਾ ਅਤੇ ਵੱਖਰਾਪਨ ਨੂੰ ਖਤਰੇ ਵੀ ਬਣੇ ਰਹਿਣਗੇ। ਪਰ ਜਦੋਂ ਉਸ ਨਾਲ ਇਕਮਿਕ ਹੋ ਗਏ, ਜਿਉਂ ਜਲ ਮੈਂ ਜਲ ਆਏ ਖਟਾਨਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।

ਕੁਰਬਾਂ ਨਾਨਕ ਪ੍ਰਭ ਕੈ ਸਦ ਕੁਰਬਾਂ ਧੰਨ ਗੁਰੂ ਤੇਗ ਬਹਾਦਰ ਜੀ ਵੀ ਬਖਸ਼ਿਸ਼ ਕਰਦੇ ਨੇ, ਫਰਮਾਉਂਦੇ ਨੇ, ਸੁਣਨਗੇ ਸਾਰੇ, ਸੁਣਾਉਣਗੇ ਸਾਰੇ, ਪਰ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਵੇ ਉਹ ਫਿਰ ਇਹਦੀ ਕਮਾਈ ਕਰਨਗੇ। ਗੁਰ ਕਿਰਪਾ ਜੇ ਜਨ ਕੋ ਕੀਨੀ, ਗੁਰ ਕਿਰਪਾ ਜੇ ਜਨ ਕੋ ਕੀ। ਤੇ ਇਹ ਜੁਗਤ ਪਛਾਨੀ, ਤੇ ਇਹ

0: ਗੁਰੂ ਕੇ ਸਿੱਖ ਦਾ ਸਕੂਲ ਗੁਰੂ ਕੀ ਸੰਗਤ ਹੈ। ਹੋਰ ਕੋਈ ਵੱਖਰਾ ਸਕੂਲ ਮੈਂ ਨਹੀਂ ਖੋਲਿਆ ਜਾਂ ਮੈਂ ਆਖਾਂ ਉੱਥੇ ਆਓ, ਨਹੀਂ ਨਹੀਂ, ਗੁਰੂ ਕੀ ਸੰਗਤ ਹੀ ਗੁਰੂ ਕਾ ਸਕੂਲ ਹੈ। ਇੱਥੋਂ ਹੀ ਸਭ ਕੁਝ ਮਿਲਦਾ ਹੈ। ਪੱਟ ਕੀਰਤ ਜੀ ਵਰਗਿਆਂ ਨੇ ਕਿਹਾ ਹੈ, ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਮ ਤ੍ਰਾਸ ਮਿਟਾਈ ਇੱਕ ਅਰਦਾਸ, ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਹੁਸ਼ਰ। ਸਤਸੰਗਤ, ਆਮ ਸਾਰੇ ਦਿਨਾਂ ਵਿੱਚ ਮੈਂ ਕਦੇ ਟਾਈਮ ਦੀ ਪਰਵਾਹ ਨਹੀਂ ਕੀਤੀ। ਪ੍ਰਬੰਧਕਾਂ ਵੱਲੋਂ ਤਾਂ ਜ਼ਰੂਰ ਵੇਖੀਦਾ ਵੀ ਉਹਨਾਂ ਨੂੰ ਕੋਈ ਉਲਾਂਭਾ ਨਾ ਦੇ ਵੀ ਸਾਧ ਸੰਗਤ ਗਿਆਨੀ ਜੀ ਦਾ ਟਾਈਮ ਬੜਾ ਲਿਆ। ਮੈਂ ਟਾਈਮ ਦੀ ਕਦੇ ਬੰਦਿਸ਼ ਨਹੀਂ, ਪਰ ਅੱਜ ਮੇਰੀ ਥੋੜ੍ਹੀ ਮਜਬੂਰੀ ਹੈ ਕਿ ਮੈਂ ਸਫ਼ਰ ਕਰਕੇ ਏਅਰਪੋਰਟ 'ਤੇ ਪਹੁੰਚਣਾ, ਅਤੇ ਏਅਰਪੋਰਟ ਵਾਲੇ ਤਾਂ ਫਿਰ ਲਿਹਾਜ ਨਹੀਂ ਕਰਦੇ ਵੀ ਮੈਂ ਕਦੇ ਮੇਰਾ ਇਕੱਠਾ ਕਰਦਾ ਲੇਟ ਹੋ ਗਿਆ, ਇਸ ਲਈ ਮੈਨੂੰ ਹੀ ਟਾਈਮ ਸਿਰ ਤੁਰਨਾ ਪਵੇਗਾ। ਅਤੇ ਅੱਜ ਤੁਸੀਂ ਖਿਮਾ ਬਖਸ਼ਿਓ, ਫਿਰ ਜਲਦੀ ਆਪਾਂ ਜਿਤਨੀ ਕੁ ਵਿਚਾਰ ਬਾਕੀ ਹੈ ਉਹਨੂੰ ਕਰਨ ਲਈ ਛੇਤੀ ਹਾਜ਼ਰ ਹੋਵਾਂਗੇ। ਮੈਨੂੰ ਵੀ ਡਰ ਲੱਗਦਾ ਵੀ ਇਹ ਕਰਜ਼ਾ ਮੇਰੇ ਸਿਰ 'ਤੇ ਨਾ ਰਹੇ। ਹਾਂ, ਮੇਰੇ ਲਈ ਅਰਦਾਸ ਕਰਿਓ। ਮੇਰੀ ਅੱਜ ਕੱਲ੍ਹ ਸਭ ਤੋਂ ਵੱਡੀ ਰੁਚੀ ਹੈ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਹੋ ਰਹੀ। ਪਤਾ ਨਹੀਂ ਤੁਹਾਡੇ ਵਿੱਚੋਂ ਕੌਣ ਕੌਣ ਸੁਣਦਾ, ਕੌਣ ਨਹੀਂ ਸੁਣਦਾ। 10 ਤੋਂ 10.5 ਚੜ੍ਹਦੀ ਕਲਾ 'ਤੇ ਸਹਿਜ ਪਾਠ ਹੁੰਦਾ। 10:30 ਤੋਂ 11 ਵਜੇ ਤੱਕ 20-25 ਮਿੰਟ ਵਾਸਤੇ ਸ਼ਬਦ ਵਿਚਾਰ ਹੁੰਦੀ। ਮੇਰੇ ਲਈ ਅਰਦਾਸ ਕਰਿਓ ਵੀ ਸੱਚੇ ਪਾਤਸ਼ਾਹ ਉਹ ਸੇਵਾ ਜਿਹੜੀ ਆਰੰਭ ਹੋਈ ਹੈ ਉਹ ਦਾਸ ਨਿਪਰੇ ਕਰ ਚੜ੍ਹਾ ਸਕੇ। ਕਰਨੀ ਚਾਹੁੰਦੇ ਆਪ ਹੈ। ਕਈ ਪ੍ਰੇਮੀ ਪੁੱਛ ਲੈਂਦੇ ਨੇ, ਗਿਆਨੀ ਜੀ ਕਿੰਨਾ ਟਾਈਮ ਲੱਗ ਜਾਏ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ, ਇਹਦਾ ਸਮੁੰਦਰ ਹੈ, ਗੁਰੂ ਆਪੇ ਕਿਰਪਾ ਕਰੇ। ਜਦੋਂ ਮੈਂ ਸਹਿਜ ਪਾਠ ਕਰ ਰਿਹਾ ਸੀ 7 ਮਹੀਨਿਆਂ ਵਿੱਚ ਮੈਂ ਸਹਿਜ ਪਾਠ ਕੀਤਾ, ਅਤੇ ਹੁਣ ਇਸੇ ਤਰ੍ਹਾਂ ਇਹ ਵੀ ਗੁਰੂ ਨੇ ਪ੍ਰੇਰਨਾ ਕਰਕੇ ਸ਼ੁਰੂ ਕਰਾਇਆ। ਤੁਹਾਡੀ ਅਰਦਾਸ ਹੋਵੇਗੀ ਮਹਾਰਾਜ ਬਲ ਬਖਸ਼ੇ ਨੂੰ, ਕਿਉਂਕਿ ਅੱਜ ਦਾਸ ਨੇ ਕਸ਼ਮੀਰ ਬਾਰਾਮੂਲੇ ਕੱਲ ਦੀਵਾਨ ਹੈ ਉੱਥੇ ਪਹੁੰਚਣਾ। ਇਸ ਵਾਸਤੇ ਹੁਣ ਮੈਂ ਤੁਹਾਡੇ ਤੋਂ ਆਗਿਆ ਲਵਾਂਗਾ, ਇੱਕ ਵਾਰੀ ਫਿਰ ਇਹ ਪੰਕਤੀਆਂ ਪੜ੍ਹ ਲਓ ਤਾਂ ਜੋ ਤੁਹਾਡੇ ਕੰਨਾਂ ਵਿੱਚ ਗੂੰਜਣ। ਚੰਗਾ ਹੋਵੇ ਜਿੰਨੀ ਤੁਸੀਂ ਵਿਚਾਰ ਸੁਣੀ ਹੈ ਇਹਨੂੰ ਘਰ ਜਾ ਕੇ ਵੀ ਇੱਕ ਇੱਕ ਪੌੜੀ ਵਿਚਾਰਿਓ। ਜਿੱਥੇ ਨਾ ਸਮਝ ਆਵੇ ਕੋਈ ਘਬਰਾਉਣ ਦੀ ਗੱਲ ਨਹੀਂ। ਦਾਸ ਦਾ ਮੋਬਾਈਲ ਨੰਬਰ 92-150-32-63 ਇਸ ਲਈ ਕਿ ਗੁਰਬਾਣੀ ਦਾ ਪਾਠ ਕਰਦਿਆਂ ਤੁਹਾਨੂੰ ਕੋਈ ਉਚਾਰਨ ਦੀ ਵਿਸਰਾਮ ਦੀ ਲਗ ਮਾਤਰ ਦੀ ਗੱਲ ਨਾ ਸਮਝ ਆਵੇ, ਪੁੱਛੋ। ਮੇਰੀ ਡਿਊਟੀ ਹੈ, ਮੈਨੂੰ ਗੁਰੂ ਨੇ ਸੇਵਾ ਸੌਂਪੀ ਹੈ ਅਤੇ ਮੈਂ ਆਪਣੇ ਧੰਨ ਭਾਗ ਸਮਝ ਕੇ ਕਰਦਾ ਹਾਂ। ਇੱਕ ਵਾਰੀ ਕਰੋ ਰਸਨਾ ਪਵਿੱਤਰ, ਸੁਣੋ ਸੁਣ ਕਹਿ ਸਭ ਕੋਈ, ਅਨਹਤ ਸੁਣ ਕਹਾਂ ਤੇ ਹੋਈ, ਅਨਹਤ ਸੁਣ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਓਏ ਜਨਮ ਨਾ ਮਰੇ ਨਾ ਆਵੇ ਜਾਹੇ, ਨਾਨਕ ਗੁਰਮੁਖ ਮਨ ਸਮਝਾਏ। ਇਸ ਮਨ ਨੂੰ ਸਮਝਾਉਣ ਲਈ ਰੋਜ਼ ਨਿਤਨੇਮ ਕਰਿਆ ਕਰੋ, ਰੋਜ਼ ਬਾਣੀ ਦੀ ਵਿਚਾਰ ਕਰਿਆ ਕਰੋ। ਬਸ ਗੁਰਬਾਣੀ ਤੋਂ ਵੱਡਾ ਹੋਰ ਕੋਈ ਮਨ ਨੂੰ ਸਮਝਾਉਣ ਵਾਲਾ ਨਹੀਂ। ਜਿਸ ਦਿਨ ਅਸੀਂ ਗੁਰਬਾਣੀ ਦੀ ਵਿਚਾਰ ਨਾਲ ਜੁੜ ਗਏ ਮਨ ਸਮਝ ਆਏਗਾ, ਮਨ ਸਮਝ ਗਿਆ ਟਿਕ ਜਾਏਗਾ, ਬਸ ਫਿਰ ਅਡੋਲ ਅਵਸਥਾ ਸਹਿਜ ਹੀ ਪ੍ਰਾਪਤ ਹੋ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ, ਗੱਜ ਕੇ ਫਤਿਹ ਗਜਾਓ, वाहेगुरु जी का खालसा।
1: केरबू दी रंगीली धरती दे वसनीक स्रोतियो, तुसी ये प्रोग्राम FM रेडियो CIFK 94.3 तों सुन रहे हो। ये प्रोग्राम गुरुद्वारा साहिब

0: एड्रेस नोट करो जी, singsabha2@gmail.com। एक बार फिर नोट करो जी, singsabha2@gmail.com।
1: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call
2: 250-392-3874. ਇਹ ਦੋ ਕੁ ਮਿੰਟ ਸਾਰਾ ਸਾਡਾ ਮੁਜਰਾ ਵੀ ਵੇਖ ਕੇ ਜਾਓ। ਸ਼ੇਰੇ ਪੰਜਾਬ ਉੱਥੇ ਖਲੋ ਗਏ, ਮੋਹਰਾਂ ਨੇ ਕੁਝ ਦੋ ਗੇੜੇ ਲਿਆਂਦੇ ਤੇ ਸ਼ੇਰੇ ਪੰਜਾਬ ਨੇ ਇੱਕ ਕੀਮਤੀ ਘੰਟਾ ਲਾ ਕੇ ਆਪਣੇ ਗਲ ਵਿੱਚੋਂ ਦੇ ਦਿੱਤਾ ਕਿ ਮੋਹਰਾਂ ਨੂੰ ਦੇ ਦਿਓ, ਉਹਦਾ ਉਹਨੂੰ ਇਨਾਮ ਦੇ ਦਿੱਤਾ। ਬਸ ਇੰਨਾ ਹੀ ਕਸੂਰ ਸੀ ਮਹਾਰਾਜੇ ਦਾ, ਨਾ ਤਾਂ ਜਾਣ ਬੁੱਝ ਕੇ ਮੁਜਰਾ ਵੇਖਣ ਵਾਸਤੇ ਆਏ ਸਨ, ਨਾ ਉਹਨਾਂ ਦੀ ਭਾਵਨਾ ਕੋਈ ਇਹੋ ਜਿਹੀ ਸੀ। ਉਹ ਤੇ ਹੁਣ ਮਹਾਰਾਜਾ ਹੋਣ ਦੇ ਨਾਤੇ ਉਹਦੀ ਰਿਆਇਆ ਅਗਰ ਕੋਈ ਮੇਲਾ ਕਰ ਰਹੀ ਹੈ, ਉਹਦੇ ਵਿੱਚ ਪੰਜਾਬ ਦਾ ਬਾਦਸ਼ਾਹ ਲੰਘ ਰਿਹਾ ਤੇ ਉਸ ਰਿਆਇਆ ਨੇ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਕੁਛ ਦੇਰ ਠਹਿਰ ਜਾਓ। ਉਹਨਾਂ ਦਾ ਹੰਮਾ ਰੱਖਦਿਆਂ ਹੋਇਆ, ਮਾਣ ਰੱਖਦਿਆਂ ਹੋਇਆ ਸ਼ੇਰੇ ਪੰਜਾਬ ਨੇ ਆਪਣਾ ਹਾਥੀ ਕੁਝ ਪਲਾਂ ਲਈ ਰੋਕਿਆ, ਪਰ ਸਿੱਖੀ ਦੀ ਦ੍ਰਿਸ਼ਟੀ ਤੋਂ ਇੱਕ ਗੁਨਾਹ ਸਮਝਿਆ। ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ, ਉਹਨਾਂ ਨੂੰ ਇੱਕ ਘੋੜ ਚੜੇ ਨਿਹੰਗ ਸਿੰਘ ਨੇ ਭਜਾ ਕੇ ਘੋੜਾ ਸ਼ੇਰੇ ਪੰਜਾਬ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਰੁਕ ਰੁਕ ਕੇ ਆਉਣਾ। ਹਰ ਪਿੰਡ ਦੀ ਪੰਚਾਇਤ ਕੋਲੋਂ ਦੁੱਖ ਸੁੱਖ ਸੁਣਨੇ ਸਨ, ਸ਼ਿਕਾਇਤਾਂ ਸੁਣਨੀਆਂ ਸਨ, ਆਪਣੇ ਹਾਕਮਾਂ ਦੀ ਕਾਰਗੁਜ਼ਾਰੀ ਚੈੱਕ ਕਰਨੀ। ਉਹ ਜਦੋਂ ਹਰਿਮੰਦਰ ਸਾਹਿਬ ਪਹੁੰਚੇ ਤੇ ਬਾਬਾ ਲੋਹੇ ਲਾਠਾ ਹੋਇਆ ਬੈਠਾ। ਉਸਨੇ ਹੁਕਮ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਨਾ ਸੋਧੀ ਜਾ। ਸ਼ੇਰੇ ਪੰਜਾਬ ਵੱਲੋਂ ਕੋਈ ਤੋਹਫਾ, ਕੜਾ ਪ੍ਰਸ਼ਾਦ ਦੀ ਦੇਗ ਜਾਂ ਮਾਇਆ ਜਿਹੜੀ ਲਿਆ ਕੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਭੇਟਾ ਕਰਨ ਉਹ ਮੋੜ ਦਿੱਤੀ ਜਾਵੇ। ਜਿੰਨਾ ਚਿਰ ਤੱਕ ਉਹ ਪੰਥ ਕੋਲੋਂ ਤਨਖਾਹ ਨਹੀਂ ਲਵਾ ਲੈਂਦਾ, ਉਹ ਪੰਥ ਦਾ ਤਨਖਾਹ ਹੀ ਹੈ, ਉਹਨੇ ਚਿਰ ਤੱਕ ਉਹਦੀ ਕੋਈ ਚੀਜ਼ ਦਰਬਾਰ ਸਾਹਿਬ ਵਿੱਚ ਕਾਬਲੇ ਕਬੂਲ ਨਹੀਂ। ਸ਼ੇਰੇ ਪੰਜਾਬ ਨੂੰ ਇਸ ਹੁਕਮ ਦਾ ਪਤਾ ਲੱਗਾ, ਉਹਨਾਂ ਨੇ ਵੇਖਿਆ ਨਾ ਕੋਈ ਸਿਪਾਹੀ ਫਤਿਹ ਬੁਲਾਉਂਦਾ, ਨਾ ਕੋਈ ਸਲਿਊਟ ਕਰਦਾ। ਸ਼ੇਰੇ ਪੰਜਾਬ ਨੇ ਆਖਿਆ ਵੀ ਇਹ ਤਾਂ ਗੱਲ ਉਹਨਾਂ ਚਿਰ ਇਹ ਹਟਣੀ ਨਹੀਂ ਜਿੰਨਾ ਚਿਰ ਮੈਂ ਦਰਬਾਰ ਸਾਹਿਬ ਪੇਸ਼ ਨਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦਰਬਾਰ ਸਾਹਿਬ ਆਏ, ਬਾਬਾ ਫੂਲਾ ਸਿੰਘ ਅਕਾਲੀ ਨੇ ਉਹਨਾਂ ਨੂੰ ਸਜ਼ਾ ਸੁਣਾਈ, ਆਪ ਜਾਣਦੇ ਕੋਰੜਿਆਂ ਦੀ ਸਜ਼ਾ ਦਿੱਤੀ ਗਈ ਕਿ ਰਣਜੀਤ ਸਿੰਘਾ ਕੋਈ ਗੱਲ ਤੇਰੀ ਨਹੀਂ ਸੁਣੀ ਜਾਣੀ, ਅਸੀਂ ਤਾਂ ਕੱਲ ਹੀ ਜਾਣਦੇ ਹਾਂ। ਕੱਲ ਤੱਕ ਦਾ ਜਥੇਦਾਰ ਬੋਲਿਆ, ਉਹਨੇ ਕਿਹਾ ਅੱਜ ਮਹਾਰਾਜਾ ਰਣਜੀਤ ਸਿੰਘ ਮੁਜਰਾ ਵੇਖਦਾ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਪਰਸੋਂ ਤੇਰਾ ਸਿਪਾਹੀ ਵੇਖੇਗਾ ਤੇ ਅਗਲੇ ਦਿਨ ਤੋਂ ਦੁਨੀਆਂ ਵੇਖੇਗੀ ਤੇ ਪੰਜਾਬ ਇੱਕ ਮੁਜਰਾਖਾਨਾ ਬਣ ਕੇ ਰਹਿ ਜਾਏ। ਕੀ ਪਤਾ ਸੀ ਉਦੋਂ ਜਦੋਂ ਬਾਬਾ ਫੂਲਾ ਸਿੰਘ ਇਹ ਕਹਿ ਰਿਹਾ ਸੀ, ਉਹਨੂੰ ਕੋਈ ਪਤਾ ਨਹੀਂ ਸੀ ਕਿ 150-200 ਸਾਲ ਤੋਂ ਬਾਅਦ ਇਹ ਪੰਜਾਬ ਵੀ ਇਸ ਤਰ੍ਹਾਂ ਦਾ ਬਣ ਜਾਏ। ਅੱਜ ਥਾਂ ਥਾਂ ਉੱਤੇ ਬੁਜਰੇ ਹੋ ਰਹੇ, ਅੱਜ ਥਾਂ ਉੱਤੇ ਸਾਡੀਆਂ ਧੀਆਂ ਪੜੇ ਨੱਚ ਰਹੀਆਂ, ਅੱਜ ਪੰਜਾਬ ਦੀ ਸੱਭਿਅਤਾ ਤੇ ਕਲਚਰ ਜਿਹੜਾ ਉਹਦਾ ਉਹ ਮੌਜੂ ਉਡਾਇਆ ਜਾ ਰਿਹਾ ਔਰ ਸਿਰ ਝੁਕਦਾ ਹੈ। ਮੈਂ ਕਈ ਵਾਰ ਸੋਚਦਾ ਵੀ ਸਾਡਾ ਕੀ ਬਣੇਗਾ, ਘਰਾਂ ਵਿੱਚ ਤੇ ਟੀਵੀ ਨੇ ਗੰਦ ਪਾਤਾ ਤੇ ਬੱਸਾਂ ਵਿੱਚ ਟੇਪ ਰਿਕਾਰਡਰਾਂ ਨੇ ਗੰਦ ਪਾਤਾ। ਜੋ ਗੰਦੇ ਗੀਤ ਸਾਡੀਆਂ ਬੱਸਾਂ ਵਿੱਚ, ਜੋ ਉੱਚੀ ਆਵਾਜ਼ ਵਿੱਚ ਸਿਰ ਪੀੜ ਹੋਣ ਲੱਗ ਪੈਂਦੀ ਹੈ, ਤੁਸੀਂ ਕਿਤੇ 2-4 ਘੰਟੇ ਬੱਸ ਵਿੱਚ ਸਫ਼ਰ ਕਰਨਾ ਹੋਵੇ ਤੇ ਫਿਰ ਕੰਨਾਂ ਨੂੰ ਕੋਈ ਮੁਰੰਮਤ ਕਰਾਉਣ ਦੀ ਲੋੜ ਪੈ ਜਾਏ। ਔਰ ਇਸ ਤਰ੍ਹਾਂ ਦੇ ਗੰਦੇ ਗੀਤ ਤੇ ਉਹ ਧੀ ਉਸ ਬੱਸ ਵਿੱਚ ਸਫ਼ਰ ਕਰ ਰਹੇ ਹੋਣ ਤਾਂ ਉਹਨਾਂ ਨੂੰ ਸ਼ਰਮ ਵਿੱਚ ਡੁੱਬ ਜਾਣਾ ਚਾਹੀਦਾ, ਉਹ ਸੁਣ ਨਹੀਂ ਸਕਦੇ ਪਰ ਵਿਚਾਰੇ ਕੀ ਕਰਨ। ਇਹ ਨਹੀਂ ਸੀ ਬਾਬਾ ਫੂਲਾ ਸਿੰਘ ਜਾਣਦਾ ਕਿ ਸਾਡੀ ਕੌਮ ਤੇ ਇਹੋ ਜਿਹਾ ਦਿਨ ਵੀ ਆਏਗਾ ਜਿਸ ਦਿਨ ਇੱਥੋਂ ਦੇ ਸਿੱਖ ਜਿਹੜੇ ਨਾਮ ਦੇ ਰਸੀਏ ਗੁਰੂ ਦੇ ਪਿਆਰੇ, ਉਹ ਵੀ ਮੁਜਰੇ ਵੇਖਣ ਵਾਸਤੇ ਤੁਰ ਪਿਆ ਕਰਨ। ਇਸ ਬਾਰੇ ਜ਼ਿਆਦਾ ਨਾ ਕਹਾਂ, ਤੁਸੀਂ ਆਖੋਗੇ ਸਾਨੂੰ ਉਲਾਹਮੇ ਦੇਣ ਆ ਗਏ, ਨਹੀਂ, ਪਰ ਜੋ ਕਹਿ ਰਿਹਾ ਸੱਚ ਹੈ ਔਰ ਤੁਸੀਂ ਇਹਦੇ ਨਾਲ ਮੇਰੇ ਨਾਲ ਸਹਿਮਤ ਹੋਵੋਗੇ। ਉਹ ਸ਼ੇਰੇ ਪੰਜਾਬ ਇੰਨਾ ਵਧੀਆ ਰਾਜ ਦੇ ਕੇ ਏਡੀ ਵੱਡੀ ਵਿਸ਼ਾਲ ਹਕੂਮਤ ਕਾਇਮ ਕਰਕੇ 14,500 ਮੁਰੱਬਾ ਮੀਲ ਦਾ ਰਾਜ ਭਾਗ ਅੱਖ ਬਿਮਾਰ ਹੋ ਗਏ। ਹਰੀ ਸਿੰਘ ਨਲੂਏ ਦੀ ਸ਼ਹਾਦਤ ਤੋਂ ਪਿੱਛੋਂ, ਬਾਬਾ ਫੂਲਾ ਸਿੰਘ ਦੀ ਸ਼ਹਾਦਤ ਤੋਂ ਪਿੱਛੋਂ ਅਸਲ ਸ਼ੇਰੇ ਪੰਜਾਬ ਦੀ ਸਿਹਤ 1834 ਵਿੱਚ ਡਿਗਰੀ ਸ਼ੁਰੂ ਹੋ ਗਈ। ਬਾਬਾ ਫੂਲਾ ਸਿੰਘ ਅਕਾਲੀ ਦੀ ਸ਼ਹਾਦਤ ਪਿੱਛੋਂ, ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਪਿੱਛੋਂ ਦਰਬਾਰ ਦਾ ਕੰਮ ਕਾਜ ਜਿਹੜਾ ਉਹ ਨਜਿੱਠਦੇ ਸਨ, ਉਹ ਸਾਰੇ ਦਾ ਸਾਰਾ ਮਹਾਰਾਜੇ ਨੂੰ ਆਪ ਨਜਿੱਠਣਾ ਪਿਆ। ਕੰਮ ਦੀ ਬਹੁਤਾਤ ਨੇ ਸਖਤ ਮਿਹਨਤ ਨੇ।

ਸ਼ੇਰੇ ਪੰਜਾਬ ਨੂੰ ਅਧਰੰਗ ਦਾ ਮਰੀਜ਼ ਬਣਾ ਦਿੱਤਾ। ਦੌਰਾ ਪਿਆ, ਸ਼ੇਰੇ ਪੰਜਾਬ ਦਾ ਸਰੀਰ ਸੁੰਨ ਹੋ ਗਿਆ। ਵੈਦ ਹਕੀਮ ਸੱਦੇ ਗਏ, ਫਕੀਰੇ ਜੀਲੋਦੀਨ ਆਇਆ, ਡਾਕਟਰ ਹੋਨਿੰਗ ਬਰਗਰ ਨੂੰ ਬੁਲਾਇਆ ਗਿਆ, ਕੁਝ ਦਵਾਈਆਂ ਦਿੱਤੀਆਂ, ਉਹਦੇ ਨਾਲ ਕੁਝ ਸਿਹਤ ਮੁੜੀ, ਲੇਕਿਨ ਕੁਝ ਦਿਨਾਂ ਵਾਸਤੇ, ਮਹੀਨਿਆਂ ਵਾਸਤੇ ਨਹੀਂ, ਸਾਲਾਂ ਵਾਸਤੇ ਨਹੀਂ। ਬਿਮਾਰੀ ਦਾ ਦੂਸਰਾ ਦੌਰਾ ਪਿਆ, ਸ਼ੇਰੇ ਪੰਜਾਬ ਨੇ ਸਮਝਿਆ ਕਿ ਹੁਣ ਇਹ ਜਾਨ ਲੇਵਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਹਜ਼ੂਰੀ ਬਾਗ ਵਿੱਚ ਆਪਣੇ ਸਾਰੇ ਜਰਨੈਲ ਸੱਦੇ, ਵਜ਼ੀਰ ਸੱਦੇ, ਆਪਣੀ ਰਿਆਇਆ ਸੱਦੀ। ਇਹ ਹਜ਼ੂਰੀ ਬਾਗ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਸਾਹਮਣੇ ਬਾਦਸ਼ਾਹੀ ਮਸਜਿਦ ਦੇ ਵਿਹੜੇ ਦੇ ਵਿਚਕਾਰ ਬਾਰਾਂ ਦਰੀ ਸੰਗੇ ਮਰਮਰ ਦੀ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ। ਇਸ ਹਜ਼ੂਰੀ ਬਾਰਾਂ ਦਰੀ ਵਿੱਚ ਸ਼ੇਰੇ ਪੰਜਾਬ ਮਹਾਰਾਜ ਪਾਲਕੀ ਵਿੱਚ ਆਏ। ਵੈਦਾਂ ਨੇ, ਹਕੀਮਾਂ ਨੇ ਸਰਾਣਿਆਂ ਦੀ ਘਾਸਣਾ ਲਵਾ ਕੇ ਸ਼ੇਰੇ ਪੰਜਾਬ ਨੂੰ ਬਿਠਾਇਆ। ਸਾਰਾ ਮਾਹੌਲ ਚੁੱਪ ਚਾਪ ਸੀ, ਖਮੋਸ਼ ਸੀ, ਡੁੱਬੇ ਹੋਏ ਸਨ ਰੱਜ ਵਿੱਚ ਸਿੱਖ ਸਰਦਾਰ। ਉਹ ਸ਼ੇਰੇ ਪੰਜਾਬ ਜਿਸ ਦੀ ਤਲਵਾਰ ਦੇ ਸਾਹਮਣੇ ਪਿਸ਼ਾਵਰ ਦੇ ਹਾਕਮਾਂ ਦੀ ਤਲਵਾਰ ਮਿਆਨ ਵਿੱਚੋਂ ਨਹੀਂ ਸੀ ਨਿਕਲਦੀ, ਜਿਉਂਦੇ ਜਿਉਂਦਿਆਂ ਕੋਈ ਦਰਾ ਖੈਬਰ ਟੱਪਣ ਦੀ ਹਿੰਮਤ ਨਹੀਂ ਸੀ ਕਰਦਾ। ਜਦੋਂ ਉਹ ਇੱਕ ਵਾਰ ਦਾਬਾ ਮਾਰਦਾ ਸੀ ਤਾਂ ਸ਼ਿਵਾਲਿਕ ਤੇ ਪਹਾੜੀਆਂ ਕੰਬਦੀਆਂ ਸਨ। ਅੱਜ ਉਹ ਇੰਨਾ ਬਿਮਾਰ ਹੈ ਕਿ ਉਸਦੀ ਆਵਾਜ਼ ਬੜੀ ਧੀਮੀ। ਸ਼ੇਰੇ ਪੰਜਾਬ ਮੁਖਾਤਬ ਹੋ ਕੇ ਆਪਣੀ ਕੌਮ ਦੇ ਹੀਰਿਆਂ ਨੂੰ ਕਹਿ ਰਹੇ ਸਨ, ਮੌਤ ਦਾ ਸੱਦਾ ਆ ਗਿਆ ਖਾਲਸਾ ਜੀ, ਮੈਂ ਹੁਣ ਕੁਝ ਘੜੀਆਂ ਦਾ ਹੀ ਮਹਿਮਾਨ ਹਾਂ।

ਮੇਰੇ ਪੰਜਾਬ ਦੀ ਆਖਰੀ ਤਕਰੀਰ ਸੀ। ਮਹਾਰਾਜੇ ਨੇ ਪੰਜਾਬ ਦੀ ਤਾਰੀਖ ਦੇ ਵਰਕੇ ਕੁਝ ਪਿੱਛਾ ਨੂੰ ਖੋਲੇ, ਆਖਿਆ ਖਾਲਸਾ ਜੀ ਇਹ ਪੰਜਾਬ ਪਿਛਲੇ 600 ਸਾਲ ਤੋਂ ਗੁਲਾਮ ਰਹੇ ਔਰ ਇੱਥੇ ਹਮੇਸ਼ਾ ਬਗਾਨੇ ਰਾਜ ਕਰਦੇ ਰਹੇ। ਪਾਣੀਪਤ ਦੇ ਮੈਦਾਨੇ ਜੰਗ ਅੰਦਰ ਪ੍ਰਿਥਵੀ ਰਾਜ ਰਾਏ ਚੌਹਾਨ ਪਥੌਰਾ ਜਦੋਂ ਮੁਹੰਮਦ ਗੌਰੀ ਕੋਲੋਂ ਹਾਰਿਆ, ਹਿੰਦੁਸਤਾਨ ਉੱਤੇ ਬਗਾਨਿਆਂ ਨੇ ਕਬਜ਼ਾ ਕਰ ਲਿਆ। ਲਗਾਤਾਰ ਇੱਥੇ ਹਕੂਮਤ ਬਗਾਨਿਆਂ ਦੀ ਰਹੀ, 13 ਪੀੜ੍ਹੀਆਂ ਇੱਥੇ ਮੁਗਲਾਂ ਦੀਆਂ ਰਾਜ ਕਰਦੀਆਂ ਰਹੀਆਂ। ਗੁਰੂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਖਾਲਸੇ ਦੇ ਏਕੇ ਦੇ ਕਾਰਨ, ਖਾਲਸੇ ਦੀ ਬਹਾਦਰੀ ਦੇ ਕਾਰਨ, ਦਿੱਤੀਆਂ ਹੋਈਆਂ ਕੁਰਬਾਨੀਆਂ ਦਾ ਸਦਕਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਵਚਨ ਨੂੰ ਪੂਰਾ ਕੀਤਾ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਇਹ ਰਾਜਪਾਗ ਤੁਹਾਡੀ ਮਿਲਵਰਤਨ ਦਾ ਸਦਕਾ, ਤੁਹਾਡੇ ਪਿਆਰ ਦਾ ਸਦਕਾ ਕਾਇਮ ਹੋਏ। ਮਿਲ ਕੇ ਰਹੋਗੇ, ਜਥੇਬੰਦ ਰਹੋਗੇ, ਰਾਜਭਾਗ ਮਾਣਦੇ ਰਹੋਗੇ, ਆਪੋ ਵਿੱਚ ਬੇਅਤਫਾਕੀ ਦੇ ਸ਼ਿਕਾਰ ਹੋ ਜਾਓਗੇ ਤਾਂ ਇਹ ਦੇਸ਼ ਗੁਲਾਮ ਹੋ ਜਾਏਗਾ। ਤੁਸੀਂ ਆਜ਼ਾਦ ਰਹੋਗੇ, ਮੇਰੀ ਰੂਹ ਖੁਸ਼ ਰਹੇਗੀ। ਜੇ ਤੁਸੀਂ ਆਪੋ ਵਿੱਚ ਲੜ ਕੇ ਗੁਲਾਮ ਹੋ ਗਏ, ਮੈਨੂੰ ਦੁੱਖ ਪਹੁੰਚੇਗਾ। ਔਰ ਜਿਸ ਤਰ੍ਹਾਂ ਤੁਸੀਂ ਖਾਲਸਾ ਰਾਜ ਦੀ ਕੈਮੀ ਲਈ ਤਲਵਾਰਾਂ ਮਾਰੀਆਂ ਹਨ, ਖਾਲਸਾ ਰਾਜ ਦੀ ਸੋਭਾ ਬਣਾਈ ਹੈ, ਇਹਦੀ ਹਿਫਾਜ਼ਤ ਕੀਤੀ ਹੈ, ਉਸੇ ਤਰ੍ਹਾਂ ਤੁਸੀਂ ਮੇਰੇ ਤੋਂ ਪਿੱਛੋਂ ਜਿਹੜਾ ਵੀ ਬਾਦਸ਼ਾਹ ਮੈਂ ਨਿਯਤ ਕਰਾਂਗਾ ਉਹਦੇ ਅਧੀਨ ਰਹਿ ਕੇ ਤੁਸੀਂ ਇਹ ਏਕੇ ਦਾ ਕੰਮ ਕਰਦੇ ਰਹਿਣਾ। ਸ਼ੇਰੇ ਪੰਜਾਬ ਨੇ ਕਿਹਾ ਖਾਲਸਾ ਜੀ ਬਣੇ ਹੋਏ ਕਾਨੂੰਨ ਦੇ ਮੁਤਾਬਕ ਵਿਰਾਸਤ ਦੇ ਹਿਸਾਬ ਨਾਲ ਖਾਲਸਾ ਰਾਜ ਦਾ ਤਖ਼ਤ ਮੈਂ ਆਪਣੇ ਪੁੱਤਰ ਖੜਕ ਸਿੰਘ ਨੂੰ ਦੇਣਾ ਚਾਹੁੰਦਾ। ਮੇਰੇ ਪਾਸ ਬਹੁਤਾ ਸਮਾਂ ਨਹੀਂ, ਖੜਕ ਸਿੰਘ ਨੂੰ ਮੇਰੇ ਸਾਹਮਣੇ ਲਿਆਂਦਾ ਜਾਵੇ। ਉੱਠਿਆ ਖੜਕ ਸਿੰਘ, ਹੱਥ ਜੋੜ ਕੇ ਬਾਪੂ ਦੇ ਕੋਲ ਗਿਆ, ਰਾਜਾ ਧਿਆਨ ਸਿੰਘ ਨੂੰ ਬੁਲਾਇਆ। ਇਹ ਪੰਜਾਬ ਦਾ ਮੁੱਖ ਮੰਤਰੀ ਸੀ, ਉਹ ਇਹ ਬਦਕਿਸਮਤੀ ਸਮਝ ਲਓ ਖਾਲਸਾ ਰਾਜ ਦੀ ਕਿ ਇੱਕ ਦਿਨ ਇਹ ਦੋਵੇਂ ਡੋਗਰੇ ਭਰਾ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਸ਼ੇਰੇ ਪੰਜਾਬ ਦੀ ਨਜ਼ਰ ਵਿੱਚ ਚੜ ਗਏ ਔਰ ਸ਼ੇਰੇ ਪੰਜਾਬ ਨੇ ਇਹਨਾਂ ਨੂੰ ਦਰਬਾਰ ਵਿੱਚ ਨੌਕਰੀ ਦੇ ਦਿੱਤੀ। ਤਨਖਾਹ ਨੀਅਤ ਹੋਈ ਇਹਨਾਂ ਦੀ 3-3 ਰੁਪਏ ਮਾਹਵਾਰ। ਤਿੰਨਾਂ ਰੁਪਇਆਂ ਤੋਂ ਨੌਕਰੀ ਕਰਨ ਵਾਲੇ ਇਹ ਚਾਪਲੂਸ ਬੰਦੇ, ਚਲਾਕ ਤੇ ਚੁਸਤ ਦਿਮਾਗ ਵਾਲੇ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਇੱਕ ਦਿਨ ਪੰਜਾਬ ਦੇ ਸਹੀ ਮਹੀਨੇ ਵਿੱਚ ਮਾਲਕ ਬਣ ਗਏ। ਇਹਨਾਂ ਦਾ ਹੀ ਇਸ਼ਾਰੇ ਉੱਤੇ ਸਾਰਾ ਕੁਝ ਹੁੰਦਾ ਸੀ। ਸ਼ੇਰੇ ਪੰਜਾਬ ਵੀ ਇਹਨਾਂ ਡੋਗਰਿਆਂ ਦੀਆਂ ਚਾਲਾਂ ਨੂੰ ਨਾ ਸਮਝ ਸਕੇ ਔਰ ਇਹਨਾਂ ਦੇ ਉੱਤੇ ਭਰੋਸਾ ਕਰਕੇ ਜੋ ਫਲ ਸ਼ੇਰੇ ਪੰਜਾਬ ਤੋਂ ਪਿੱਛੋਂ ਅਸਾਂ ਖਾਧਾ ਉਹ ਮਹਾਰਾਜਾ ਰਣਜੀਤ ਸਿੰਘ ਦੀ ਇਸ ਭੁੱਲ ਦਾ ਹੀ ਸਦਕਾ ਸੀ ਕਿ ਖਾਲਸੇ ਨੇ ਉਹਦਾ ਖਮਿਆਜ਼ਾ ਭੁਗਤਣਾ ਪਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਮਹਿਲ ਦੀ ਰਾਖੀ ਰਾਜਾ ਧਿਆਨ ਸਿੰਘ ਨੂੰ ਦਿੱਤੀ ਗਈ, ਰਾਜਾ ਗੁਲਾਬ ਸਿੰਘ ਜੰਮੂ ਦਾ ਗਵਰਨਰ ਬਣਾਇਆ ਗਿਆ ਤੇ ਇਸ ਢੰਗ ਨਾਲ ਡੋਗਰਿਆਂ ਦੇ ਹੱਥ ਵਿੱਚ ਸਾਰੀ ਖਾਲਸਾ ਸਲਤਨਤ ਦੀ ਤਾਕਤ ਸਿਮਟ ਕੇ ਰਹਿ ਗਈ। ਰਾਜਾ ਧਿਆਨ ਸਿੰਘ ਨੂੰ ਕੋਲ ਛੱਡ ਕੇ ਮਹਾਰਾਜੇ ਨੇ ਕਿਹਾ, ਰਾਜਾ ਧਿਆਨ ਸਿੰਘ ਤੁਸੀਂ ਆਪਣੀ ਹਸੀਅਤ ਨੂੰ ਕਦੇ ਨਾ ਭੁੱਲਣਾ। ਤੁਸੀਂ ਖਾਲਸਾ ਰਾਜ ਵਿੱਚ ਕਦਨੇ ਜੇ ਮੁਲਾਜ਼ਮ ਦੇ ਰੂਪ ਵਿੱਚ ਆਏ, ਤੁਹਾਡੇ ਤੇ ਵਿਸ਼ਵਾਸ ਕੀਤਾ ਔਰ ਇਸ ਵਿਸ਼ਵਾਸ ਦਾ ਸਦਕਾ ਤੇ ਤੁਹਾਡੀਆਂ ਸੇਵਾ ਦਾ ਸਦਕਾ ਤੁਹਾਨੂੰ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਸੌਂਪੀ। ਇਸ ਜ਼ਿੰਮੇਵਾਰੀ ਨੂੰ ਜਿਸ ਤਰ੍ਹਾਂ ਤੁਸੀਂ ਮੇਰੇ ਜਿਉਂਦਿਆਂ ਨਿਭਾਇਆ, ਇਸੇ ਹੀ ਤਰ੍ਹਾਂ ਇਸ ਜ਼ਿੰਮੇਵਾਰੀ ਤੁਸੀਂ ਮੇਰੀ ਗੈਰ ਹਾਜ਼ਰੀ ਵਿੱਚ ਵੀ ਨਿਭਾਉਣੀ। ਮੈਂ ਪੰਜਾਬ ਦੀ ਸਲਤਨਤ ਆਪਣੇ ਜੇਠੇ ਪੁੱਤਰ ਖੜਕ ਸਿੰਘ ਨੂੰ ਸੌਂਪਦਾ। ਰਾਜਾ ਧਿਆਨ ਸਿੰਘ ਨੇ ਆਪਣਾ ਹੱਥ ਅੱਗੇ ਕੀਤਾ, ਸ਼ੇਰੇ ਪੰਜਾਬ ਨੇ ਇੱਕ ਹੱਥ ਖੜਕ ਸਿੰਘ ਦਾ ਪਕੜਿਆ, ਦੂਜਾ ਹੱਥ ਉਸਨੇ ਰਾਜਾ ਧਿਆਨ ਸਿੰਘ ਦਾ ਪਕੜ ਕੇ ਸ਼ੇਰੇ ਪੰਜਾਬ ਨੇ ਕੁਝ ਸ਼ਬਦ ਕਹੇ। ਕਿਹਾ, ਸ਼ੇਰੇ ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿੰਘਾ, ਮੇਰੇ ਮੋਤਬਰ ਭੇਤੀਆ ਗੂੜ ਯਾਰਾ, ਦਿਲ ਦੇ ਮਹਿਰਮਾ ਮੇਰੇ ਪ੍ਰਾਣ ਸਿੰਘਾ, ਕੋਟ ਅਕਲ ਦੇ ਨੀਤੀ ਨਿਪੁੰਨ ਸ਼ੇਰਾ, ਮੇਰੀ ਸਲਤਨਤ ਦੀ ਆਮ ਸ਼ਾਨ ਸਿੰਘਾ, ਸੁਖਨ ਗਿਆਨ ਦੇ ਅੰਤ ਦੀ ਯਾਦਵਾਂ ਨੂੰ ਯਾਦ ਰੱਖਣੇ ਮੇਰੇ ਫੁਰਮਾਨ ਸਿੰਘਾ, ਮੇਰੀਆਂ ਨੇਕੀਆਂ ਵਾਂਗ ਮੁਹਾਰਨੀ ਦੇ ਪੱਟੀ ਯਾਦ ਦੀ ਉੱਤੇ ਦਰਾਉਂਦਾ ਰਹੀ,
ਜਿਹੜਾ ਮੈਲ ਉਸਾਰ ਕੇ ਚੱਲਿਆ ਹਾਂ, ਡਿੱਗਣ ਦੇ ਨਾ ਥੰਮੀਆਂ ਲਾਉਂਦਾ ਰਹੀ, ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ, ਇਹਦੇ ਹੁਕਮ ਵਿੱਚ ਚੀਜ਼ ਚੁਕਾਈ ਰੱਖੀ, ਇਹਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ ਵਫ਼ਾਦਾਰ ਬਣ ਭਾਰ ਵੰਡਾਈ ਰੱਖੀ, ਨੌ ਨਿਹਾਲ ਹੈ ਬਾਲ ਸਮਝਾ ਉਸਨੂੰ, ਪਿਓ ਪੁੱਤ ਦਾ ਝਗੜਾ ਮਟਾਈ ਰੱਖੀ, ਜਿਹੜਾ ਬਾਗ ਸਵਰਾਜ ਦਾ ਲਾ ਸਕ ਚੱਲਿਆ, ਸੁੱਕਣ ਦਈ ਨਾ ਸੋ ਪਾਣੀ ਪਾਈ ਰੱਖੀ, ਇੱਕ ਇੱਕ ਪੰਜਾਬੀ ਵੀ ਜਾਨ ਮੇਰੀ, ਉਹ ਮੇਰੇ ਜਿਗਰ ਨਾ ਨਸ਼ਕਰਾਂ ਲਾਈ ਸਿੰਘਾ, ਇਹ ਸੀਨੇ ਦੀ ਅੱਗ ਨਹੀਂ ਬੁੱਝਣ ਵਾਲੀ, ਦੱਬੀ ਰਹੇ ਨਾ ਫੋਲ ਭੜਕਾਈ ਸਿੰਘਾ, ਇੱਕ ਇੱਕ ਵੀਰ ਯੋਧਾ ਮੇਰੇ ਪ੍ਰਾਣ ਸਮਝੀ, ਇੱਜ਼ਤ ਸਿੰਘਾਂ ਦੀ ਹੱਥ ਨਾ ਪਾਈ ਸਿੰਘਾ, ਮੈਨੂੰ ਪਿਆਰੀ ਸਵਤੰਤਰਤਾ ਬੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਘਾ, 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ, ਸੀਤਲ ਕਿਸੇ ਖੁਦਗਰਦੀ ਦੇ ਵਿੱਚ ਆ ਕੇ ਦੇਵੀ ਬੰਨ ਨਾ ਮੁੱਢ ਖਰਾਬੀਆਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਹੱਥ ਜੋੜ ਕੇ ਖਲੋਤੇ, ਰਾਜਾ ਧਿਆਨ ਸਿੰਘ ਨੇ ਚਰਨਾਂ ਤੇ ਸੀਸ ਧਰ ਕੇ ਆਖਿਆ, ਮਹਾਰਾਜਾ ਸਾਹਿਬ ਤੁਹਾਡੇ ਵਿੱਚ ਤੇ ਟਿੱਕਾ ਖੜਕ ਸਿੰਘ ਵਿੱਚ ਮੈਨੂੰ ਕੋਈ ਫਰਕ ਨਜ਼ਰ ਨਹੀਂ ਆਉਂਦਾ, ਮੈਂ ਇਸਨੂੰ ਆਪਦਾ ਪੁੱਤਰ ਵੀ ਸਮਝਦਾ ਹਾਂ, ਆਪਦਾ ਸਰੂਪ ਵੀ ਸਮਝਦਾ, ਜੇ ਕੁਦਰਤ ਨੂੰ ਇਹੀ ਮਨਜ਼ੂਰ ਹੈ ਕਿ ਤੁਸੀਂ ਇਸ ਸੰਸਾਰ ਵਿੱਚੋਂ ਜਲਦੀ ਚਲੇ ਜਾਓ, ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਨਾਲ ਸਤੀ ਹੋਵਾਂ, ਮੈਂ ਆਪਣੇ ਮਾਲਕ ਦਾ ਵਿਛੋੜਾ ਨਹੀਂ ਸਹਿਣਾ, ਤੁਹਾਡੀ ਚਿਖਾ ਵੀ ਛਾਲ ਮਾਰ ਕੇ ਨਾਲ ਸੜਾਂਗਾ, ਤੇ ਜੇ ਕਦੇ ਤਾਕਤਵਰ ਹੱਥਾਂ ਨੇ ਮੈਨੂੰ ਇਹ ਕੁਝ ਨਾ ਕਰਨ ਦਿੱਤਾ, ਤੇ ਜੇ ਮੈਂ ਪਤੀ ਵਰਤਾ ਇਸਤਰੀ ਆਪਣੇ ਪਤੀ ਦੇ ਅਕਾਲ ਚਲਾਣੇ ਪਿੱਛੋਂ ਦੀ ਯਾਦ ਵਿੱਚ ਬਾਕੀ ਦੀ ਜ਼ਿੰਦਗੀ ਗੁਜ਼ਾਰ ਦਿੰਦੀ, ਇਸੇ ਤਰ੍ਹਾਂ ਮਹਾਰਾਜਾ ਸਾਹਿਬ ਯਕੀਨ ਕਰਿਆ ਜੇ ਤੁਹਾਡਾ ਖਾਦਮ ਤੁਹਾਡਾ ਅਗਨਾ ਸੇਵਕ ਤੁਹਾਡੀ ਯਾਦ ਵਿੱਚ ਬਾਕੀ ਦੀ ਜ਼ਿੰਦਗੀ ਬਿਤਾਏਗਾ, ਔਰ ਖਾਲਸਾ ਰਾਜ ਦੇ ਭਲੇ ਵਾਸਤੇ ਜੋ ਮੇਰੇ ਕੋਲ ਸਰ ਬਣਾਇਆ ਉਹ ਮੈਂ ਪੂਰਾ ਕਰਾਂਗਾ, ਆਪਣੀ ਹਿੰਮਤ ਲਾ ਕੇ ਵੀ ਆਪਣੀ ਤਾਕਤ ਲਾ ਕੇ ਵੀ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ, ਠੀਕ ਹੈ, ਹੁਣ ਮੈਂ ਚਾਹੁੰਦਾ ਹਾਂ ਕਿ ਕੋਹਨੂਰ ਹੀ ਹੀਰਾ ਮੈਨੂੰ ਲਿਆ ਕੇ ਦਿੱਤਾ ਜਾਵੇ, ਕਿਉਂਕਿ ਮੈਂ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਭੇਟ ਕਰਨੀ ਚਾਹੁੰਦਾ। ਸਤਿਕਾਰਯੋਗ ਖਾਲਸਾ ਜੀ, ਜਮਾਦਾਰ ਖੁਸ਼ਹਾਲ ਸਿੰਘ ਕੋਲ ਹੀਰਾ ਸੀ, ਰਾਜਾ ਧਿਆਨ ਸਿੰਘ ਦੇ ਸਿਖਾਏ ਹੋਏ ਜਮਾਦਾਰ ਖੁਸ਼ਹਾਲ ਸਿੰਘ ਨੇ ਆਨਾ ਬਹਾਨਾ ਲਾਇਆ ਕਿ ਸ਼ੇਰੇ ਪੰਜਾਬ ਉਹ ਕਿਸੇ ਜੌਹਰੀ ਕੋਲ ਰੱਖੇ, ਲਿਆ ਕੇ ਹਜ਼ੂਰ ਦੀ ਖਿਦਮਤ ਵਿੱਚ ਪੇਸ਼ ਕਰਾਂ। ਉਹ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਨਾ ਆਇਆ, ਨਹੀਂ ਤਾਂ ਉਹ ਅੱਜ ਦਰਬਾਰ ਸਾਹਿਬ ਦੀ ਜ਼ੀਨਤ ਹੁੰਦਾ, ਦਰਬਾਰ ਸਾਹਿਬ ਦੇ ਤੋਸ਼ੇ ਖਾਨੇ ਵਿੱਚ ਪਿਆ ਹੁੰਦਾ। ਪਰ ਇਹ ਵੀ ਪਤਾ ਨਹੀਂ ਜੂਨ 84 ਪਿੱਛੋਂ ਵਿਚਾਰੇ ਨਾਲ ਕੀ ਬੀਤਦੀ, ਇਹ ਕੱਠ ਕੱਠਣੀ ਕਹਾਣੀ ਹੈ। ਤੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਉਹਨਾਂ ਨੇ ਉਸ ਵੇਲੇ ਬਹੁਤ ਸਾਰਾ ਪੁੰਨ ਦਾਨ ਕੀਤਾ, ਅਨੇਕਾਂ ਗਾਈਆਂ ਬ੍ਰਾਹਮਣਾਂ ਨੂੰ ਦਾਨ ਕੀਤੀਆਂ, ਜੱਗ ਕੀਤੇ, ਬਹੁਤ ਕੁਝ ਹੋਇਆ, ਲੇਕਿਨ ਜਿਹਦੀ ਘੱਟ ਜਾਏ ਦੁਨੀਆਂ ਦੀ ਕੋਈ ਸ਼ਕਤੀ ਕੋਈ ਕੀਮਤ ਚੁਕਾ ਕੇ ਵੀ ਉਸ ਟੁੱਟੀ ਨੂੰ ਵੰਡਣ ਦੀ ਸਮਰੱਥਾ ਨਹੀਂ ਰੱਖਦੀ। ਆਖਿਰਕਾਰ ਉਹ ਦਿਨ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 15 ਹਾੜ 1896 ਵਿਕਰਮੀ 27 ਜੂਨ 1839 ਈਸਵੀ ਨੂੰ ਵੀਰਵਾਰ ਵਾਲੇ ਦਿਨ, ਜਦੋਂ ਅਜੇ 4 ਘੜੀਆਂ ਸੂਰਜ ਖੜਾ ਸੀ, ਸ਼ੇਰੇ ਪੰਜਾਬ ਜਹਾਨ ਫਾਨੀ ਤੋਂ ਕੂਚ ਕਰ ਗਏ। ਉਹਨਾਂ ਦੀ ਇਸ ਹੋਈ ਮੌਤ ਨਾਲ ਪੰਜਾਬ ਦੀ ਧਰਤੀ ਨੇ ਇੱਕ ਤਾਹ ਮਾਰੀ ਜੋ ਆਕਾਸ਼ ਦਾ ਸੀਨਾ ਚੀਰ ਕੇ ਨਿਕਲਦੀ।

0: ਮੋਇਆ ਸ਼ੇਰ ਪੰਜਾਬ ਦਾ ਜੱਗ ਪਿਆ ਕਹਾਰਾ, ਰੋਏ ਰਾਜੇ ਰਾਣੀਆਂ ਰੋਂਦਾ ਜੱਗ ਸਾਰਾ, ਰੋਈ ਧਰਤ ਪੰਜਾਬ ਦੀ ਕਹਿ ਹਾਏ ਸਰਦਾਰਾ, ਸੁਨੇ ਮਹਿਲ ਅਟਾਰੀਆਂ ਛੱਡ ਗਿਆ ਵਣਜਾਰਾ, ਡੁੱਬਾ ਸੂਰਜ ਹਿੰਦ ਦਾ ਟੁੱਟਾ ਜਿੰਦ ਤਾਰਾ, ਪੱਛਮ ਚਾਨਣ ਹੋ ਗਿਆ ਪੂਰਬ ਹੰਧਿਆਰਾ, ਦਰਿਆ ਸਤਲੁਜ ਤੋਂ ਪਸ਼ਾਵਰ ਤੱਕ ਜਿੱਥੇ ਜਿੱਥੇ ਵੀ ਪੰਜਾਬ ਵਾਸੀਆਂ ਨੇ ਮਾੜੂ ਖਬਰ ਸੁਣੀ, ਕਿਸੇ ਨੇ ਰੋਟੀ ਨਹੀਂ ਖਾਧੀ, ਕਿਸੇ ਨੇ ਘਰ ਵਿੱਚ ਦੀਵਾ ਨਹੀਂ ਬਾਲਿਆ, ਲੇਕਿਨ ਸਤਲੁਜ ਤੋਂ ਚੜ੍ਹਦੇ ਪਾਸੇ ਵਸਦਾ ਹੋਇਆ ਅੰਗਰੇਜ਼, ਉਸ ਦਿਨ ਉਹਨੇ ਆਪਣੀਆਂ ਕਲੱਬਾਂ ਵਿੱਚ ਰੱਜ ਕੇ ਸ਼ਰਾਬ ਪੀਤੀ ਔਰ ਰੱਜ ਕੇ ਭੰਗੜੇ ਪਾਏ, ਡਾਂਸ ਕੀਤੇ, ਖੁਸ਼ੀਆਂ ਮਨਾਈਆਂ, ਕਿਉਂਕਿ ਉਹਨਾਂ ਦਾ ਇੱਕ ਵਿਰੋਧੀ ਖਾਲਸਾ ਰਾਜ ਦਾ ਰਾਖਾ ਇਸ ਸੰਸਾਰ ਚੋਂ ਤੁਰ ਗਏ। ਅੰਗਰੇਜ਼ ਬਹੁਤ ਦੇਰ ਤੋਂ ਮਨਸੂਬੇ ਬਣਾਈ ਬੈਠੇ ਸਨ ਪੰਜਾਬ ਉੱਤੇ ਕਬਜ਼ਾ ਕਰਨ, ਔਰ ਮਹਾਰਾਜਾ ਰਣਜੀਤ ਸਿੰਘ ਦੇ ਜਿਉਂਦੇ ਉਹਨਾਂ ਦੀ ਦਾਲ ਨਾ ਗਲੀ, ਉਹਨਾਂ ਦੀ ਹਿੰਮਤ ਨਾ ਪਈ ਕਿ ਉਹ ਪੰਜਾਬ ਉੱਤੇ ਫੌਜਕਸ਼ੀ ਕਰਨ। ਲੇਕਿਨ ਅੱਜ ਉਹ ਮੁਦੱਬਰ ਜਰਨੈਲ ਉਹ ਖਾਲਸਾ ਰਾਜ ਦਾ ਰਾਖਾ ਇਸ ਦੁਨੀਆਂ ਵਿੱਚ ਨਹੀਂ ਰਿਹਾ। ਅੰਗਰੇਜ਼ਾਂ ਨੂੰ ਖੁਸ਼ੀ, ਉਹ ਸਮਝਦੇ ਸਨ ਕਿ ਉਹ ਦਿਨ ਹੁਣ ਬੜੀ ਛੇਤੀ ਆ ਜਾਏਗਾ ਜਿਸ ਦਿਨ ਅਸੀਂ ਪੰਜਾਬ ਉੱਤੇ ਆਪਣੇ ਯੂਨੀਅਨ ਜੈਕ ਦਾ ਝੰਡਾ ਕਰ ਦੇਵਾਂਗੇ। ਹੰਸਤਾ ਹੈ ਗੁਲਚਮਨ ਮੇ ਤੋ ਨਾਲਾ ਹੈ ਅੰਦਲੀਬ, ਦੋ ਦਿਲ ਖੁਸ਼ੀ ਨਾ ਦੇਖੇ ਕਭੀ ਇਸ ਜਹਾਂ ਕੇ ਬੀਚ। ਦੋ ਵਿਰੋਧੀ ਧਿਰਾਂ ਇੱਕੇ ਗੱਲ ਤੇ ਕਿਵੇਂ ਖੁਸ਼ ਰਹਿ ਸਕਦੀਆਂ। ਖੈਰ, ਅਗਲੀ ਡਿਪਲੋਮੇਸੀ ਇਹਨਾਂ ਡੋਗਰਿਆਂ ਦੀ ਦੱਸਣ ਤੋਂ ਪਹਿਲਾਂ ਮੈਂ ਪੰਜਾਬ ਦੀ ਤਾਰੀਖ ਦੇ ਉਭਰ ਕੇ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਜਿਹਨਾਂ ਉੱਤੇ ਡੋਗਰਿਆਂ ਦਾ ਪਾਪ ਲਿਖਿਆ ਪਿਆ, ਛਪਿਆ ਪਿਆ ਔਰ ਅਸੀਂ ਪੜ੍ਹਦੇ। ਸ਼ੇਰੇ ਪੰਜਾਬ ਦੇ ਜਿਉਂਦਿਆਂ ਹੀ ਰਾਜਾ ਧਿਆਨ ਸਿੰਘ ਤੇ ਗੁਲਾਬ ਸਿੰਘ ਨੇ ਪੰਜਾਬ ਦੀਆਂ ਵੰਡੀਆਂ ਪਾ ਲਈਆਂ ਸਨ, ਔਰ ਇਹ ਸਕੀਮ ਇੰਨੀ ਗੁਪਤ ਰੱਖੀ ਗਈ ਕਿ ਉਹਦੀ ਸੂਹ ਤੱਕ ਕਦੇ ਸ਼ੇਰੇ ਪੰਜਾਬ ਨੂੰ ਨਹੀਂ ਮਿਲੀ। ਫੈਸਲਾ ਕੀਤਾ ਰਾਜਾ ਗੁਲਾਬ ਸਿੰਘ ਨੇ ਕਿ ਜੰਮੂ ਤੇ ਕਸ਼ਮੀਰ ਦੀ ਖੁਦ ਮੁਖਤਿਆਰ ਰਿਆਸਤ ਮੇਰੇ ਕਬਜ਼ੇ ਵਿੱਚ ਰਹੇ, ਔਰ ਲਹਿੰਦੇ ਪੰਜਾਬ ਉੱਤੇ ਰਾਜਾ ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤਖ਼ਤ ਤੇ ਬਹਿ ਕੇ ਪੰਜਾਬ ਉੱਤੇ ਰਾਜ ਕਰੇ। ਇਹ ਪਲੈਨਿੰਗ, ਇਹ ਸੋਚ ਸੀ ਡੋਗਰਿਆਂ ਦੀ, ਲੇਕਿਨ ਇਸ ਸੋਚ ਨੂੰ ਸਿਰੇ ਚੜਾਉਣ ਵਾਸਤੇ ਅਜੇ ਬਹੁਤ ਕੁਝ ਕਰਨਾ ਬਾਕੀ, ਕਿਉਂਕਿ ਸ਼ੇਰੇ ਪੰਜਾਬ ਦੇ ਉਸ ਵੇਲੇ ਵੀ ਪੰਜ ਪੁੱਤ ਸਨ ਜਿਹੜੇ ਜਿਉਂਦੇ ਸਨ। ਸ਼ੇਰੇ ਪੰਜਾਬ ਦੇ ਗ੍ਰਹਿ ਵਿਖੇ ਸੱਤ ਪੁੱਤਰਾਂ ਨੇ ਜਨਮ ਲਿਆ, ਲੇਕਿਨ ਦੋ ਉਹਨਾਂ ਵਿੱਚੋਂ ਤਾਰਾ ਸਿੰਘ ਔਰ ਮੁਲਤਾਨਾ ਸਿੰਘ ਬਹੁਤ ਛੋਟੀ ਉਮਰ ਵਿੱਚ ਹੀ ਚੜ੍ਹਾਈ ਕਰ ਗਏ, ਬਾਕੀ ਪੰਜ ਜਿਉਂਦੇ ਰਹੇ। ਖੜਕ ਸਿੰਘ, ਸ਼ੇਰ ਸਿੰਘ, ਪਛੌਰਾ ਸਿੰਘ, ਕਸ਼ਮੀਰਾ ਸਿੰਘ ਅਤੇ ਦਲੀਪ ਸਿੰਘ, ਇਹ ਪੰਜ ਪੁੱਤਰ ਉਦੋਂ ਜਿਉਂਦੇ ਸਨ। ਇਸ ਵਾਸਤੇ ਇਹਨਾਂ ਦੇ ਜਿਉਂਦਿਆਂ ਜਿਉਂਦਿਆਂ ਹੀਰਾ ਸਿੰਘ ਨੂੰ ਤਖ਼ਤ ਤੇ ਦੇਣ ਦੀ ਰਾਜਾ ਧਿਆਨ ਸਿੰਘ ਦੀ ਮਨਸ਼ਾ ਪੂਰੀ ਨਹੀਂ ਸੀ ਹੋ ਸਕੀ, ਤਾਂ ਉਸਨੇ ਚਲਾਕੀ ਤੋਂ ਕੰਮ ਲਿਆ। ਸ਼ੇਰੇ ਪੰਜਾਬ ਦੇ ਹੁੰਦਿਆਂ ਹੀ ਉਹ ਕਿਹਾ ਕਰਦਾ ਸੀ ਕਿ ਸਰਕਾਰੇ ਆਲਾ, ਮਹਾਰਾਜਾ ਖੜਕ ਸਿੰਘ ਮਹਾਰਾਜਗੀ ਦੇ ਯੋਗ ਨਹੀਂ, ਖੜਕ ਸਿੰਘ ਦੇ ਹੱਥ ਮਜ਼ਬੂਤ ਨਹੀਂ, ਇਹ ਮੁਹਿੰਮਾਂ ਸਰ ਨਹੀਂ ਕਰ ਸਕਦਾ। ਸ਼ੇਰੇ ਪੰਜਾਬ ਜਦੋਂ ਕਿਤੇ ਖੜਕ ਸਿੰਘ ਨੂੰ ਕਿਸੇ ਫੌਜ ਦੀ ਮੁਹਿੰਮ ਉੱਤੇ ਭੇਜਦੇ, ਰਸਦ ਰਸਾਨੀ, ਗੋਲਾ ਬਾਰੂਦ, ਸਪਲਾਈ ਲਾਈਨ ਸਾਰੀ ਰਾਜਾ ਧਿਆਨ ਸਿੰਘ ਦੇ ਹੱਥ ਵਿੱਚ ਹੁੰਦੀ। ਰਾਜਾ ਧਿਆਨ ਸਿੰਘ ਪਿੱਛੋਂ ਫੌਜੀ ਮਦਦ ਨਾ ਭੇਜਦਾ, ਵੇਲੇ ਸਿਰ ਗੋਲਾ ਬਾਰੂਦ ਨਾ ਪਹੁੰਚਾਉਂਦਾ, ਤੇ ਜਦੋਂ ਉਹ ਮੁਹਿੰਮ ਅਸਫਲ ਹੋ ਜਾਂਦੀ, ਫੇਲ ਹੋ ਜਾਂਦੀ, ਉਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਭਰਦਾ, ਕਹਿੰਦਾ ਸਰਕਾਰ ਆਪਦਾ ਪੁੱਤਰ ਖੜਕ ਸਿੰਘ ਇਸ ਯੋਗ ਨਹੀਂ ਹੈ ਕਿ ਉਸਨੂੰ ਕਿਸੇ ਮੁਹਿੰਮ ਦੀ ਜਰਨੈਲੀ ਸੌਂਪੀ ਜਾਏ। ਉਹਦੀ ਇੱਛਾ ਇਹ ਸੀ ਕਿ ਮਹਾਰਾਜਾ ਖੜਕ ਸਿੰਘ ਦੇ ਮੁਤਲਕ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਬਦਜ਼ਨ ਕਰ ਦਿੱਤਾ ਜਾਏ ਕਿ ਉਹ ਆਪਣੇ ਪੁੱਤਰ ਦੀ ਥਾਂ ਉੱਤੇ ਆਪਣੇ ਪੋਤਰੇ ਨੂੰ ਰਾਜਗੱਦੀ ਸਮਰਨ ਨਿਹਾਲ ਸਿੰਘ ਨੂੰ ਪੰਜਾਬ ਦੀ ਬਾਦਸ਼ਾਹੀ ਦੇਣ। ਧਿਆਨ ਸਿੰਘ ਦਾ ਮਤਲਬ ਬੜਾ ਸਾਫ਼ ਸੀ ਕਿ ਜਦੋਂ ਕੰਵਰ ਨਾ ਨਿਹਾਲ ਸਿੰਘ ਨੂੰ ਜੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਥਾਂ ਉੱਤੇ ਬਾਦਸ਼ਾਹ ਬਣਾਇਆ ਖੜਕ ਸਿੰਘ ਦੀ ਔਰ ਧਿਆਨ ਖੜਕ ਸਿੰਘ ਦੀ ਔਰ ਕੰਵਰ ਨਾ ਨਿਹਾਲ ਸਿੰਘ ਦੀ ਯਾਨੀ ਪਿਓ ਪੁੱਤਰਾਂ ਦੀ ਖੜਕੇ, ਬਸ ਇੱਕ ਵਾਰ ਗੱਲ ਸ਼ੁਰੂ ਕਰਨ ਦੀ ਜ਼ਰੂਰਤ ਹੈ, ਅੱਗ ਨੂੰ ਇੱਕ ਵਾਰ ਬਾਲ ਦਿਓ ਤੇ ਮੁੜ ਕੇ ਆਪੇ ਭਾਂਵੇਂ ਮੱਚ ਜਾਂਦੇ। ਜੇ ਕੇਵਲ ਤੀਲੀ ਬਾਲਣ ਦੀ ਲੋੜ ਹੁੰਦੀ, ਉਹਨੂੰ ਪਤਾ ਸੀ ਕਿ ਮੁਗਲੀਆ ਹਕੂਮਤ ਕਿਵੇਂ ਖਤਮ ਹੋਈ, ਜੇ ਮੁਗਲਾਂ ਦੇ ਵਿੱਚ ਖਾਨਾ ਜੰਗੀ ਨਾ ਆਉਂਦੀ, ਜੇ ਮੁਗਲ ਬਾਦਸ਼ਾਹ ਤਖ਼ਤ ਤੇ ਬਹਿਣ ਵਾਸਤੇ ਆਪਣੇ ਸਕੇ ਸੋਦਰੇ ਨੂੰ ਕਤਲ ਨਾ ਕਰਦੇ, ਤੇ ਸ਼ਾਇਦ ਅੱਜ ਤੱਕ ਵੀ ਮੁਗਲ ਹਕੂਮਤ ਹਿੰਦੁਸਤਾਨ ਵਿੱਚ ਕਾਇਮ ਹੈ। یہ ہوئی چال راجا دھیان سنگھ پنجاب میں چلنی چاہتا تھا، لیکن مہاراجا رنجیت سنگھ دے ہوندیاں اس دی دال نہ گلی، شیرے پنجاب نے خڑک سنگھ اپنا جان چین چنے، ہن مہاراجا خڑک سنگھ تے باقی دے سارے سردار لاہور دے قلعے وچ سوگ وچ ڈبے ہوئے، شیرے پنجاب دی ارتھی لیا کے انہوں نے سمن بر چوں باہر رکھی، ساری رات لوکاں دی آواجائی رہی، شیرے پنجاب دی ارتھی نوں ویکھن واسطے، انہوں دے مرتک شریر نوں ویکھن واسطے لاہور دے لوگ ساری رات لائنا لا کے انتم درشن کردے چلے گئے، امرت ویلے مہاراجے دی شریر دا اشنان کروایا گیا اور ڈیرا صاحب دے لاگے چندن دی چکھا تیار کیتی گئی، سات رانیاں چار گولیاں شیرے پنجاب نال ستی ہون واسطے تیاری کرن لگیاں، یہ موقع بڑا دردناک، ہر بندہ ویکھدا سی تے سن ہو جاندا سی، آخرکار ماتمی باجا وجیا، شیرے پنجاب نو سنہری پالکی وچ لٹایا گیا، شہزادیاں نے موڈے تے ارتھی چک لئی۔
1: کیلبو دی رنگیلی ترتی دے وسنیک سروتیو، تسی اے پروگرام ایف ایم ریڈیو سی آئی ایس دے 94.3 تو سن رہے ہو، اے پروگرام گردوارا صاحب ویسمن سنگھ سوا ولیمز لیک تو پرسارت کیتا جا رہا ہے۔ امید رکھتے ہاں کہ اس پروگرام نو ہور بھی کھوج بھرپور بناؤن لئی تسی سانو سجھاؤ دیندے رہو گے۔
2: ساڈے سٹوڈیو دے ٹیلی فون نمبر تا آپ جی نو پتا ہی ہے، جے نہیں تا او بھی لکھ لو جی، ایریا کوڈ 250-392-3374 اتے فیکس نمبر ایریا کوڈ 250-392-3375۔
3: ساڈا ای میل ایڈریس نوٹ کرو جی، singhsabha2@gmail.com، ایک بار پھر نوٹ کرو جی، singhsabha2@gmail.com۔
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਤੇ ਗੁਰੂ ਪਿਆਰਿਓ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਤੁਰੇ ਜਾ ਰਹੇ ਨੇ। ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਕੰਡੇ ਵੱਜ ਵੱਜ ਕੇ, ਰੋੜ ਵੱਜ ਵੱਜ ਕੇ ਖੂਨ ਵਗ ਰਿਹਾ, ਪਰ ਗੁਰੂ ਕਲਗੀਧਰ ਦੇ ਲਾਡਲਿਆਂ ਨੇ ਮੂੰਹ ਚੋਂ ਇੱਕ ਵਾਰ ਵੀ ਸੀ ਨਾ ਕੱਢੀ। ਸੀ ਕਿਵੇਂ ਨਿਕਲਦੀ, ਖੂਨ ਕਿਸ ਦਾ ਸੀ? ਤੁਰੇ ਜਾ ਰਹੇ ਨੇ ਤੇ ਰਸਤੇ ਵਿੱਚ ਗੰਗੂ ਮਿਲ ਪਏ ਹੈ। ਉਹ ਗੰਗੂ ਜਿਸਨੇ ਗੁਰੂ ਘਰ ਦੀ 26 ਸਾਲ ਰਸੋਈਏ ਦੀ ਸੇਵਾ ਕੀਤੀ ਸੀ। ਗੰਗੂ ਨੇ ਵੇਖਿਆ ਤੇ ਕਹਿੰਦਾ, ਮਾਤਾ ਜੀ ਤੁਸੀਂ ਕਿੱਥੇ? ਮਾਤਾ ਜੀ ਕਹਿੰਦੇ, ਗੰਗੂ ਅਸੀਂ ਆਪਣੇ ਪਰਿਵਾਰ ਨਾਲੋਂ ਵਿਛੜ ਗਏ ਹੈ। ਤੇ ਗੰਗੂ, ਅੱਜ ਸਰਸਾ ਨਦੀ ਵੀ ਪੂਰੀ ਚੜੀ ਹੋਈ ਸੀ, ਕਾਲੀ ਬੋਲੀ ਰਾਤ, ਉੱਤੋਂ ਪੋਹ ਦਾ ਮਹੀਨਾ। ਗੰਗੂ ਅਸੀਂ ਸਾਰੇ ਇੱਕ ਦੂਸਰੇ ਨਾਲੋਂ ਵਿਛੜ ਗਏ। ਤੇ ਸਾਧ ਸੰਗਤ ਗੰਗੂ ਕਹਿੰਦਾ, ਮਾਤਾ ਜੀ ਮੈਂ ਤੁਹਾਡਾ 26 ਸਾਲ ਨਮਕ ਖਾਧਾ ਹੈ, ਜੇ ਮੈਂ ਹੁਣ ਨਾ ਤੁਹਾਡੇ ਕੰਮ ਆਇਆ ਤਾਂ ਕਦੋਂ ਆਵਾਂਗਾ? ਮਾਤਾ ਜੀ ਤੁਸੀਂ ਕਿਰਪਾ ਕਰੋ, ਮੇਰੇ ਘਰ ਚੱਲੋ, ਜਦੋਂ ਟਿਕ ਟਕਾ ਹੋ ਜਾਏਗਾ ਨਾ ਤਾਂ ਮੈਂ ਮਾਤਾ ਜੀ ਤੁਹਾਨੂੰ ਅਤੇ ਸਾਹਿਬਜ਼ਾਦਿਆਂ ਨੂੰ ਪਾਤਸ਼ਾਹ ਕੋਲ ਪਹੁੰਚਾ ਦਿਆਂਗਾ। ਮਾਤਾ ਜੀ ਕਹਿੰਦੇ, ਚੰਗਾ ਗੰਗੂ, ਜਿਸ ਤਰ੍ਹਾਂ ਤੇਰੀ ਮਰਜ਼ੀ। ਤੇ ਸਾਧ ਸੰਗਤ ਗੰਗੂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੁਰ ਪਿਆ। ਤੇ ਰਸਤੇ ਵਿੱਚ ਉਹਨੇ ਮਾਤਾ ਗੁਜਰੀ ਜੀ ਕੋਲ ਇੱਕ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਵੇਖ ਲਈ। ਐਸੀ ਪੋਟਲੀ ਸੋਨੇ ਦੀਆਂ ਮੋਹਰਾਂ ਦੀ ਵੇਖੀ, ਦਿਲ ਵਿੱਚ ਪਾਪ ਆ ਗਿਆ। ਘਰ ਪਹੁੰਚਿਆ, ਮਾਂ ਨੇ ਸਗੋਂ ਸਤਿਕਾਰ ਕੀਤਾ ਮਾਤਾ ਗੁਜਰੀ ਦਾ ਅਤੇ ਸਾਹਿਬਜ਼ਾਦਿਆਂ ਦਾ। ਤੇ ਮਾਂ ਨੂੰ ਕਹਿੰਦਾ, ਮਾਂ ਤੂੰ ਇਹਨਾਂ ਨੂੰ ਜਾਣਦੀ ਹੈ? ਇਹ ਮਾਤਾ ਗੁਜਰੀ ਤੇ ਕਲਗੀਧਰ ਦੇ ਲਾਲ ਨੇ। ਤੇ ਮਾਂ, ਇਹਨਾਂ ਕੋਲ ਸੋਨੇ ਦੀਆਂ ਮੋਹਰਾਂ ਨੇ, ਆਪਾਂ ਨੂੰ ਸਾਰੀ ਉਮਰ ਨਹੀਂ ਮੁੱਕਣੀਆਂ। ਤੇ ਤੂੰ ਇਉਂ ਕਰ ਬਈ, ਰੋਟੀ ਵਿੱਚ ਜ਼ਹਿਰ ਮਿਲਾ ਦੇ। ਮਾਂ ਕਹਿੰਦੀ, ਤੂੰ ਪਾਗਲ ਹੋਇਆ? ਇਹਨਾਂ ਦੇ ਚਰਨਾਂ ਨੂੰ ਤਾਂ ਸਾਰੀ ਦੁਨੀਆ ਤਰਸਦੀ ਹੈ ਗੰਗੂਆ, ਤੂੰ ਕਹਿਣਾ ਵੀ ਇਹਨਾਂ ਨੂੰ ਖਤਮ ਕਰ ਦੇਈਏ, ਉਹ ਵੀ ਗੁਰੂ ਦੇ ਲਾਲਾਂ ਨੂੰ। ਪਰ ਗੁਰੂ ਪਿਆਰਿਓ, ਮਾਇਆ ਨੇ ਗੰਗੂ ਦੀ ਮੱਤ ਮਾਰ ਦਿੱਤੀ ਸੀ। ਸਤਿਗੁਰਾਂ ਨੇ ਗੁਰਬਾਣੀ 'ਚ ਉਚਾਰਿਆ ਹੈ ਨਾ, ਮਾਇਆ ਹੋਈ ਨਾਗਣੀ, ਜਗਤ ਰਹੀ ਲਪਟਾਏ। ਐਸੀ ਮਾਇਆ ਵੇਖੀ, ਪਾਗਲ ਹੋ ਗਿਆ। ਤੇ ਗੁਰੂ ਪਿਆਰਿਓ, ਜਦੋਂ ਪ੍ਰਸ਼ਾਦਾ ਛਕਾਇਆ ਹੈ ਨਾ ਰਾਤ ਨੂੰ, ਉਹਨੇ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਤਾਂ ਵੇਖ ਲਈ ਸੀ, ਤੇ ਮਾਤਾ ਜੀ ਨੂੰ ਕਿੱਥੇ ਨੀਂਦ ਆਉਣੀ ਸੀ? ਵੈਸੇ ਅੱਖਾਂ ਮੀਟ ਕੇ ਬੈਠੇ ਸਨ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਲੁਕੋਇਆ ਹੋਇਆ ਸੀ। ਤੇ ਗੁਰੂ ਪਿਆਰਿਓ, ਗੰਗੂ ਨੇ ਵੇਖਿਆ ਵੀ ਮਾਤਾ ਜੀ ਅੱਖਾਂ ਮੀਟ ਕੇ ਸੁੱਤੇ ਪਏ ਨੇ, ਪਰ ਸਾਰੀ ਰਾਤ ਮਾਤਾ ਗੁਜਰੀ ਜੀ ਦੀ ਜਾਗਦਿਆਂ ਲੰਘ ਗਈ। ਤੇ ਗੰਗੂ ਹੌਲੇ ਜੇ ਆਇਆ ਤੇ ਉਹ ਮੋਹਰਾਂ ਵਾਲੀ ਥੈਲੀ ਚੁੱਕ ਕੇ ਲੈ ਗਿਆ। ਮਾਤਾ ਜੀ ਨੇ ਵੇਖ ਲਿਆ, ਮਨ ਵਿੱਚ ਵਿਚਾਰਿਆ ਕੋਈ ਗੱਲ ਨਹੀਂ। ਸਵੇਰ ਹੋਈ, ਪ੍ਰਸ਼ਾਦਾ ਚੱਕਿਆ, ਮਾਤਾ ਜੀ ਕਹਿੰਦੇ, ਗੰਗੂ ਮੋਹਰਾਂ ਵਾਲੀ ਥੈਲੀ ਸਾਂਭ ਕੇ ਰੱਖ ਲਈ ਹੈ ਨਾ, ਕਿਤੇ ਟਿਕਾਣੇ ਸਿਰ ਰੱਖ ਦਿੱਤੀ ਹੈ ਨਾ? ਗੰਗੂ ਕਹਿੰਦਾ, ਮਾਤਾ ਜੀ ਕਿਹੜੀਆਂ ਮੋਹਰਾਂ? ਮਾਤਾ ਜੀ ਕਹਿੰਦੇ, ਵੀ ਜਿਹੜੀਆਂ ਰਾਤ ਤੂੰ ਚੁੱਕੀਆਂ ਸਨ। ਤੇ ਗੁਰੂ ਪਿਆਰੇ, ਉਹ ਬਸ ਫੇਰ ਕੀ ਸੀ, ਚੋਰ ਨੂੰ ਉਦੋਂ ਬੜਾ ਦੁੱਖ ਹੁੰਦਾ ਜਦੋਂ ਉਹਦੀ ਚੋਰੀ ਦਾ ਪਤਾ ਲੱਗ ਜਾਵੇ। ਅੱਗ ਲੱਗ ਗਈ, ਸ਼ਰਧਾ ਤਾਂ ਉਹਦੀ ਪਹਿਲਾਂ ਹੀ ਮਰ ਚੁੱਕੀ ਸੀ। ਕਹਿੰਦਾ, ਇੱਕ ਮੈਂ ਤੁਹਾਨੂੰ ਆਪਣੇ ਘਰ ਪਨਾਹ ਦਿੱਤੀ, ਦੂਜਾ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ, ਮੈਂ ਤੁਹਾਨੂੰ ਗ੍ਰਿਫਤਾਰ ਕਰਵਾ ਦਿਆਂਗਾ।
माता जी कहंदे गंगूआ वेखी बच्चियां ते तरस कर, ऐसा पाप ना करी। तरस कर गंगूआ गुरु गोबिंद सिंह जी दे लाला ते। पर गुरु प्यारे अंदर बंद करके माता गुजरी जी नू ते साहब जादियां नू बाहरों ताला ला के चलिया गया, मुरंडे पहुंच गया। सूबे नू शिकायत कर दिती के गुरु दे लाल ते माता मेरे घर है, फड़ लो। जानी खां ते मानी खां नवाब पठान वो आ गए के गुरु प्यारियो माता जी साहब जादियां नू प्यार दियां लोरियां दे रहे ने, उन्होंने आके गिरफ्तार कर लिया। माता गुजरी जी अते सतगुरां दे सोहने सोहने लाल छोटियां छोटियां दस्तारा, खालसाई बाणा ते श्री साहबां उन्होंने पाईया हुईया सन। जदों सिपाही फड़ के लैके जा रहे ने ता वेखण वाले कह रहे सन भी ये कौन ने। ते प्यारे ओ रस्ते विच बीबियां पानी भर रहियां ने ते एक दूसरे नू पुछ रहियां ने भई ये इन्ने सोहने सोहने लाल इन्हां दा की कसूर है, इन्हां नू सिपाही क्यों फड़ के लैके जा रहे ने। एक दूसरे नू पुछ रहियां ने।

ਤੇ ਗੁਰੂ ਪਿਆਰਿਓ ਜਿਹੜੇ ਸਤਿਗੁਰਾਂ ਦੇ ਲਾਲਾਂ ਨੂੰ ਕੁਝ ਜਾਣਦੇ ਸਨ ਨਾ, ਜਿਨ੍ਹਾਂ ਨੂੰ ਪਤਾ ਸੀ ਵੀ ਇਹ ਕਰਗੀ ਧਰ ਦੇ ਲਾਡਲੇ ਨੇ ਤੇ ਉਹ ਦੱਸ ਰਹੇ

ਜਿਹੜੇ ਇਹਨਾਂ ਨੂੰ ਫੜ ਕੇ ਲੈ ਜਾ ਰਹੇ ਨੇ ਨਾ, ਇਹ ਸਾਰੇ ਗਰਕ ਹੋਣਗੇ। ਨਿੱਕੇ ਨਿੱਕੇ ਲਾਲਾਂ ਨੂੰ ਫੜ ਕੇ ਲੈ ਜਾ ਰਹੇ ਨੇ, ਮੋਰਿੰਡੇ ਲੈ ਗਏ। ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਤੇ ਅਗਲੇ ਦਿਨ ਉਹ ਸਿਪਾਹੀ ਸਰਹੰਦ ਲੈ ਆਏ। ਜਦੋਂ ਸੂਬੇ ਨੂੰ ਪਤਾ ਲੱਗਿਆ, ਅੱਕਿਆ ਤਾਂ ਉਹ ਪਹਿਲਾਂ ਹੀ ਪਿਆ ਸੀ, ਇੰਨੀਆਂ ਫੌਜਾਂ ਭੇਜੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਫੜੇ ਫੇਰ ਵੀ ਨਹੀਂ ਗਏ। ਆਉਂਦੇ ਨੂੰ ਖਬਰ ਮਿਲੀ ਕਿ ਸਤਿਗੁਰਾਂ ਦੇ ਲਾਲ ਅਤੇ ਮਾਤਾ ਜੀ ਗ੍ਰਿਫਤਾਰ ਕੀਤੇ ਨੇ। ਉਹਨੇ ਆਖਿਆ ਵੀ ਇਉਂ ਕਰੋ, ਇਹਨਾਂ ਨੂੰ ਠੰਡੇ ਬੁਰਜ ਵਿੱਚ ਲੈ ਜਾਓ, ਉੱਥੇ ਬੰਦ ਕਰ ਦਿਓ। ਤੇ ਗੁਰੂ ਪਿਆਰਿਓ, ਉਸ ਵੇਲੇ ਵੱਡੀਆਂ ਵੱਡੀਆਂ ਕੰਧਾਂ ਕੱਢੀਆਂ ਜਾਂਦੀਆਂ ਸਨ। ਉਸ ਠੰਡੇ ਬੁਰਜ ਵਿੱਚ ਗਰਮੀ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਸੀ ਤੇ ਸਰਹੰਦ ਦਾ ਸੂਬੇਦਾਰ ਵਜੀਦ ਖਾਂ ਸਾਰੀ ਗਰਮੀ ਉਸੇ ਵਿੱਚ ਕੱਟਦਾ ਸੀ। ਤੇ ਗੁਰੂ ਪਿਆਰਿਓ, ਗਰਮੀ ਵਿੱਚ ਵੀ ਉੱਥੇ ਠੰਡ ਲੱਗਦੀ ਸੀ। ਉਹਦਾ ਮਹੀਨਾ ਠੰਡ ਤਾਂ ਪਹਿਲਾਂ ਹੀ ਬਹੁਤ ਸੀ। ਸਾਹਿਬਜ਼ਾਦਿਆਂ ਕੋਲ ਕੋਈ ਗਰਮ ਕੱਪੜਾ ਵੀ ਨਹੀਂ ਸੀ। ਰਾਤ ਪਈ, ਨੀਂਦ ਕਿੱਥੇ ਆਵੇ, ਨੀਂਦ ਨੇੜੇ ਤੇੜੇ ਨਾ। ਮਾਤਾ ਜੀ ਬਥੇਰਾ ਨਾਲ ਲਾਉਂਦੇ ਪਰ ਠੰਡ ਵੀ ਫੇਰ ਲੱਗ ਰਹੀ ਸੀ। ਰਾਤ ਲੰਘ ਗਈ, ਮਾਤਾ ਜੀ ਸਾਰੀ ਰਾਤ ਸਮਝਾਉਂਦੇ ਰਹੇ। ਮਾਤਾ ਜੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਸਮਝਾ ਰਹੇ ਨੇ। ਕਿਸ ਤਰ੍ਹਾਂ ਸਮਝਾ ਰਹੇ ਨੇ?

ਤੇ ਗੁਰੂ ਪਿਆਰਿਓ ਸਾਹਿਬਜ਼ਾਦੇ ਕਲਗੀ ਧਰ ਦੇ ਲਾਲ ਹੋਣ ਤੇ ਜਵਾਬ ਦੇ ਰਹੇ ਨੇ ਮਾਤਾ ਨੂੰ ਅੱਗੋਂ ਬੱਚਿਆਂ ਮੋੜ ਜਵਾਬ ਦਿੱਤਾ ਮਾਤਾ ਜੀ ਅੱਗੋਂ ਬੱਚਿਆਂ ਮੋੜ ਜਵਾਬ ਦਿੱਤਾ ਤੁਹਾਡੇ ਕਹੇ ਤੇ ਫੁੱਲ ਚੜਾ ਦਿਆਂਗੇ ਸੀਸ ਆਪਣਾ ਧਰਮ ਤੋਂ ਵਾਰ ਕੇ ਤੇ ਅਰਸ਼ ਕੁਰਸ਼ ਦੇ ਤਖਤ ਹਿਲਾ ਦਿਆਂਗੇ ਮਾਤਾ ਜੀ ਭਾਵੇਂ ਖੰਡੇ ਦੀ ਧਾਰ ਤੇ ਪਵੇ ਤੁਰਨਾ ਤਾੜੇ ਨਾਲ ਵੀ ਜਿਸਮ ਤੰਬਾ ਦਿਆਂਗੇ ਤੇ ਗੁਰੂ ਪਿਆਰਿਓ ਰਾਤ ਲੰਘ ਗਈ ਮਾਤਾ ਗੁਜਰੀ ਜੀ ਨੂੰ ਸਿੱਖਿਆ ਦਿੰਦਿਆਂ ਦਿੰਦਿਆਂ ਅੰਮ੍ਰਿਤ ਵੇਲੇ ਸਿਪਾਹੀ ਆਏ ਲੈ ਗਏ ਤੇ ਰਸਤੇ ਵਿੱਚ ਸਿਪਾਹੀ ਕਹਿ ਰਹੇ ਨੇ ਵੀ ਬੱਚਿਓ ਤੁਸੀਂ ਜਾ ਕੇ ਸੂਬੇ ਨੂੰ ਸਲਾਮ ਕਰਨੀ ਹੈ ਸਾਹਿਬਜ਼ਾਦੇ ਕਹਿੰਦੇ ਵੀ ਚੰਗਾ ਪਹੁੰਚ ਤਾਂ ਲੈਣ ਦਿਓ ਜਦੋਂ ਕਚਹਿਰੀ 'ਚ ਪਹੁੰਚੇ ਲਾਲ ਕਚਹਿਰੀ ਲੱਗੀ ਹੋਈ ਹੈ ਤੇ ਗੁਰੂ ਪਿਆਰਿਓ ਫਿਰ ਉਹ ਸਾਹਿਬਜ਼ਾਦਿਆਂ ਨੇ ਕੀ ਕੀਤਾ

ਜਦੋਂ ਜਾ ਕੇ ਫਤਿਹ ਬੁਲਾਈ ਨਾ ਸਾਹਿਬਜ਼ਾਦਿਆਂ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬੇ ਨੂੰ ਭਾਜੜ ਪੈ ਗਈ। ਕਹਿੰਦਾ ਹੈ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਸਾਰੇ ਹੈਰਾਨ ਨੇ ਪਰੇਸ਼ਾਨ ਨੇ ਬਈ 9 ਅਤੇ 7 ਸਾਲ ਦੇ ਬੱਚਿਆਂ ਦੇ ਏਡੇ ਵੱਡੇ ਜਿਗਰੇ। ਤੇ ਗੁਰੂ ਪਿਆਰਿਓ ਉਹ ਵਜੀਦ ਖਾਂ ਸਾਹਿਬਜ਼ਾਦਿਆਂ ਨੂੰ ਕਹਿ ਰਿਹਾ ਬਈ ਤੁਸੀਂ ਆਪਣਾ ਧਰਮ ਛੱਡ ਦਿਓ, ਈਨ ਮੰਨ ਲਓ, ਸਾਡੇ ਧਰਮ ਵਿੱਚ ਆ ਜਾਓ, ਤੁਹਾਨੂੰ ਸੂਬੇਦਾਰੀਆਂ ਦੇ ਦਿਆਂਗਾ। ਤੇ ਸਾਹਿਬਜ਼ਾਦਿਆਂ ਨੇ ਜਵਾਬ ਦੇ ਦਿੱਤਾ। ਤੇ ਵਜ਼ੀਰ ਕਹਿੰਦੇ ਵੀ ਬਾਦਸ਼ਾਹ ਸੂਬੇਦਾਰ ਕਿਉਂ ਕਰੋ, ਛੋਟਾ ਜਿਹੜਾ ਸਾਹਿਬਜ਼ਾਦਾ ਉਹਨੇ ਤਾਂ ਮੰਨ ਹੀ ਜਾਣਾ, ਤੁਸੀਂ ਪਹਿਲਾਂ ਵੱਡੇ ਨੂੰ ਸਮਝਾ ਲਓ। ਜਦੋਂ ਵੱਡੇ ਨੂੰ ਸਮਝਾਇਆ ਉਹ ਸੂਬੇਦਾਰ ਕਹਿਣ ਲੱਗਿਆ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਨੂੰ ਕਹਿੰਦਾ ਸੂਬੇ ਆਖਿਆ ਬਾਂਕਿਓ ਸੋਲ ਫੁੱਲੋ, ਜੋ ਕੁਝ ਕਹੋਗੇ ਉਹੀ ਬਣਵਾ ਦਿਆਂਗਾ, ਓਏ ਮਨੋ ਦੀਨ ਤੇ ਈਨ ਤੁਸੀਂ ਸੁਖ ਭੋਗੋ, ਨਵੇਂ ਰਹਿਣ ਲਈ ਮਹਿਲ ਬਣਵਾ ਦਿਆਂਗਾ, ਪਰ ਯਾਦ ਰੱਖੋ ਦੀਨ ਮੰਨਿਆ ਨਾ ਤੁਹਾਨੂੰ ਨੀਹਾਂ ਦੇ ਵਿੱਚ ਚਿਣਵਾ ਦਿਆਂਗਾ। ਤੇ ਗੁਰੂ ਪਿਆਰਿਓ ਬਾਬਾ ਜ਼ੋਰਾਵਰ ਸਿੰਘ ਉਹ ਕਰਗੀ ਧਰਦਾ ਲਾਲ ਲਾਡਲਾ ਉਹ ਅੱਗੋਂ ਜਵਾਬ ਦੇ ਰਿਹਾ। ਉਹ ਕਹਿ ਰਿਹਾ ਕਿ ਸੂਬੇਦਾਰ ਵੋਟੀਆਂ ਕਢਾ ਦੇ ਤੇ ਪਵਾ ਦੇ ਭਾਵੇਂ ਕੁੱਤਿਆਂ ਨੂੰ, ਬਾਣੀ ਮੈਂ ਗੁਰਾਂ ਦੀ ਇੱਕ ਪਲ ਨਹੀਂ ਵਿਸਾਰਦਾ, ਓਏ ਬੇਗਮਾ ਸੁਣਾਵੇ ਮੈਨੂੰ ਗੰਦਲਾ ਇਹ ਜ਼ਹਿਰ ਦੀਆਂ, ਗੰਦਗੀ ਦੇ ਥੈਲੇ ਉੱਤੇ ਧਰਮ ਨਹੀਂ ਉਹ ਹਾਰਦਾ। ਸੂਬੇਦਾਰ ਓਏ ਮਾਰ ਮਾਰ ਬੋਲੀਆਂ ਨਾ ਦਿਲ ਸਾੜ ਜ਼ਾਲਮਾ, ਓਏ ਛੱਡਾ ਨਾ ਮੈਂ ਸਿੱਖੀ ਰਾਜ ਦੇਵੇਂ ਜੇ ਕੰਧਾਰ ਦਾ, ਧੜ ਨਾਲੋਂ ਪਾਪੀ ਸਿਰ ਕਰਦੇ ਅਲੈਦਾ ਮੇਰਾ, ਪਰ ਦੂਰ ਪਿਆ ਸੀਸ ਰਹੂ ਵਾਹਿਗੁਰੂ ਚਿਤਾਰ ਦਾ, ਦੂਰ ਪਿਆ ਸੀਸ ਰਹੂ ਵਾਹਿਗੁਰੂ ਚਿਤਾਰ ਦਾ ਬੋਲੇ।

ਸਾਰੇ ਹੈਰਾਨ ਨੇ ਵੀ ਇੰਨਾ ਜੋਸ਼, ਇੰਨਾ ਜਜ਼ਬਾ ਕਲਗੀਧਰ ਦੇ ਲਾਡਲਿਆਂ ਚ। ਸੂਬੇ ਵਜੀਦ ਖਾਂ ਨੇ ਮਨ ਚ ਵਿਚਾਰਿਆ ਵੀ ਅੱਜ ਭੇਜ ਦਿਓ, ਕੱਲ ਨੂੰ ਫੇਰ ਬੁਲਾਵਾਂਗੇ। ਜਦੋਂ ਦੂਸਰਾ ਦਿਨ ਹੋਇਆ ਤਾਂ ਗੁਰੂ ਪਿਆਰਿਓ ਮਾਤਾ ਗੁਜਰੀ ਉਸ ਦਿਨ ਵੀ ਸਾਰੀ ਰਾਤ ਸਾਹਿਬਜ਼ਾਦਿਆਂ ਨੂੰ ਸਮਝਾਉਂਦੇ ਰਹੇ, ਸਾਰੀ ਰਾਤ ਸਮਝਾਉਂਦਿਆਂ ਕੱਟੀ। 12 ਪੌਂ ਨੂੰ ਫੇਰ ਕਚਹਿਰੀ ਲੱਗਣੀ ਸੀ ਤੇ ਸੂਬੇਦਾਰ ਸਿਪਾਹੀਆਂ ਨੂੰ ਭੇਜਿਆ ਤੇ ਬੁਲਾ ਲਿਆ ਸਾਹਿਬਜ਼ਾਦਿਆਂ ਨੂੰ। ਅੱਜ ਥੋੜਾ ਗੁੱਸੇ ਨਾਲ ਕਹਿ ਰਿਹਾ, ਲਾਲਚ ਦੇ ਦਿੱਤਾ ਸੀ ਨਾ ਪਹਿਲਾਂ, ਅੱਜ ਗੁੱਸੇ ਨਾਲ ਕਹਿ ਰਿਹਾ ਵੀ ਸਾਹਿਬਜ਼ਾਦਿਓ ਤੁਹਾਨੂੰ ਬੜੇ ਤਸੀਹੇ ਦਿੱਤੇ ਜਾਣੇ ਨੇ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਹੈ। ਤੇ ਗੁਰੂ ਦੇ ਲਾਲ ਕਹਿੰਦੇ, ਕੋਈ ਗੱਲ ਨੀ ਸੂਬਿਆ, ਤੂੰ ਆਪਣਾ ਜੋ ਕੁਝ ਕਰਨਾ ਕਰ ਲੈ। ਤੇ ਗੁਰੂ ਪਿਆਰਿਓ ਸੂਬਾ ਉਹਨਾਂ ਨੂੰ ਫੇਰ ਸਮਝਾ ਰਿਹਾ ਵੀ ਤੁਹਾਨੂੰ ਬੜਾ ਸੁੱਖ ਦਿਆਂਗੇ, ਬਸ ਤੁਹਾਡਾ ਇੰਨਾ ਹੀ ਕੰਮ ਹੈ ਕਿ ਜੋ ਤੁਸੀਂ ਬਾਣਾ ਪਾਇਆ ਹੋਇਆ ਹੈ ਨਾ ਇਹਨੂੰ ਲਾ ਦਿਓ। ਤੇ ਸਾਹਿਬਜ਼ਾਦੇ ਕਹਿੰਦੇ ਕਿ ਸੂਬਿਆ ਸਾਨੂੰ ਸਿੱਖੀ ਪਿਆਰੀ ਹੈ। ਸੂਬਾ ਕਹਿੰਦਾ ਵੀ ਅਸੀਂ ਤੁਹਾਡੀ ਸੁਨਤ ਕਰ ਦਿਆਂਗੇ, ਤੁਹਾਡੇ ਨਾਂ ਤੇ ਜ਼ਹੀਰਾ ਲਾ ਦਿਆਂਗੇ, ਵੱਡੇ ਵੱਡੇ ਮਹਿਲ ਬਣਾ ਦਿਆਂਗੇ, ਮਾਇਆ ਦੇ ਦਿਆਂਗੇ। ਸਾਹਿਬਜ਼ਾਦੇ ਕਹਿੰਦੇ ਵੀ ਤੂੰ ਇਹ ਦੱਸ ਵੀ ਫੇਰ ਕਿਹੜਾ ਮਰਨਾ ਨਹੀਂ, ਜੇ ਇਹ ਸਭ ਕੁਝ ਪ੍ਰਾਪਤ ਹੋ ਗਿਆ ਤਾਂ ਫੇਰ ਜਾਨ ਨਹੀਂ ਨਿਕਲਣੀ। ਤੇ ਜਵਾਬ ਦੇ ਰਹੇ ਨੇ ਤੇ ਗੁਰੂ ਪਿਆਰਿਓ ਸੂਬਾ ਉਹਨਾਂ ਨੂੰ ਬਾਰ ਬਾਰ ਸਮਝਾ ਰਿਹਾ ਵੀ ਬੱਚੇ ਨੇ ਸ਼ਾਇਦ ਮੰਨ ਜਾਣ, ਤੇ ਉਹਨਾਂ ਨੂੰ ਬਾਰ ਬਾਰ ਇਹ ਗੱਲ ਆਖ ਰਿਹਾ

ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਗੁਰੂ ਪਿਆਰਿਓ, ਅੱਜ ਇੱਕ ਸੂਬੇ ਨੇ ਇੱਕ ਨਵਾਂ ਪ੍ਰਬੰਧ ਵੀ ਕੀਤਾ ਸੀ। ਉਹਨੇ ਮੇਨ ਗੇਟ ਤਾਂ ਬੰਦ ਕਰ ਦਿੱਤਾ, ਮੇਨ ਦਰਵਾਜ਼ਾ ਬੰਦ ਕਰ ਦਿੱਤਾ। ਉਹਦੇ ਵਿੱਚ ਇੱਕ ਛੋਟੀ ਜਿਹੀ ਤਾਕੀ ਸੀ, ਉਹ ਖੋਲ ਦਿੱਤੀ। ਇਸ ਕਰਕੇ ਵੀ ਜਦੋਂ ਅੱਜ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਪਹਿਲਾਂ ਆਪਣਾ ਸਿਰ ਅੰਦਰ ਕਰਨਗੇ। ਜਦੋਂ ਸਿਰ ਅੰਦਰ ਕੀਤਾ ਤੇ ਉਹਨਾਂ ਦਾ ਆਪਣੇ ਆਪ ਸਿਰ ਝੁਕ ਜਾਣਾ। ਪਰ ਗੁਰੂ ਪਿਆਰਿਓ, ਲਾਲ ਕਿਹਦੇ ਸਨ, ਖੂਨ ਕਿਸ ਦਾ ਸੀ? ਬੜੀ ਪਾਵਰ ਸੀ ਖੂਨ ਵਿੱਚ, ਕਲਗੀਧਰ ਦੇ ਲਾਡਲਿਆਂ ਵਿੱਚ। ਜਦੋਂ ਲਾਲ ਨੇੜੇ ਆਏ ਸਨ ਨਾ, ਉਹਨਾਂ ਨੂੰ ਪਤਾ ਲੱਗ ਗਿਆ ਤੇ ਗੁਰੂ ਪਿਆਰਿਓ, ਸਾਹਿਬਜ਼ਾਦਿਆਂ ਨੇ ਪਹਿਲੋਂ ਆਪਣੇ ਚਰਨ ਉਹ ਤਾਕੀ ਦੇ, ਉਹ ਬਾਰੀ ਦੇ ਅੰਦਰ ਰੱਖੇ। ਜਿਹੜੇ ਵਜ਼ੀਰ, ਜਿਹੜੇ ਦਰਬਾਰੀ ਤਾੜੀਆਂ ਮਾਰਨ ਵਾਸਤੇ ਹੱਥ ਜਿਨ੍ਹਾਂ ਨੇ ਤਿਆਰ ਕੀਤੇ ਸਨ ਨਾ, ਸਾਰੇ ਹੈਰਾਨ ਹੋ ਗਏ। ਸਾਹਿਬਜ਼ਾਦਿਆਂ ਨੇ ਪਹਿਲੋਂ ਆਪਣੇ ਚਰਨ ਅੰਦਰ ਕੀਤੇ, ਫਿਰ ਸਿਰ, ਤੇ ਗੁਰੂ ਪਿਆਰਿਓ ਬੜਾ ਗੁੱਸੇ ਵਿੱਚ ਆਇਆ। ਸੂਬਾ ਸਾਹਿਬਜ਼ਾਦਿਆਂ ਨੂੰ ਬੜਾ ਲਾਲਚ ਦਿੱਤਾ। ਜਦੋਂ ਨਾਨਾ ਸਾਹਿਬਜ਼ਾਦੇ ਮੰਨੇ, ਕਹਿੰਦੇ ਸੂਬਿਆ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਅਸੀਂ ਧਰਮ ਨਹੀਂ ਉਹ ਬਦਲਣਾ, ਅਸੀਂ ਆਪਣਾ ਧਰਮ ਨਹੀਂ ਉਹ ਛੱਡਣਾ। ਤੇ ਗੁਰੂ ਪਿਆਰਿਓ, ਸੂਬੇ ਨੇ ਕਾਜ਼ੀ ਨੂੰ ਬੁਲਾਇਆ। ਕਾਜ਼ੀ ਕਹਿੰਦਾ ਵੀ ਸ਼ਹਿਰਾਂ ਵਿੱਚ ਇਜਾਜ਼ਤ ਨਹੀਂ ਵੀ ਬੱਚਿਆਂ ਨੂੰ ਜਾਂ ਬੀਬੀਆਂ ਨੂੰ ਕੋਈ ਸਜ਼ਾ ਦਿੱਤੀ ਜਾਵੇ, ਇਹਨਾਂ ਤੇ ਕੋਈ ਵਾਰ ਕੀਤਾ ਜਾਵੇ। ਪਰ ਗੁਰੂ ਪਿਆਰਿਓ, ਸਾਹਿਬਜ਼ਾਦਿਆਂ ਤੇ ਉਲਟ ਫਤਵਾ ਲੱਗਿਆ, ਸ਼ਹਿਰਾਂ ਤੋਂ ਉਲਟ ਫਤਵਾ ਲੱਗਿਆ। ਇਹ ਲੱਗਿਆ ਵੀ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਵੇ। ਤੇ ਸੂਬੇਦਾਰ ਵਜੀਦ ਖਾਂ ਕਹਿੰਦਾ ਵੀ ਇਹਨਾਂ ਨੂੰ ਸਜ਼ਾ ਤਾਂ ਹੁਣ ਕੱਲ੍ਹ ਨੂੰ ਦਿਆਂਗੇ, ਇਹਨਾਂ ਨੂੰ ਵਾਪਸ ਛੱਡ ਆਓ। ਸਾਹਿਬਜ਼ਾਦੇ ਚਲੇ ਗਏ। ਉਹ ਰਾਤ, ਆਖਰੀ ਰਾਤ, ਮਾਤਾ ਗੁਜਰੀ ਜੀ ਨੂੰ ਪਤਾ ਲੱਗ ਗਿਆ ਸੀ ਵੀ ਲਾਲ ਮੇਰੇ ਕੋਲ ਸਿਰਫ ਅੱਜ ਦੀ ਰਾਤ ਨੇ। ਤੇ ਗੁਰੂ ਪਿਆਰੇ, ਜਦੋਂ ਬਾਬਾ ਫਤਿਹ ਸਿੰਘ 2.5 ਸਾਲ ਦੇ ਸਨ ਤੇ ਉਹਨਾਂ ਦੀ ਮਾਤਾ ਜੀਤਾ ਬਾਬਾ ਫਤਿਹ ਸਿੰਘ ਜੀ ਨੂੰ ਪਲੰਘ ਉੱਤੇ ਕੱਚੀ ਕੰਧ ਦੇ ਕੋਲ ਪਾਇਆ ਹੋਇਆ, ਤੇ ਗੁਰੂ ਪਿਆਰਿਓ, ਮਾਤਾ ਜੀਤਾ ਜੀ ਮਾਤਾ ਗੁਜਰੀ ਜੀ ਨੂੰ ਕਹਿ ਰਹੇ ਨੇ ਕਿ ਮਾਤਾ ਜੀ ਧਿਆਨ ਰੱਖਿਓ, ਕੰਧ ਕੱਚੀ ਹੈ, ਕਿਤੇ ਉੱਪਰ ਨਾ ਡਿੱਗ ਪਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ, ਕਹਿੰਦੇ ਜੀਤਾ, ਜਿਹੜੀਆਂ ਕੱਚੀਆਂ ਕੰਧਾਂ ਤੋਂ ਤੂੰ ਡਰਦੀ ਹੈ ਨਾ, ਇਹ ਕੱਚੀਆਂ ਕੰਧਾਂ ਹੀ

ਇੱਕ ਦਿਨ ਤੇਰੇ ਲਾਲਾ ਨੂੰ ਲੈ ਜਾਣਗੀਆਂ। ਸਾਰੀ ਰਾਤ ਬੱਚਿਆਂ ਨੂੰ ਲੋਰੀਆਂ ਦੇ ਰਹੇ ਨੇ ਮਾਤਾ ਜੀ। ਵੇਖੋ ਬੱਚਿਓ ਕਿਤੇ ਡੋਲ ਨਾ ਜਾਇਓ। ਅਗਲੇ ਦਿਨ ਤੇਰਾ ਪੋ ਦਾ ਸਮਾਂ, ਅਗਲਾ ਦਿਨ ਆਇਆ ਭਾਗਾ ਸਮਾਂ। ਸਿਪਾਹੀ ਆ ਗਏ ਮਾਤਾ ਗੁਜਰੀ ਜੀ, ਸਿਪਾਹੀਆਂ ਨੂੰ ਹੱਥ ਫੜਾਉਣ ਲੱਗੇ ਨਾ। ਸਾਹਿਬਜ਼ਾਦਿਆਂ ਦਾ ਤਾਂ ਕਹਿਣ ਲੱਗੇ ਕਿ ਵੇਖਿਓ ਇਹਨਾਂ ਬੱਚਿਆਂ ਦੀ ਉਮਰ ਬੜੇ ਛੋਟੇ ਨੇ, ਨਿੱਕੇ ਨਿੱਕੇ ਨੇ, ਇਹਨਾਂ 'ਤੇ ਤਰਸ ਕਰਿਓ। ਸਿਪਾਹੀ ਕਹਿਣ ਲੱਗੇ ਕਿ ਮਾਤਾ ਜੀ ਅਸੀਂ ਤਾਂ ਆਪ ਨੌਕਰ ਹੈ। ਸਿਪਾਹੀ ਤੁਰ ਪਏ। ਮਾਤਾ ਗੁਜਰੀ ਆਪਣੀ ਨੌਂ ਜੀਤਾਂ ਨੂੰ ਯਾਦ ਕਰ ਰਹੀ ਹੈ, ਉਹ ਜੀਤਾਂ ਜਿਹੜੀ ਗੱਲਾਂ ਕਰਿਆ ਕਰਦੀ ਸੀ ਵੀ ਮੈਂ ਆਪਣੇ ਲਾਲਾ ਨੂੰ ਘੋੜੀਆਂ 'ਤੇ ਚੜ੍ਹਦੇ ਵੇਖਣਾ ਜਦੋਂ ਇਹਨਾਂ ਦੇ ਵਿਆਹ ਹੋਣੇ ਨੇ। ਅਤੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਜੀਤਾ ਆ ਕੇ ਵੇਖ ਲੈ, ਤੇਰੇ ਲਾਲ ਲਾੜੀ ਮੌਤ ਨੂੰ ਵਿਆਹੁਣ ਚੱਲੇ ਨੇ। ਅਤੇ ਗੁਰੂ ਪਿਆਰਿਓ ਸਾਹਿਬਜ਼ਾਦੇ ਜਾ ਰਹੇ ਨੇ, ਮਾਤਾ ਗੁਜਰੀ ਜੀ ਵੇਖ ਰਹੇ ਨੇ, ਠੰਡੇ ਬੁਰਜ ਵਿੱਚ ਬੈਠੇ ਵੇਖ ਰਹੇ ਨੇ। ਅਤੇ ਗੁਰੂ ਪਿਆਰਿਓ ਮਾਤਾ ਗੁਜਰੀ ਜੀ ਆਪਣੀ ਨੌਂ ਜੀਤਾਂ ਨੂੰ ਯਾਦ ਕਰਕੇ ਕਹਿ ਰਹੇ ਨੇ।

ਦੇ ਗੁਰੂ ਪਿਆਰਿਓ ਸਾਹਿਬਜ਼ਾਦੇ ਪਹੁੰਚ ਗਏ ਕਚਹਿਰੀ ਵਿੱਚ। ਅੱਜ ਤੇਰਾ ਪੋਹ ਸੀ। ਟੂਬਾ ਕਹਿੰਦਾ ਵੀ ਚਿਣੋ ਇੱਟਾਂ। ਦੋਵੇਂ ਸਾਹਿਬਜ਼ਾਦੇ ਖੜੇ ਕਰ ਲਏ। ਜਲਾਦ ਨੇ ਚੁੱਕੀ ਤੇਸੀ, ਇੱਟ ਭੰਨਣ ਲੱਗਿਆ। ਤੇ ਬਾਬਾ ਜੋਰਾਵਰ ਸਿੰਘ ਕਹਿੰਦਾ ਵੀ ਕੀ ਕਰਨ ਲੱਗਿਆ, ਆ ਤੇਸੀ ਕਿਸ ਵਾਸਤੇ ਚੁੱਕੀ ਹੈ? ਜਲਾਦ ਕਹਿੰਦਾ ਵੀ ਹੁਣ ਤੁਹਾਡੇ ਗੋਡੇ ਆ ਗਏ ਨੇ, ਤੇ ਇੱਥੇ ਇੱਟਾਂ ਛੋਟੀਆਂ ਕਰਕੇ ਲਾਉਣੀਆਂ ਪੈਣਗੀਆਂ। ਗੁਰੂ ਪਿਆਰਿਓ, ਕਲਗੀਧਰ ਦੇ ਲਾਡਲੇ ਸਾਹਿਬਜ਼ਾਦੇ ਕਹਿੰਦੇ ਕਿ ਜਲਾਦਾ, ਓਏ ਤੂੰ ਇਹ ਕੋਈ ਆਮ ਕੰਧ ਨਹੀਂ ਬਣਾਉਣ ਲੱਗਿਆ, ਇਹ ਤੂੰ ਸਿੱਖੀ ਦੀ ਕੰਧ ਬਣਾਉਣ ਲੱਗਿਆ। ਵੇਖੀ ਕਿਤੇ ਕੋਈ ਟੁੱਟੀ ਭੱਜੀ ਇੱਟ ਨਾ ਲਾ ਦੇਈ। ਜਲਾਦ ਇੱਟਾਂ ਚਿਣੀ ਜਾ ਰਿਹਾ, ਤੇਸੀ ਚੁੱਕੀ, ਤੇ ਗੁਰੂ ਪਿਆਰਿਓ, ਜਲਾਦ ਨੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾ ਦਿੱਤੀਆਂ। ਪਰ ਧੰਨ ਗੁਰੂ ਕਲਗੀਧਰ ਦੇ ਲਾਡਲੇ ਅਡੋਲ ਖੜੇ ਨੇ। ਤੇ ਸੂਬਾ ਵਜੀਦ ਖਾਂ ਅਜੇ ਵੀ ਕਹਿ ਰਿਹਾ ਵੀ ਸਾਹਿਬਜ਼ਾਦਿਓ, ਅਜੇ ਵੀ ਮੰਨ ਜਾਓ, ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਤੁਹਾਡੇ ਸਰੀਰ ਇੱਥੇ ਰੁਣ ਜਾਣਗੇ। ਵਜੀਦ ਖਾਂ ਕਹਿੰਦਾ ਸਾਹਿਬਜ਼ਾਦਿਓ, ਵੇਖੋ ਉੱਪਰ ਅਸਮਾਨ ਵਿੱਚ ਕੀ ਹੈ? ਸਾਹਿਬਜ਼ਾਦੇ ਕਹਿੰਦੇ ਕਿ ਸੂਬਿਆ, ਅਸਮਾਨ ਤੇ ਗਿਰਜਾਂ ਨਜ਼ਰ ਆ ਰਹੀਆਂ ਨੇ। ਤੇ ਵਜੀਦ ਖਾਂ ਕਹਿੰਦਾ ਵੀ ਇਹ ਗਿਰਜਾਂ ਤੁਹਾਡੀਆਂ ਬੋਟੀਆਂ ਬੋਟੀਆਂ ਲੈ ਜਾਣਗੀਆਂ, ਮੰਨ ਜਾਓ। ਸਾਹਿਬਜ਼ਾਦੇ ਕਹਿੰਦੇ ਕਿ ਕੋਈ ਗੱਲ ਨਹੀਂ ਵਜੀਦਿਆ, ਅਸੀਂ ਤਾਂ ਆਪਣੇ ਦੇਸ਼ ਨੂੰ ਚਲੇ ਜਾਣਾ, ਤੂੰ ਇੱਥੇ ਖੜੇ ਹੋ ਕੇ ਮਿਣਤੀ ਕਰ ਲਵੀ, ਇਹ ਜਿੰਨੀ ਉੱਚੀ ਗਿਰਜਾ ਸਾਡੀਆਂ ਬੋਟੀਆਂ ਲੈ ਕੇ ਜਾਣਗੀਆਂ ਨਾ, ਓਨੀ ਉੱਚੀ ਓਨੇ ਉੱਚੇ ਉੱਚੇ ਖਾਲਸੇ ਦੇ ਨਿਸ਼ਾਨ ਝੂਲਣਗੇ, ਓਨੀ ਉੱਚੀ ਸਾਡੀ ਸ਼ਾਨ ਹੋਵੇਗੀ। ਤੇ ਗੁਰੂ ਪਿਆਰਿਓ, ਐਸੇ ਲਾਡਲੇ, ਐਸੇ ਕਲਗੀਧਰ ਦੇ ਲਾਲ। ਤੇ ਗੁਰੂ ਪਿਆਰਿਓ, ਇੱਕ ਉੱਥੇ ਮਿਸਤਰੀ ਵੀ ਸੀ, ਉਹ ਰੋ ਰਿਹਾ, ਕਿਸੇ ਨੂੰ ਪਤਾ ਨਹੀਂ ਲੱਗਣ ਦੇ ਰਿਹਾ। ਇੱਕ ਨਾਲ ਮਜ਼ਦੂਰ ਹੈ, ਤੇ ਮਜ਼ਦੂਰ ਤੋਂ ਇਹ ਵੇਖਿਆ ਨਾ ਗਿਆ। ਉਹ ਗਾਰਾ ਲੈਣ ਦੇ ਬਹਾਨੇ ਜਦੋਂ ਤੁਰ ਪਿਆ ਨਾ, ਤੇ ਗੁਰੂ ਪਿਆਰਿਓ, ਬੜੀ ਕਾਹਲੀ ਨਾਲ ਮਾਤਾ ਗੁਜਰੀ ਜੀ ਕੋਲ ਜਾ ਕੇ ਪਹੁੰਚ ਗਿਆ। ਤੇ ਜਾ ਕੇ ਉੱਚੀ ਉੱਚੀ ਭੁੱਬਾਂ ਮਾਰ ਕੇ ਰੋ ਰਿਹਾ, ਤੇ ਉਹ ਕੀ ਆਖ ਰਿਹਾ,

ਸੱਚੇ ਗੁਰੂ ਪਿਆਰਿਓ, ਧਰਤੀ ਰੋ ਰਹੀ ਹੈ, ਅੰਬਰ ਰੋ ਰਿਹਾ ਹੈ, ਉਹ ਕਲਗੀਧਰ ਦੇ ਲਾਡਲੇ ਅਡੋਲ ਖੜੇ ਨੇ। ਮੀਹਾਂ ਉੱਪਰ ਨੂੰ ਆ ਰਹੀਆਂ ਨੇ, ਦਮ ਘੁੱਟਦੇ ਜਾ ਰਹੇ ਨੇ, ਤੇ ਸਾਹਿਬਜ਼ਾਦਿਆਂ ਨੇ ਪਿਤਾ ਗੁਰੂ ਕਲਗੀਧਰ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਪਾਤਸ਼ਾਹ ਜਦੋਂ ਤੁਹਾਨੂੰ ਕੋਈ ਤੁਹਾਡਾ ਸੇਵਕ ਯਾਦ ਕਰਦਾ ਹੈ ਤੇ ਤੁਸੀਂ ਉਹਨੂੰ ਜ਼ਰੂਰ ਦਰਸ਼ਨ ਦਿੰਦੇ ਹੋ ਨਾ, ਤੇ ਪਾਤਸ਼ਾਹ ਸਾਡੀ ਵੀ ਇੱਛਾ ਹੈ, ਸਾਡੀ ਵੀ ਅੰਤਮ ਅਰਦਾਸ ਹੈ, ਬੇਨਤੀ ਹੈ ਪਾਤਸ਼ਾਹ ਸਾਨੂੰ ਗੁਪਤ ਰੂਪ ਵਿੱਚ ਆ ਕੇ ਦਰਸ਼ਨ ਦਿਓ।

ਤੇ ਗੁਰੂ ਪਿਆਰਿਓ ਮਾਤਾ ਗੁਜਰੀ ਐਸਾ ਜਵਾਬ ਦਿੱਤਾ ਸਿਪਾਹੀ ਵਾਪਸ ਆ ਗਏ ਤੇ ਸੂਬਾ ਕਹਿਣ ਲੱਗਿਆ ਵੀ ਸਾਹਿਬਜ਼ਾਦੇ ਅਜੇ ਵੀ ਮੰਨ ਜਾਓ ਤੇ ਲਾਲ ਕਹਿੰਦੇ ਨਹੀਂ ਸੂਬਿਆ ਜੋ ਤੂੰ ਕਰਨਾ ਕਰ ਲੈ ਸਾਨੂੰ ਮਰਨਾ ਮਨਜ਼ੂਰ ਹੈ ਸਿੱਖੀ ਨਹੀਂ ਛੱਡਣੀ ਭੜਕ ਉੱਠਿਆ ਕਹਿੰਦਾ ਕਿ ਇਹਨਾਂ ਦੇ ਸਿਰ ਧੜ ਨਾਲੋਂ ਅਲੱਗ ਕਰ ਦਿਓ ਤੇ ਗੁਰੂ ਪਿਆਰਿਓ ਐਸੀ ਧਰਤੀ ਕੰਬੀ ਐਸਾ ਅਸਮਾਨ ਤੇ ਗੁਰੂ ਪਿਆਰਿਓ ਐਸਾ ਸਮਾਂ ਹੋਇਆ ਐਸਾ ਸਮਾਂ ਆਇਆ ਵੀ ਉਹ ਜਿਹੜੀਆਂ ਕੰਧਾਂ ਸਨ ਨਾ ਉਹ ਡਿੱਗ ਪਈਆਂ ਜਦੋਂ ਕੰਧਾਂ ਡਿੱਗ ਪਈਆਂ ਸਾਹਿਬਜ਼ਾਦਿਆਂ ਦਾ ਦਮ ਘੁੱਟ ਗਿਆ ਤੇ ਇੱਟਾਂ ਵੱਜੀਆਂ ਤੇ ਸਿਰ ਧੜ ਅਲੈਦਾ ਕਰਨ ਤੋਂ ਪਹਿਲੋਂ ਹੀ ਸਾਹਿਬਜ਼ਾਦੇ ਅਕਾਲ ਚਲਾਣਾ ਕਰ ਗਏ ਆਪਣਾ ਸਰੀਰ ਛੱਡ ਗਏ ਤੇ ਗੁਰੂ ਪਿਆਰਿਓ ਉਹ ਪੋਹ ਦਾ ਮਹੀਨਾ ਦਰਖਤਾਂ ਵਿੱਚੋਂ ਪਾਣੀ ਸੁੱਕ ਗਿਆ ਜੰਗਲਾਂ ਦੇ ਵਿੱਚ ਪੰਛੀ ਰੋ ਰਹੇ ਨੇ ਧਰਤੀ ਰੋ ਰਹੀ ਹੈ ਅੰਬਰ ਰੋ ਰਿਹਾ ਤੇ ਗੁਰੂ ਪਿਆਰਿਓ ਜਿਗਰ ਦੇ ਟੋਟੇ ਧਰਤੀ ਤੇ ਡਿੱਗ ਪਏ ਅੱਜ ਮੋਤੀ ਮਹਿਰਾ ਮਾਤਾ ਗੁਜਰੀ ਜੀ ਨੂੰ ਜਾ ਕੇ ਹਾਲ ਦੱਸ ਰਿਹਾ ਮਾਤਾ ਗੁਜਰੀ ਜੀ ਨੂੰ ਸਾਰਾ ਸ਼ਹੀਦੀ ਦਾ ਹਾਲ ਦੱਸ ਰਿਹਾ ਤੇ ਫਿਰ ਕੀ ਹੋਇਆ ਸੀ ਮਾਤਾ ਗੁਜਰੀ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣੀ ਤੇ ਮਾਤਾ ਗੁਜਰੀ ਜੀ ਵੀ ਅਕਾਲ ਚਲਾਣਾ ਕਰ ਗਏ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਗੁਰੂ ਪਿਆਰਿਓ ਇੱਕ ਸ਼ਾਇਰ ਨੇ ਇਸ ਤਰ੍ਹਾਂ ਲਿਖਿਆ

ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰ ਦਿੱਤਾ ਹੈ। ਉਧਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਾਹੀ ਨੂਰੇ ਨੂੰ ਭੇਜਿਆ ਸੀ ਕਿ ਨੂਰਿਆ ਮੇਰੇ ਲਾਲਾਂ ਦਾ ਪਤਾ ਲੈ ਕੇ ਆ। ਜਦੋਂ ਪਤਾ ਲੈ ਕੇ ਆਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਨੇ

ਕਿ ਗੁਰੂ ਪਿਆਰਿਓ ਮਾਹੀ ਹਾਲ ਸੁਣਾ ਰਿਹਾ। ਸਤਿਗੁਰਾਂ ਨੇ ਕਾਇਲ ਦਾ ਬੂਟਾ ਪੁੱਟਿਆ ਤੇ ਕਹਿ ਰਹੇ ਨੇ ਨੂਰਿਆ ਲੈ ਅੱਜ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਐਸਾ ਹਾਲ ਧਰਤੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Salok Sikh Farid ke ek oankar Satgur Prasad jit dihaade tanwari sahe lae likhaye malak je kanni suninda muh dikhale aaye ਜਿੰਦ ਨਮਾਣੀ ਕੱਢੀਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ।

ਆਖ ਪਕੰਦੀ ਆਈਆ ਹੋਰ ਕਰੇਂਦੀ ਵੰਨ ਹਰੀਤਾ ਕਾਲੀ ਜਿੰਨੀ ਨਾ ਰਾਵਿਆ ਧੌਲੀ ਰਾਵੈ ਕੋਈ।

ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ ਫਰੀਦਾ ਕੋ ਕਹਿੰਦਿਆਂ ਚਾਗੇਂਦਿਆਂ ਮਤੀ ਦੇਂਦਿਆਂ ਨਿਤ ਜੋ ਸ਼ੈਤਾਨ ਵੰਜਾ।

ਕਹਿੰਦੇ ਹੋ ਕਿੱਕਰ ਝੱਤ ਲੰਘਾਈ ਹੈ ਛੱਪੜ ਟੁੱਟੈ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ ਫਰੀਦਾ ਇੰਨੀ ਨਿੱਕੀ ਜੰਗੀ ਹੈ ਫਲ ਡੂੰਗਰ ਪਵੇ ਓਮ ਅੱਜ ਫਰੀਦੈ ਕੂਜੜਾ ਐ ਕੋਹਾਂ ਥੇ ਓਮ ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ

ਤਾ ਸੱਕਰ ਖੰਡ ਨਵਾਤ ਗੁੜ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ

ਕੀ ਨਾ ਪੁੱਛੇ ਧਨ ਸੁਹਾਗਣ ਨਾ ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾ ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗਦੀ

ਫਰੀਦਾ ਕੰਨ ਮੁਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਾਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰੱਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ ਭੈ ਪੈ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮਹਿਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਫਰੀਦਾ ਸੋਈ ਪਰਵਰ ਢੂੰਡ ਲਹੂ ਜਿੱਥੋਂ ਲੱਭੀ ਵੱਥ।

ਸਾਸ ਧਨ ਕੁਕੇਂਦੀ ਗੋਰ ਮੇਂ ਤੈ ਸਹਿ ਨਾ ਮਿਲਿਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਧੀ ਪਲੀਆਂ ਰੇਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ ਫਰੀਦਾ ਕੋਠੇ ਧੁੱਕਣ ਕੇ

ਹੁਣ ਤੇ ਕਮੜੇ ਵਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕ।

ਤਲ ਫਰੀਦਾ ਸਰ ਭਰਿਆ ਭੀ ਚਲਸੀ ਥੱਕੇ ਕਵਲ ਅਕਲ ਫਰੀਦਾ ਇੱਟ ਸੁਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਕੜੀ ਸਮਨਵੀ ਟੁੱਟੀ ਨਾਗਰ ਲੱਜ ਅਜਰਾਇਲ ਫਰੇਸਤਾ ਕਹਿ ਘਰ ਨਾਥੀ ਅੱਜ ਫਰੀਦਾ ਭੰਨੀ ਕੜੀ ਸਮਨਵੀ ਟੂਟੀ ਨਾਗਰ ਲੱਜ ਜੋ ਸੱਜਣ ਭੋਏ ਭਾਰ ਸੇ ਕਿਉਂ ਆਵੇ

ਤੈ ਪਾਸੋਂ ਉਹ ਲੱਦ ਗਏ ਤੂੰ ਅਜੈ ਨਾ ਪਤੀਣੋ ਹੈ ਫਰੀਦਾ ਮਨ ਮੈਦਾਨ ਕਰ ਟੋਏ ਤਿੱਬੇ ਲਾਹੀ ਅੱਗੇ ਮੂਲ ਨਾ ਆਵਸੀ ਦੂਜਕ ਸੰਦੀ ਭਾਹੀ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ ਮੰਦਾ ਕਿਸਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੀ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪਹਿ ਚੁੱਖ ਪਵਨ ਨਾ ਕੀਤੀ ਮਾਮਲੇ ਸਾਹ ਨਾ ਕੀਤੀ ਦੁੱਖ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾਹਾ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾ।

ਆ ਗੱਲੀ ਸੋ ਸੱਜਣ ਵੀਹੀ ਇੱਕ ਟੁੰਡੇਂਦੀ ਨਾ ਲਾਹਾਂ ਤੁਖਾਂ ਜਿਉ ਮਾਲੀਹੀ ਕਾਰਨ ਤਿੰਨਾ ਮਾਂ ਫਿਰੀ ਫਰੀਦਾ ਇਹੋ ਤਨ ਭੌਂਕਣਾ ਨਿਤ ਨਿਤ ਦੁਖੀਐ ਕੌਣ ਕੰਨੀ ਬੁੱਝੇ ਦੇ ਰਹਾਂ ਕੀਤੀ ਵੱਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਜੈ ਦੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ

ਚਹੁ ਜਣਿਆ ਬਹਿ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਈ ਕੰਮ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਨ ਫਲ ਵਸਣ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਉ ਨਾਹੀ ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇਉ ਜਿੰਨੀ ਵੇਖੀ ਸੌ ਮਿਲੈ ਸੇਹੀ ਵੇਸ ਕਰੇਉ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਯਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਬ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮਿਹਾ ਫਰੀਦਾ ਤਿੰਨਾ ਮੁੱਖ ਡਰਾਵਣੀ ਜਿੰਨਾ ਵਸਾਰਿਉ ਨਾਉ ਐਥੇ ਦੁੱਖ ਘਨੇਰਿਆ ਅੱਗੇ ਠੋਰ ਨਾ ਥਾਉ ਫਰੀਦਾ ਪਿੱਛੜ ਰਾਤ ਨਾ ਜਾਗਿਓ ਜੇ ਬੰਦੜੋ ਮੋਇਓ ਜੇ ਤਾਂ ਰੱਬ ਵਸਾਰਿਆ ਤਾਂ ਰੱਬ ਨਾ ਵਿਸਰਿਓ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਅੱਲਾ ਸੇ ਤੀਰਤਿਆ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁੱਖ ਸੁੱਖ ਇੱਕ ਕਰ

ਧੋਪੀ ਵੱਜਹ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲਹ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰੱਖਾ ਇਸ ਦੁਨੀ ਸਿਉ ਦੁਨੀ ਨਾ ਕਿਤੈ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲੇ ਪਹਿਰੈ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਗਨ ਲਹਨ।

ਬਾਲਣ ਹੱਡ ਬਲੰਨ ਪੈਰੀ ਥੱਕਾ ਸਿਰ ਜੁਲਾਂ ਜੇ ਮੂੰਹ ਪ੍ਰੀ ਮਿਲਨ ਤਨ ਨਾਤ ਪਾਏ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹੋ ਟੁੰਡੇਂਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਉ ਡੁੱਬ ਮੂਏ ਬੱਗ ਬੱਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬੱਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੀ ਜੇ ਕਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ ਕਮਣ ਸੋ ਵੇਸੋ ਹਉ ਕਰੀ ਜਿਤ ਵਾਸੇ ਆਵੈ ਕੰਤ ਨਿਮਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਾਸਿਆ ਵੀ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ

ਸਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਬਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ।

ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਉਹਦੀ ਬਖਸ਼ਿਸ਼ ਹੈ। ਇਹਦੀ ਬੈਰੂਨੀ ਰੂਪ ਰੇਖਾ ਗੁਰੂ ਘਰ ਵਿੱਚ ਬੜੀ ਸੋਹਣੀ ਦੇਖਣ ਨੂੰ ਮਿਲਦੀ ਹੈ। ਪਹਿਲੇ ਕਥਾ ਕੀਰਤਨ ਦਾ ਸੁਣਨਾ, ਸੇਵਾ ਕਰਨੀ ਹੈ, ਦਾਨ ਪੁੰਨ ਕਰਨਾ, ਇਹ ਸਾਰੇ ਦਾ ਸਾਰਾ ਪ੍ਰਯਾਸ ਹੈ। ਇਹ ਫਿਰ ਪ੍ਰਯਾਸ ਲੈ ਜਾਂਦਾ ਅਰਦਾਸ ਤੱਕ, ਔਰ ਅਰਦਾਸ ਤੋਂ ਬਾਅਦ ਕੀ ਹੈ, ਹੱਥਾਂ 'ਚ ਪੈ ਜਾਂਦਾ ਪ੍ਰਸ਼ਾਦ। ਪ੍ਰਸ਼ਾਦ ਤੋਂ ਬਾਅਦ ਫਿਰ ਕੁਛ ਨਹੀਂ, ਪ੍ਰਸ਼ਾਦ ਲੈ ਕੇ ਜਾਓ ਆਪਣੇ ਘਰ ਨੂੰ। ਪ੍ਰਸ਼ਾਦ ਅਖੀ ਹੈ, ਪ੍ਰਸ਼ਾਦ ਦੇ ਅਖਰੀ ਅਰਥ ਬਖਸ਼ਿਸ਼, ਰਹਿਮਤ। ਜਦ ਵੀ ਕੋਈ ਸਮਾਧੀ ਲੀਨ ਹੋਇਆ, ਜਦ ਵੀ ਕਿਸੇ ਦੀ ਜ਼ਿੰਦਗੀ ਵਿੱਚ ਮਿਠਾਸ ਭਰੀ ਹੈ, ਉਸਨੇ ਇਹੀ ਆਖਿਆ ਪ੍ਰਸ਼ਾਦ, ਬਖਸ਼ਿਸ਼, ਰਹਿਮਤ। ਤੋ ਪਹਿਲੇ ਤੇ ਪ੍ਰਯਾਸ ਹੈ, ਉੱਦਮ ਹੈ, ਔਰ ਜਦ ਮਨੁੱਖ ਥੱਕਦਾ ਹੈ, ਟੁੱਟਦਾ ਹੈ, ਇਸ ਪ੍ਰਯਾਸ ਵਿੱਚ ਸਫਲਤਾ ਨਹੀਂ ਮਿਲਦੀ, ਅੰਦਰੋਂ ਅਰਦਾਸ ਜਾਗਦੀ ਹੈ, ਹੇ ਪਰਿਪੂਰਨ ਪ੍ਰਮਾਤਮਾ ਤੂੰ ਰਹਿਮਤ ਕਰ, ਬਖਸ਼ਿਸ਼ ਕਰ। ਜੈਸੇ ਇਹ ਅਰਦਾਸ ਨਿਕਲਦੀ ਹੈ ਜ਼ਿੰਦਗੀ 'ਚ, ਇੱਕੋ ਹੀ ਦਫ਼ਾ ਨਿਕਲਦੀ ਹੈ, ਕਿਉਂਕਿ ਪੂਰਨ ਹੋ ਜਾਂਦੀ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਰੋਮ ਰੋਮ ਉਸਦਾ ਅੰਮ੍ਰਿਤ ਨਾਲ ਭਰ ਜਾਂਦਾ ਹੈ, ਔਰ ਉਹ ਕਹਿ ਉੱਠਦਾ ਹੈ ਤੇਰਾ ਪ੍ਰਸਾਦ, ਤਉ ਪ੍ਰਸਾਦ, ਤਉ ਪ੍ਰਸਾਦ, ਗੁਰ ਪ੍ਰਸਾਦ, ਗੁਰ ਪ੍ਰਸਾਦ, ਹੇ ਗੁਰੂ ਇਹ ਤੇਰਾ ਪ੍ਰਸਾਦ ਹੈ, ਤੇਰੀ ਬਖਸ਼ਿਸ਼ ਹੈ। ਹੇ ਪ੍ਰਭੂ ਤਉ ਪ੍ਰਸਾਦ, ਇਹ ਤੇਰੀ ਰਹਿਮਤ ਹੈ, ਤੇਰੀ ਬਖਸ਼ਿਸ਼ ਹੈ। ਧਨ ਨੇ ਉਹ ਪੁਰਸ਼ ਜੋ ਸਮੇਂ ਅਨੁਸਾਰ ਅੰਮ੍ਰਿਤ ਵੇਲੇ ਨੂੰ ਸਮਝ ਕੇ ਉਸ ਵਕਤ ਉੱਠ ਬੈਠਦੇ ਨੇ ਤੇ ਮਨ ਨਾਲ ਸੰਘਰਸ਼ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਵਾਹਿਗੁਰੂ ਮੰਤਰ ਦੇ ਜਪ ਦੁਆਰਾ ਆਪਣੇ ਆਪ ਨੂੰ ਅਰਦਾਸ ਤੱਕ ਲੈ ਜਾਂਦੇ ਨੇ ਤੇ ਪ੍ਰਮਾਤਮਾ ਦੇ ਪ੍ਰਸਾਦ ਦੇ ਪਾਤਰ ਬਣ ਜਾਂਦੇ ਨੇ। ਸਤਿਗੁਰੂ ਇਹ ਪ੍ਰਸਾਦ ਸਾਰਿਆਂ ਦੀ ਝੋਲੀ 'ਚ ਪਾਵੇ ਔਰ ਸਾਰਿਆਂ ਦੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾਵੇ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਭਾਈ ਗੰਗਾ ਜੀ ਤੇ ਫੁੱਲ ਪਾਉਣੇ ਸ਼ੁਰੂ ਹੋਏ ਸੀ, ਉਹਨੇ 60,000 ਸੰਗੜ ਦੇ ਪੁੱਤਰਾਂ ਨੂੰ ਮੁਕਤ ਕੀਤਾ ਸੀ, ਉਹਨਾਂ ਦੀ ਸਪਾਹ ਸਵਾਹ ਨੂੰ ਆਪਣੀ ਲਪੇਟ ਵਿੱਚ ਲੈ ਕੇ, ਤੇ ਆਪਣੇ ਸਾਰੇ ਮਾਈ ਭਾਈ ਉੱਠੀ ਜਾਂਦੇ ਹੁੰਦੇ ਸੀ ਆਪਣੇ ਬਾਪ ਦਾਦੇ। ਹੁਣ ਵੀ ਬਹੀਆਂ ਲਿਖੀਆਂ ਪਈਆਂ, ਪਰ ਦੇਖੋ ਗੁਰਸਿੱਖੋ ਕਿੰਨਾ ਸਾਇੰਟਿਫਿਕ, ਕਿੰਨਾ ਟੈਕਨੀਕਲ ਯੁੱਗ ਹੈ, ਧਰਮ ਹੈ ਤੁਹਾਡਾ। ਉਹ ਜਦੋਂ 59 ਬੀਤੇ ਹੈ, ਨੋਟ ਕਰਿਓ ਇਹਨਾਂ ਗੱਲਾਂ ਨੂੰ, ਜਦ 59 ਬੀਤ ਗਿਆ ਉਸ ਤੋਂ ਬਾਅਦ ਹੀ ਪਤਾਲਪੁਰੀ ਪ੍ਰਗਟ ਹੋਈ ਹੈ ਅੱਜ ਕੇ ਖੋਲਸਾ। ਉਹ ਤੋਂ ਪਹਿਲਾਂ ਕੋਈ ਸਿੱਖ ਕੀਰਤ ਪਰ ਫੁੱਲ ਨਹੀਂ ਸੀ ਪਾਉਂਦਾ। ਜਦ ਉਹ ਬਚਨ 100 ਸਾਖੀ ਦਾ ਪੂਰਾ ਹੋ ਗਿਆ, ਬਸ ਉਦੋਂ ਤੋਂ ਹੀ ਸਿੱਖ ਹੁਣ ਜਿਹੜੇ ਹਨ ਉਹ ਕੀਰਤ ਪ੍ਰਸਾਦ ਪਤਾਲਪੁਰੀ ਜਾ ਕੇ ਫੁੱਲ ਪਾਉਣਗੇ। ਦੇਖੋ ਸਮਤਾ ਨੂੰ ਮਿਲਾ ਲਿਆ ਕਰੋ, ਜੇ ਇਸਤਰੀ ਦੀ ਖੋਜ ਕਰੋ ਤੁਸੀਂ, ਉਹ ਇੱਥੇ ਬਚਨ ਆਏ, ਉਹ ਬਚਨ ਹੁਣ ਭੱਟ ਜੀ ਉਸ ਗੰਗਾ ਦਾ ਨਿਰਣਾ ਕਰਕੇ ਗੁਰੂ ਅਰਜਨ ਦੇ ਦਰਬਾਰ ਬਾਬਤ ਸਾਨੂੰ ਦੱਸਦੇ ਨੇ, ਪਿਆਰ ਨਾਲ ਸਰਵਣ ਕਰੀਏ।
4: ਅਜਾ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ।
3: ਭੱਟ ਕਹਿੰਦੇ ਨੇ ਇਸ ਸੰਸਾਰ ਦੇ ਲੋਕੋ, ਉਹ ਗੰਗਾ ਬੜੀ ਪਵਿੱਤਰ ਹੈ। ਅਜਾ ਕਹਿੰਦੇ ਜਿੱਤਣ ਤੋਂ ਰਹਿਤ, ਉਹ ਗੰਗਾ ਜਿਹੜੀ ਉਹ ਤਾਂ ਬੰਨ ਲੱਗ ਗਏ, ਜਿੱਤ ਲਈ, ਖੜਾ ਲਈ, ਉਹ ਤਾਂ ਰੋਕ ਲਈ ਗੁਰਸਿੱਖ ਪਿਆਰੇ, ਉਹ ਨਹਿਰਾਂ ਨਿਕਲ ਗਈਆਂ। ਦੇਖੋ ਕਿੰਨੀ ਐਡਵਾਂਸ ਸਾਨੂੰ ਗਿਆਨ ਦਿੱਤਾ ਬਾਣੀ ਨੇ। ਉਹ ਜਿਹੜੀ ਗੰਗਾ ਅਟਲ ਨਹੀਂ ਹੈ, ਇੱਕ ਤਾਂ ਜਿੱਤਣ ਵਿੱਚ ਹੈ, ਨੰਬਰ 2 ਅਟਲ। ਅਟਲ ਕਿਉਂ ਨਹੀਂ ਹੈਗੀ, ਪਹਾੜਾਂ ਪਰ ਮੀਂਹ ਪੈ ਗਿਆ ਤਾਂ ਚੱਲਦੀ ਹੈ, ਜੇ ਨਹੀਂ ਪਵੇ ਤਾਂ ਸੁੱਕੀ ਹੈ, ਅੱਜ ਕੋਈ ਸਤਨਾਸ। ਜੇ ਤਾਂ ਬਰਫ਼ ਖੁਰੂਗੀ ਉੱਪਰ ਤਾਂ ਪਾਣੀ ਆਊਗਾ, ਜੇ ਬਰਫ਼ ਖੁਰਨ ਤੋਂ ਹਟ ਜਾਵੇ ਤਾਂ ਨਦੀ ਹਰਕ ਸੁੱਕ ਜਾਂਦੀ ਹੈ, ਕਿਸੇ ਦੇ ਬਸ ਨਹੀਂ। ਉਹ ਨਾ ਤਾਂ ਅਜਿਹੇ ਹੈ ਜਿੱਤਣ ਵਿੱਚ, ਉਹਨੂੰ ਹਰ ਪਾਣੀ ਚੱਕੀ ਫਿਰਦਾ, ਜਿੱਥੇ ਮਰਜ਼ੀ ਲੈ ਜਾਓ, ਨਹਿਰਾ ਕੱਢ ਲਓ, ਸੂਏ ਕੱਢ ਲਓ, नंबर दो अटल सदा एक साथ।

0: ਚੱਲਣ ਵਾਲੀ ਨਹੀਂ ਹੈ। ਮੀਂਹ ਪੈ ਗਿਆ ਤਾਂ ਹੜ ਆ ਜਾਂਦਾ ਗੰਗਾ ਵਿਚ, ਨਾ ਮੀਂਹ ਪਵੇ ਸੁੱਕਣ ਲੱਗ ਜਾਂਦੀ ਹੈ। ਫਿਰ ਉੱਥੇ ਬੰਨ ਲਾਇਆ ਵਾ, ਦੇਖ ਲਓ ਹਰਕੀ ਪੌੜੀ ਨੂੰ ਪਾਣੀ ਲਿਆਉਣ ਨੂੰ ਤਾਂ ਬੰਨ ਲਾ ਕੇ ਥੋੜਾ ਜਿਹਾ ਪਾਣੀ, ਕਦੇ ਨਹਾਉਣ ਨੂੰ ਵੀ ਨਹੀਂ ਰਹਿੰਦਾ, ਕਈ ਵਾਰ ਫੁੱਲ ਪਾਉਣ ਨੂੰ ਵੀ ਪਾਣੀ ਨਹੀਂ ਰਹਿੰਦਾ। ਉੱਥੇ ਦੇਖਿਆ ਹੋਣਾ ਤੁਸੀਂ ਹਰਿਦੁਆਰ ਗੁਰਸਿੱਖ ਪਿਆਰੇ ਹੋ, ਉਹ ਟੱਲ ਨਹੀਂ ਹੈ। ਪਰ ਸਤਿਗੁਰ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਕੈਸਾ ਹੈ, ਭੱਟ ਜੀ ਕਹਿੰਦੇ ਅਜੇ ਨਾ ਜਿੱਤਣ ਵਾਲੀ ਚੀਜ਼ ਕਿਹੜੀ ਇੱਥੇ ਗੰਗਾ, ਉਹ ਹੈ ਸਤ ਸੰਗਤ ਦੀ ਗੰਗਾ, ਰਜ ਕੇ ਆਖੋ ਸਤ। ਹੇ ਗੁਰੂ ਅਰਜਨ ਪਾਤਸ਼ਾਹ, ਗੁਰੂ ਨਾਨਕ ਦੇਵ ਨੇ ਗੰਗਾ ਵਹਾਈ ਹੈ ਸੰਗਤ ਦੀ, ਇਹ ਸੰਗਤ ਦੀ ਗੰਗਾ ਹੈ। ਗੰਗਾ ਹੁੰਦਾ ਨਾਂ, ਹਰ ਦਰਿਆ ਦਾ ਨਾਂ ਹੁੰਦਾ ਸਤਲੁਜ ਬਿਆਸ ਚਨਾਬ ਜੇਲਮ, ਇਹ ਤਾਂ ਨਾਂ ਨੇ ਨਾ, ਪਰ ਵਿੱਚ ਕੀ ਹੁੰਦਾ ਪਾਣੀ, ਵਿੱਚ ਤਾਂ ਪਾਣੀ ਹੁੰਦਾ ਨਾ। ਇਹ ਸੰਗਤ ਰੂਪੀ ਗੰਗਾ ਹੈ, ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਦਾ ਨਾਮ ਰੂਪੀ ਜਲ ਹੈ, ਇਹ ਦੋਵੇਂ ਅਜਿਹੇ ਨੇ। ਇਹ ਜਿੱਤਣ ਵਾਲੀ ਉਹ ਨੀ ਗੰਗਾ ਜੋ ਸੰਗਤ ਹੈ ਗੁਰਸਿੱਖ ਪਿਆਰਿਓ, ਹੋਰ ਨੇ ਤਾਂ ਕੀ ਜਿੱਤਣੀ ਹੈ ਸੰਗਤ ਤੂੰ ਤਾਂ। ਸਤਿਗੁਰਾਂ ਨੇ ਇੱਕੀ ਵਿਸਵੇ ਕਹਿਤਾ, ਜੋ ਸੰਗਤ ਨੇ ਬਚਨ ਕਰਤਾ ਸਾਡੇ ਸਤਿਗੁਰਾਂ ਨੇ ਨੀ ਮੋੜਿਆ। ਇਹ ਅਜਿੱਤ ਗੰਗਾ ਹੈ ਜਿਹੜੀ ਸੰਗਤ ਹੈ, ਇੱਥੇ ਜੋ ਬਚਨ ਹੋ ਜਾਵੇ ਬਸ ਪ੍ਰਮਾਣ ਹੈ। ਇਹਨੂੰ ਇੱਕੀ ਵਿਸਵੇ ਕਹਿੰਦੇ, ਇਹਦਾ ਵੀ ਨਿਰਣਾ ਲੈ ਲਓ, ਕਿਤੇ ਐਵੇਂ ਨਾ ਘਬਰਾ ਜਿਓ ਵੀ ਅਸੀਂ ਇੱਕੀ ਵਿਸਵੇ ਹੈ। ਮਹਾਰਾਜ ਵੀ ਇਹ ਰਹਿ ਗਏ ਵੀ ਅਸੀਂ ਬੜੇ ਹੈ, ਇਹ ਵੀ ਸਮਝਣ ਵਾਲੀ ਗੱਲ। ਪੰਜਾਬ ਇੰਡੀਆ ਦਾ ਬਚਨ ਹੈ 20 ਵਿਸਵੇ ਇੱਕ ਵੀਘਾ, ਯਾਦ ਕਰੋ 20 ਵਿਸਵੇ ਦਾ ਪੂਰਾ ਵੀਘਾ ਹੁੰਦਾ, ਤੁਹਾਡੇ ਯਾਦ ਹੋਣਾ। ਜਿਹੜੀ ਗੱਲ ਪੂਰੀ ਹੋਵੇ ਨਾ ਕੰਪਲੀਟ ਪਰਫੈਕਟ, ਉਹਨੂੰ ਸਾਡੇ ਸਿਆਣੇ ਕਹਿੰਦੇ ਤਾਂ 20 ਵਿਸਵੇ ਠੀਕ ਹੈ, ਇਹ ਤਾਂ 20 ਵਿਸਵੇ ਸੱਚ ਹੈ, ਤੁਹਾਡੇ ਗੱਲਾਂ ਯਾਦ ਹੋਣੀਆਂ ਪੰਜਾਬ ਦੀਆਂ। ਭਾਵ 20 ਵਿਸਵੇ ਨੂੰ ਪੂਰਾ ਮੰਨਿਆ ਵੀਘਾ, ਉਹਨੂੰ ਪੂਰਨ ਖਾਤਰ 20 ਵਿਸਵੇ ਆਪਾਂ ਕਹਿੰਦੇ ਹਾਂ, 20 ਵਿਸਵੇ ਠੀਕ ਹੈ, 20 ਵਿਸਵੇ ਸੱਚ ਹੈ। ਸਾਡੇ ਸਤਿਗੁਰ ਨੇ 20 ਵਿਸਵੇ, ਇਹ ਸਤਿਗੁਰ ਨੇ, ਤੇ ਸਿੱਖ ਹੈ ਇੱਕ ਵਿਸਵਾ। 21 ਵਿਸਵੇ ਦਾ ਨਿਰਣਾ ਲੈ ਲਿਓ, ਸਤਿਗੁਰ 20 ਵਿਸਵੇ ਪੂਰੇ ਨੇ, ਸਿੱਖ ਤਾਂ ਪੂਰਾ ਹੋ ਨਹੀਂ ਸਕਦਾ, ਬੰਦਾ ਕਦ ਪੂਰਾ ਹੋਊਗਾ। ਸਤਿਗੁਰ ਪੂਰੇ ਨੇ 20 ਵਿਸਵੇ, ਤੇ ਸਿੱਖ ਹੈ ਇੱਕ ਵਿਸਵਾ। ਜਦ ਸਿੱਖ ਆਪਣਾ ਇੱਕ ਵਿਸਵਾ ਗੁਰੂ ਨੂੰ ਦੇ ਦਿੰਦਾ ਹੈ, ਤਾਂ ਗੁਰੂ ਆਪਣੇ 20 ਦੇ ਦਿੰਦਾ, ਉਦੋਂ 21 ਬਣੀਦਾ। ਕੋਲ ਸਤਨਾਮ, ਕਿਤੇ ਲੰਗਰ ਵਿੱਚ ਚਾਹ ਪੀਂਦੇ ਨਿੰਦਿਆ ਕਰਦੇ, 21 ਵਿਸਵੇ ਨਾ ਬਣ ਜਾਓ, ਅੱਜ ਕੇ ਕੋਲ ਸਤਨਾਮ ਵੀ ਇੱਥੇ ਗੁਰਦੁਆਰੇ ਬੈਠੇ। ਇਹ ਟੈਕਨੀਕਲ ਪੁਆਇੰਟ ਹੈ 21 ਵਿਸਵੇ ਦਾ, ਅਸੀਂ ਚੌੜੇ ਹੋ ਕੇ ਕਹਿ ਦਿੰਦੇ ਸੰਗਤ 21 ਵਿਸਵੇ ਹੈ। ਕਦੋਂ 21 ਵਿਸਵੇ ਹੋਊਗੀ? ਸੰਗਤ ਪਹਿਲਾਂ ਆਪਣਾ ਇੱਕ ਵਿਸਵਾ ਗੁਰੂ ਨੂੰ ਦੇਵੇ, ਉਹ 20 ਵਿੱਚ ਇੱਕ ਮਿਲੂ ਤੇ 21 ਹੋਵਾਂਗੇ। ਸਾਡਾ ਗੁਰੂ ਇਹਨਾਂ ਦਿਆਵਾਨ ਹੈ, ਤੂੰ ਇੱਕ ਦੇ ਉਹ 20 ਦੇਣ ਨੂੰ ਤਿਆਰ ਹੈ। 20 ਦਾ ਮਤਲਬ ਪੂਰਾ ਪੂਰੀ ਸ਼ਕਤੀ ਦੇਣ ਨੂੰ ਤੈਨੂੰ ਤਿਆਰ ਹੈ। ਫਿਰ ਸੰਗਤ ਹੁੰਦੀ ਹੈ 21 ਵਿਸਵੇ। ਅਸੀਂ ਆਪਣਾ ਆਪ ਪਹਿਲਾਂ ਗੁਰੂ ਨੂੰ ਦਈਏ, ਫਿਰ ਗੁਰੂ ਜੀ ਸਾਨੂੰ ਆਪਣਾ ਸਭ ਕੁਝ ਦਿੰਦੇ। ਤੇ ਗੁਰਸਿੱਖ ਪਿਆਰਿਓ, ਇਹ ਜਿਹੜੀ ਸੰਗਤ ਗੁਰੂ ਅਰਜਨ ਦੇਵ ਗੁਰੂ ਨਾਨਕ ਨੇ ਚਲਾਈ ਹੈ, ਇਹ ਅਜੇ ਇਹ ਜਿੱਤਣ ਵਿੱਚ ਨਹੀਂ ਗੁਰਸਿੱਖ ਪਿਆਰਿਓ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹਦੇ ਵਿੱਚ ਜਿਹੜਾ ਨਾਮ ਰੂਪੀ ਜਾਲ ਹੈ ਬਾਣੀ ਕਥਾ ਕੀਰਤਨ, ਇਹ ਗੁਰਮੁਖ ਪਿਆਰਿਓ ਅਟਲ, ਕਦੇ ਟਾਲਣਾ ਹੀ ਨਹੀਂ। ਅੱਧੀ ਰਾਤ 12 ਵਜੇ ਦੂਜਾ ਅਰਥ, ਗੰਗਾ ਸਿਰਫ ਹਿੰਦੁਸਤਾਨ ਵਿੱਚ ਹੈ, ਉਹ ਵੀ 3-4 ਸੂਬਿਆਂ ਵਿੱਚ, ਸਾਰੇ ਹਿੰਦੁਸਤਾਨ ਵਿੱਚ ਵੀ ਨਹੀਂ ਹੈ। ਜਿਹਨਾਂ ਜਿਹਨਾਂ ਸੂਬਿਆਂ ਚੋਂ ਨਿਕਲਦੀ ਉਹਨਾਂ ਚਾਹੀਏ ਨਾ, ਉਹਨੂੰ ਅਜਾਇਬ ਕਿਵੇਂ ਕਹਿ ਦਾਂਗੇ ਆਪਾਂ। ਆ ਸੰਗਤ ਜਿੱਥੇ ਵੀ ਦੁਨੀਆ ਉੱਥੇ ਹੀ ਵਿਆਪਕ ਹੈ। ਅੱਜ ਕਿਹਾ ਇੰਗਲੈਂਡ, ਅਮਰੀਕਾ, ਫਰਾਂਸ, ਜਪਾਨ, ਆਸਟ੍ਰੇਲੀਆ, ਜਿੱਥੇ ਮਰਜ਼ੀ ਚਲੋ, ਗੋਆ ਚਲੇ ਜਾਓ ਗੁਰਸਿੱਖ ਪਿਆਰੇ, ਦੁਬਈ ਚਲੇ ਜਾਓ, ਉੱਥੇ ਵੀ ਸਰਵ ਵਿਆਪੀ ਅਟਲ, ਨਾ ਟਲਣ ਵਾਲੀ। ਇੱਥੇ ਇਹਦਾ ਅਰਥ ਇਹ ਕਹਿ ਲੋ, ਸੰਗਤ ਅਰਦਾਸ ਕਰ ਦੇਵੇ ਕਦੇ ਬਿਰਥੀ ਜਾਣੀ ਓ ਨਹੀਂ, ਅੱਜ ਕਿਹਾ ਖੋਸਾ, ਇਹ ਅਟਲ ਹੈ ਗੁਰਸਿੱਖ ਪਿਆਰੇ। ਸੰਗਤ ਨੇ ਗੁਰੂ ਅਰਜਨ ਨੂੰ ਕਹਿ ਦਿੱਤਾ, ਇਹ ਰਿਸ਼ਤਾ ਨਹੀਂ ਲੈਣਾ ਹਰਗੋਬਿੰਦ ਸਾਹਿਬ ਜੀ ਦਾ, ਚੰਦੂ ਸਵਾਈਏ ਦੀ ਕੁੜੀ ਦਾ। ਮੰਨ ਲਿਆ ਬਚਨ ਅਟਲ ਕਰਕੇ, ਤਵੀ ਤੇ ਬੈਠ ਗਏ, ਰੇਤ ਪੁਆਲੀ, ਪਰ ਸੰਗਤ ਦਾ ਬਚਨ ਨਹੀਂ ਮੋੜਿਆ। ਅਟਲ ਬਚਨ ਸੰਗਤ ਦਾ, ਇੱਥੇ ਨਾਮ ਜਿਹੜਾ ਬੜਿਆ ਸੁਣਿਆ ਜਾਂਦਾ ਉਹ ਨਾਮ ਅਟਲ ਹੈ, ਕਿਉਂਕਿ ਵਾਹਿਗੁਰੂ ਅਟਲ ਹੈ, ਉਹਦਾ ਨਾਮ ਵੀ ਅਟਲ ਹੈ। ਇਹ ਅਸਲ ਗੰਗਾ ਸਾਨੂੰ ਦਿੱਤੀ ਹੈ, ਅਜੇ ਨਾ ਜਿੱਤਣ ਵਾਲੀ ਸਾਰੇ ਵਿਆਪਕ ਕੋਈ ਰੋਕਦਾ ਨੀ ਕਿ ਜਿੱਥੇ ਮਰਜ਼ੀ ਗੰਗਾ ਨੂੰ ਤਾਂ ਬੰਨ ਲਾ ਕੇ ਰੋਕ ਲੈ। ਪਾਣੀ ਨਾ ਆਇਆ ਵਿਚਾਰੀ ਸੁੱਕ ਗਈ। ਇਹ ਨਾਮ ਦਾ ਅੰਮ੍ਰਿਤ ਜਲ ਸਿੱਖ ਸੰਗਤ ਸਭ ਨਹਾਵੇ। ਹੁਣ ਇਸ਼ਨਾਨ ਕਿਵੇਂ ਕਰਨੇ? ਤੀਸਰੀ ਗੱਲ, ਗੰਗਾ ਤਾਂ ਜਾਓ ਕੱਪੜੇ ਖੋਲੋ ਲਾ ਲਓ ਗੋਤਾ, ਇੱਥੇ ਵੀ ਲੱਗਦਾ। ਇੱਥੇ ਇਸ਼ਨਾਨ ਕਰਨੇ, ਸੰਗਤ ਦਾ ਗੰਗਾ ਹੈ, ਨਾਮ ਰੂਪੀ ਬਿਲ ਜਲ ਹੈ, ਕਥਾ ਕੀਰਤਨ। ਇੱਥੇ ਸਰਵਣ ਮੰਨਣ ਨਿਧਿਆਸਣ, ਨੋਟ ਕਰ ਲਿਓ, ਸੁਣਨਾ ਮੰਨਣਾ ਮੰਨ ਕੇ ਕਮਾ ਲੈਣਾ, ਇਹ ਇੱਥੇ ਗੋਤੇ ਲਾਉਣਾ। ਅੱਜ ਕੇ ਆਖੋ ਸਤਨਾਮ, ਇਹ ਇੱਥੇ ਇਸ਼ਨਾਨ ਹੈ। ਅਜੇ ਨਾ ਜਿੱਤਣ ਵਾਲੀ ਸੰਗਤ ਗੁਰੂ ਨਾਨਕ ਦੀ ਗੱਦੀ, ਅਟਲ ਵਾਹਿਗੁਰੂ ਦਾ ਨਾਮ ਵਿੱਚ ਵਿਆਪਕ ਜਗਿਆਸੂ ਮਾਈ ਭਾਈ ਲਾਉਂਦੇ ਨੇ ਗੋਤੇ। ਕੋਈ ਸੁਣਦੇ ਨੇ, ਕੋਈ ਮੰਨਦੇ ਨੇ, ਕੋਈ ਕਮਾਉਂਦੇ ਨੇ, ਕੋਈ ਜੋੜੇ ਸਾਫ ਕਰਦਾ, ਕੋਈ ਲੰਗਰ ਦੇ ਭਾਂਡੇ ਮਾਂਜਦਾ, ਕੋਈ ਕਥਾ ਕੀਰਤਨ ਸੁਣਦਾ ਬੈਠਾ, ਕੋਈ ਤੱਪੜ ਸਾਫ ਕਰ ਰਿਹਾ, ਕੋਈ ਦਸਾਂ ਨਮਨ ਦੀ ਕਿਰਤ ਡਾ ਕੇ ਗੁਰੂ ਕੀ ਗੋਲਕ ਵਿੱਚ ਸੰਗਤ ਦੀ ਸੇਵਾ ਵਾਸਤੇ ਪਾ ਰਿਹਾ। ਇਹ ਨੇ ਗੋਤੇ, ਇੱਥੇ ਇਹ ਅਟਲ ਗੋਤੇ ਨੇ, ਅਜਿਹੇ ਗੋਤੇ ਨੇ ਗੁਰਸਿੱਖ ਪਿਆਰਿਓ। ਬਾਣੀ ਵਿੱਚ ਇੱਕ ਜਗ੍ਹਾ ਨੀ ਲਿਖਿਆ, ਬਹੁਤ ਜਗ੍ਹਾ ਇਹਨੂੰ ਪੂਰਾ ਇਸ਼ਨਾਨ ਲਿਖਿਆ। ਆ ਗੰਗਾ ਜਿਹੜੀ ਇਸੇ ਨੂੰ ਕਿਹਾ ਸੰਤ ਕਾ ਦਰਸ ਪੂਰਨ ਇਸ਼ਨਾਨ। ਬਸ ਇੱਥੇ ਨੇ ਇਸ ਗੰਗਾ ਨਾਲੋਂ ਬੜਾ ਸੰਤ ਕਿਹੜਾ? ਸੰਗਤ ਨਾਲੋਂ ਗੁਰੂ ਦੇ ਚਰਨਾਂ ਵਿੱਚ ਆ ਕੇ ਨਾਮ ਬਾਣੀ ਦਾ ਪਾਠ ਕਰਨਾ, ਐਸੀ ਗੰਗਾ ਹੈ। ਸਿੱਖ ਸੰਗਤ ਸਭ ਨਹਾਵੇ, ਫਿਰ ਐਸੀ ਗੰਗਾ ਹੈ, ਕੋਈ ਮਜ਼ਹਬ ਕੋਈ ਦੇਸ਼ ਦਾ ਆ ਕੇ ਨਾ ਲਵੇ। ਤੁਹਾਨੂੰ ਯਾਦ ਕਰਾਵਾਂ, ਮੁਸਲਮਾਨ ਇੱਥੇ ਆਇਆ ਮਰ ਜੂਗਾ, ਗੰਗਾ ਦਾ ਪਾਣੀ ਨਹੀਂ ਪੀਊਗਾ। ਅੱਜ ਕੇ ਆਖੋ ਸਤਨਾਮ, ਲਾ ਲਿਓ ਜ਼ੋਰ। ਗਰਮੀ ਨਾਲ ਮਰਜੂ ਹੀ ਟੱਪ ਹੋ ਗਏ, ਪਰ ਗੰਗਾ ਚ ਨਹੀਂ ਵੜੂ, ਉਹਨਾਂ ਦੀ ਸ਼ਰ੍ਹਾਂ ਤੋਂ ਉਲਟ। ਦੇਖੋ ਆ ਜਿਹੜੀ ਗੰਗਾ ਹੈ, ਆ ਜੋ ਮੁਸਲਮਾਨ, ਦੇਖ ਲਓ ਕਿੰਨੇ ਭਗਤ ਮੁਸਲਮਾਨ ਦੀ ਬਾਣੀ ਵਿੱਚ ਬੈਠੀ ਹੈ ਗੁਰੂ ਗ੍ਰੰਥ ਸਾਹਿਬ ਨੇ, ਕਿੰਨੇ ਮੁਸਲਮਾਨ ਫਕੀਰ ਗੁਰੂ ਦੇ ਸੇਵਕ ਹੋਏ। ਇਹ ਹੈ ਅਸਲ ਗੰਗਾ ਸਾਨੂੰ ਬਖਸ਼ੀ, ਇਹ ਤੋਂ ਵੀ ਕੰਨੀ ਕਤਰਾਉਂਦੇ ਆਪਾਂ, ਥੋੜੇ ਜਿਹੇ ਅਵੇਸੜੇ ਹੋ ਜਾਂਦੇ। ਅਜੇ ਗੰਗ ਅਟਲ, ਇਹ ਅਟਲ ਹੈ, ਅਜੇ ਨਾ ਜਿੱਤਣ ਵਾਲੀ ਗੰਗਾ, ਸਾਰੇ ਸੰਸਾਰ ਦੀ ਸਾਂਝੀ। ਹੁਣ ਅਮਰੀਕਾ ਵਿੱਚ ਗੰਗਾ ਨੂੰ ਕਿੱਥੇ ਲਿਆਉਂਗੇ? ਜਾਪਾਨ ਵਿੱਚ ਕਿੱਥੇ ਜਾਊਗੇ? ਆ ਗੁਰੂ ਕੀ ਸੰਗਤ ਰੂਪੀ ਗੰਗਾ ਸਾਰੇ ਹੀ ਵਿਆਪਕ, ਸਾਰਿਆਂ ਧਰਮਾਂ ਵਾਸਤੇ ਅਟਲ ਸਦਾ ਰਹਿਣ ਵਾਲੀ ਸਾਨੂੰ ਬਖਸ਼ੀ ਹੈ। ਇਹਦੇ ਵਿੱਚ ਸਿੱਖ ਸੰਗਤਾਂ ਆ ਕੇ ਪਾਈ, ਸਰਵਨ ਮੰਨਣ ਦੇ ਆਸਣ, ਸੇਵਾ ਸਿਮਰਨ ਦੇ, ਦਾਨ ਪੁੰਨ ਦੇ ਗੋਤੇ ਲਾਉਂਦੀਆਂ ਹਨ।
1: ਨਿਤ ਪੁਰਾਣ ਵਾਚੀ ਹੈ, ਵੇਦ ਬ੍ਰਹਮਾ ਮੁਖ ਗਾਵੈ।
0: ਇੱਥੇ ਜਿਵੇਂ ਪੁਰਾਣੇ ਵਿਆਸ ਜੀ ਨੇ ਪੁਰਾਣ ਰਚੇ ਨੇ, ਬ੍ਰਹਮਾ ਜੀ ਨੇ ਵੇਦ ਰਚੇ ਨੇ, ਉਹ ਨਿਤ ਵਾਚੀ ਜਾਂਦੇ ਨੇ ਮੰਦਰਾਂ ਵਿੱਚ, ਬੜੇ ਬੜੇ ਤੀਰਥ। ਅਸਲ ਗੱਲ ਗੰਗਾ ਦੇ ਕੰਢੇ, ਹਰਿਦੁਆਰ ਪੁਰਾਣਾ ਦੀ ਕਥਾ, ਅਲਾਹਾਬਾਦ ਬਨਾਰਸ ਪੁਰਾਣਾ ਦੀ ਕਥਾ, ਜਿੱਥੇ ਜਿੱਥੇ ਨੂੰ ਗੰਗਾ ਲੰਘਦੀ ਏ ਉੱਥੇ ਹਰ ਰੋਜ਼ ਸਤਸੰਗ ਹੁੰਦੀ ਏ। ਤੇ ਇੱਥੇ ਕੀ ਪੁਰਾਣ? ਉਹਨਾਂ ਪੁਰਾਣਾਂ ਵਿੱਚ 24 ਅਵਤਾਰਾਂ ਦੀ ਕਥਾ, ਪਿਛਲੀਆਂ ਰਿਸ਼ੀਆਂ ਮੁਨੀਆਂ ਦੀ ਕਥਾ, ਤੇ ਆਹ ਜਿਹੜੀ ਸੰਗਤ ਹੈ ਇੱਥੇ, ਸਾਡੇ 10 ਗੁਰੂਆਂ ਦੀ ਕਥਾ, 10 ਅਵਤਾਰਾਂ ਦੀ, ਉਹਨਾਂ ਦਾ ਇੱਕੋ ਸਰੂਪ 11ਵੇਂ ਗੁਰੂ ਗ੍ਰੰਥ ਸਾਹਿਬ ਦੀ ਕਥਾ। ਆ ਹੋ ਰਹੀ ਹੈ ਪੁਰਾਣ ਦੀ ਕਥਾ, ਪੁਰਾਣ ਪੁਰਾਣਾ ਲੰਘ ਚੁੱਕੇ ਆ ਸਮਾਂ, ਉਹ ਗੁਰਸਿੱਖ ਪਿਆਰੇ ਹੋ ਰਹੀ ਹੈ ਨਾ ਗੁਰੂ ਨਾਨਕ ਦੀ ਕਥਾ। 125 ਸਾਲ ਹੋ ਗਏ ਮਹਾਰਾਜ ਨੂੰ ਅਵਤਾਰ ਧਾਰਿਆ, 250 ਸਾਲ ਹੋ ਗਏ ਵਿਸਾਖੀ ਨੂੰ, 350 ਸਾਲ ਆਏ ਸਾਲ ਕਥਾ ਹੋ ਰਹੀ ਹੈ। ਇਹ ਗੁਣੀ ਗਿਆਨੀ ਵਿਆਸ ਵਿਦਵਾਨ ਆ ਕੇ ਗੁਰਮੁਖ ਪਿਆਰੇ ਸਤਿਗੁਰਾਂ ਦਾ, ਉਹਨਾਂ ਦੀਆਂ ਕਰਣੀਆਂ, ਉਹਨਾਂ ਦੀਆਂ ਕਮਾਈਆਂ, ਸ਼ਹੀਦਾਂ ਸਿੰਘਾਂ ਦੀਆਂ ਸ਼ਹੀਦੀਆਂ, ਇਹ ਪੁਰਾਣ। ਵੇਦ ਤੋਂ ਅਰਥ ਹੈ ਗਿਆਨ। ਫਿਰ ਉਹ ਕਥਾ ਕਹਾਣੀ ਇੱਥੇ ਚਲੀ ਜਾਂਦੀ ਹੈ ਕਿ ਸਰੀਰ ਦੀ ਕਥਾ ਤੋਂ ਉੱਪਰ ਉੱਠਣਾ, ਆਤਮਾ ਤੱਕ ਪੁੱਜਣਾ, ਪ੍ਰਮਾਣ ਸਰੀਰ ਦਾ ਹੀ ਦੇਣਾ। ਚੜ੍ਹਨਾ ਪੌੜੀਓ ਹੈ ਪਰ ਜਾਣਾ ਤਾਂ ਚਵਾਰੇ ਚ ਹੈ। ਅੱਜ ਕੇ ਆਖੋ ਸਤਨਾਮ, ਪੌੜੀ ਚਾਹੀਦੀ ਹੈ, ਸਟੈਪ ਚਾਹੀਦੇ, ਤਾਂ ਹੀ ਅਗਲੀ ਮੰਜ਼ਿਲ ਤੇ ਚੜ੍ਹੋਂਗੇ। ਪਰ ਇਹਨੂੰ ਬਾਣੀ ਚ ਕਹਿਤਾ, ਕਥਾ ਕੀਰਤਨ ਸੁਣਨੀ ਹੈ, ਪੁਰਾਣੀਆਂ ਗੱਲਾਂ ਇਤਿਹਾਸ ਸੁਣਨੇ, ਉਹਨੂੰ ਫੜ ਕੇ ਨਹੀਂ ਕਰਨਾ, ਲੰਘਣਾ। ਚਾਹੀ ਤਾਂ ਮਹਾਰਾਜ ਦੀ ਬਾਣੀ ਨੇ ਇੱਕ ਜਗ੍ਹਾ ਨੀ, ਬਹੁਤ ਜਗ੍ਹਾ ਪ੍ਰਮਾਣ ਦਿੱਤਾ ਕਿ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਦੀ ਪ੍ਰਾਪਤੀ ਖਾਤਰ ਕਰਮ ਕਰਨਾ ਪੈਣਾ। ਕਰਮ ਨਹੀਂ ਕਰੇਗਾ ਤਾਂ ਗਿਆਨ ਕਿੱਥੋਂ ਆਵੇਗਾ? ਕਥਾ ਕਹਾਣੀ ਬੇਦੀ ਬਾਣੀ ਕਰਨੀ ਪੈਣੀ ਹੈ ਤੈਨੂੰ ਗਿਆਨ ਕਰਨ ਖਾਤਰ। ਪਰ ਗਿਆਨ ਪਿਆ ਤਾਂ ਕਰਮੇ ਨਾਸ, ਜਦ ਗਿਆਨ ਹੋ ਗਿਆ ਫਿਰ ਕਰਮ ਦਾ ਨਾਸ, ਫਿਰ ਕਰਮ ਦੀ ਕੀ ਲੋੜ ਦੇਗੀ। ਇੱਥੇ ਹੁਣ ਤੁਸੀਂ ਇੱਕ ਹੋਰ ਗੱਲ ਤਰਸ ਨਾ ਕੱਢ ਲਿਓ, ਕਈ ਖਰੜ ਗਿਆਨੀ ਕੱਢਦੇ ਅੱਜ ਕੱਲ੍ਹ ਦੇ ਗਿਆਨਾਂ ਚੋਂ, ਕਹਿੰਦੇ ਜਦ ਗਿਆਨ ਇਹ ਹੋ ਗਿਆ ਫਿਰ ਬਾਣੀ ਕਾਹਨੂੰ ਪੜ੍ਹਨੀ ਹੈ ਜੀ, ਫਿਰ ਗੁਰਦੁਆਰੇ ਕਾਹਨੂੰ ਜਾਣਾ। ਕਹਿੰਦੇ ਕਰਮ ਹੈ ਨਾਸ, ਫਿਰ ਤਾਂ ਕਰਮ ਨਾਸ ਹੋ ਗਿਆ। ਕਹਿੰਦੇ ਫਿਰ ਕਿਰਪਾਨ ਪਾਉਣ ਦੀ ਵੀ ਲੋੜ ਨਹੀਂ, ਕਹਿੰਦੇ ਅਮਰ ਛਕਣ ਦੀ ਲੋੜ ਨਹੀਂ। ਦੇਖੋ ਕਿੱਧਰ ਨੂੰ ਗੱਜ, ਕਿਹੜਾ ਬਾਣੀ ਖੋਜਣੀ ਹੈ। ਗਿਆਨੀ ਪੁਰਸ਼ ਵੀ ਕਰਮ ਕਰੂਗਾ, ਸਮਝਣਾ ਹੁਣ ਥੋੜ੍ਹੀ ਜਿਹੀ ਡੂੰਘੀ ਚੀਜ਼ ਹੈ। ਗਿਆਨ ਹੋਣ ਤੋਂ ਬਾਅਦ ਵੀ ਬਾਣੀ ਪੜੂਗਾ, ਤੀਰਥਾਂ ਤੇ ਵੀ ਜਾਊਗਾ, ਭਾਂਡੇ ਵੀ ਮਾਂਜੂਗਾ, ਅਭਿਆਸ ਵੀ ਕਰੂਗਾ। ਨਾਸ ਕਿਸ ਚੀਜ਼ ਦਾ ਹੋਣਾ ਹੈ? ਅਗਿਆਨੀ ਆਦਮੀ ਜਦੋਂ ਬਾਣੀ ਪੜ੍ਹਦੇ ਨਾ, ਉਹ ਕਹੂਗਾ ਮੈਂ ਪੜ੍ਹਦਾ, ਮੈਂ ਤੀਰਥ ਤੇ ਗਿਆ, ਮੈਂ ਭਾਂਡੇ ਮਾਂਜੇ ਹੈ, ਮੈਂ ਦੇਖ ਕਰਾਈ ਹੈ। ਜਿਸ ਦਿਨ ਗਿਆਨ ਹੋ ਗਿਆ, ਮੈਂ ਦਾ ਨਾਸ ਗਿਆਨ ਪਿਆ ਤੋਂ ਕਰਮ ਹੈ ਨਾਸ, ਮੈਂ ਕਰਦਾ ਇਹ ਨਾਸ। ਬਸ ਕਹਿ ਦੇਣਾ ਕਰਨ ਕਰਾਵਣ ਆਪੇ ਆਪ, ਉੱਥੇ ਵਸਦਾ। ਇਹਦੀ ਵੀ ਉਲਟਾ ਅਰਥ ਕੱਢਦੇ ਹੈ, ਕਹਿੰਦੇ ਕਰੇ ਕਰਾਏ ਆਪੇ ਆਪ, ਮਾਰਸ ਕਹਿ ਕਿਸੇ ਨਾ ਹੀ ਹੱਥ। ਕਹਿੰਦੇ ਜੇ ਸ਼ਰਾਬ ਪੀਨੇ ਤਾਂ ਉਹੀ ਪਿਲਾਉਂਦਾ, ਨਹੀਂ ਹਟਾ ਦੇਵੇ ਸਾਨੂੰ। ਕਿਤੇ ਇੱਕ ਅਰਥ ਕੱਢਦੇ ਇੱਥੇ, ਕਹਿੰਦੇ ਜੇ ਉਹਨੂੰ ਮੱਛੀਆਂ ਤੇ ਹਟਾਉਣਾ ਹੋਵੇ ਸਾਨੂੰ ਹਟਾ ਦੇਵੇ, ਕਾਹਨੂੰ ਪਕੌੜੇ ਖਾਈਏ ਅਸੀਂ। ਹਾਂ ਅਮਰੀਕਾ ਵਿੱਚ ਅਸੀਂ ਚੁਕਾਇਆ ਅੰਮ੍ਰਿਤ, ਸੈਕਰਾਮੈਂਟੋ ਕੈਲੀਫੋਰਨੀਆ ਚ, ਉੱਥੇ ਇੱਕ ਨੂੰ ਮਸੀ ਮਸੀ ਤਿਆਰ ਕੀਤਾ। ਉਹ ਕਹਿੰਦੇ ਜੀ ਆਉਂਦੇ ਸਾਲ ਛਕੂ ਮੈਂ ਅੰਮ੍ਰਿਤ, ਛੇ ਕੁ ਮਹੀਨੇ ਨੂੰ ਕਹਿੰਦਾ ਤੁਸੀਂ ਆਉਣਾ ਫਿਰ ਛਕੂ। ਉਹਨੇ ਕੀ ਕੰਮ ਫੜਿਆ ਜੀ, ਗੁਰਦੁਆਰੇ ਜਾ ਕੇ ਨਾ ਦੋਏ ਵਕਤ ਮਹਾਰਾਜ ਮੂਹਰੇ ਖੜ ਗਿਆ ਨਾ ਪੱਲਾ ਪਾ ਕੇ। ਸੱਚੇ ਪਾਤਸ਼ਾਹ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ 6 ਮਹੀਨੇ ਨੂੰ ਅੰਬਰ ਛਕਣਾ, ਜਿਹੜੇ ਮਾੜੇ ਕੰਮ ਕਰਾਉਣੇ ਹੁਣ ਕਰਾ ਲੈ, ਜੇ ਫੇਰ ਕਰਾਏ ਤੂੰ ਜ਼ਿੰਮੇਵਾਰ ਹੋਏਗਾ, ਫੇਰ ਨਾ ਕਰਾਈ ਤੂੰ ਦੋਸ਼ੀ ਹੋਏਗਾ, ਮੈਂ ਅੰਬਰ ਛਕ ਲੈਣਾ। ਤੇ ਗੁਰਸਿੱਖ ਪਿਆਰਿਓ, ਇਹ ਤਾਂ ਗੱਲਾਂ ਅਸੀਂ ਵਹਿਮ ਚ ਪੈ ਫਿਰਦੇ, ਕਰਮ ਜ਼ਰੂਰ ਕਰੋਗੇ ਪਰ ਮੈਂ ਨਹੀਂ। ਇਹ ਉਸ ਅਵਸਥਾ ਦੀ ਗੱਲ ਹੈ, ਤੁਹਾਨੂੰ ਵੀ ਕੋਈ ਪੁੱਛੂਗਾ ਵੀ ਕਰੇ ਕਰਾਏ ਆਪੇ ਆ, ਮਾਨਸ ਕਹਿ ਕਿਸੇ ਨਾ ਹੀ ਹੱਥ। ਇਹ ਉਸ ਗਿਆਨਤਾ ਦੀ ਗੱਲ ਹੈ, ਵਾਹਿਗੁਰੂ ਮੇਰੇ ਹੱਥ ਨਹੀਂ ਬਾਣੀ ਪੜ੍ਹਨੀ, ਮੇਰੇ ਹੱਥ ਨਹੀਂ ਲੰਗਰ ਦੀ ਸੇਵਾ ਕਰਨੀ, ਮੇਰੇ ਵਸ ਨਹੀਂ ਨਿਤਨੇਮ ਕਰਨਾ, ਮੇਰੇ ਵਸ ਨਹੀਂ ਕਥਾ ਕੀਰਤਨ ਕਰਨਾ। ਇਹ ਗਿਆਨਤਾ ਦੀ ਅਵਸਥਾ ਦੀ ਗੱਲ ਹੈ, ਅਸੀਂ ਜੋੜੀ ਫਿਰਦੇ ਆਪਣੇ ਨਾਲ। ਤੇ ਗੁਰਸਿੱਖ ਪਿਆਰਿਓ, ਗਿਆਨ ਪਿਆ ਤੋਂ ਕਰਮ ਹੈ ਨਾਸ਼। ਕਰਮ ਦਾ ਨਾਸ਼ ਕੀ? ਕਰਮ ਦਾ ਨਾਸ਼ ਨਹੀਂ ਹੋਣਾ, ਕਰਮ ਨਹੀਂ ਛੱਡਣਾ, ਬਾਣੀ ਪੜ੍ਹਨੀ ਨਹੀਂ ਛੱਡਣੀ। ਉਹ ਰਹਿ ਜਾਣੀ ਹੈ ਗੱਲ ਕਿ ਹੁਣ ਮੈਂ ਪੜ੍ਹਦਾ, ਉਹ ਗੱਲ ਨਾਸ ਹੋ ਜੂਗੀ ਜਦੋਂ ਗਿਆਨ ਹੋਊਗਾ। ਦੂਜਾ ਪ੍ਰਮਾਣ ਤੁਹਾਡਾ ਘਰ ਦਾ ਦਿੱਤਾ, ਭੈਣਾਂ ਬੀਬੀਆਂ ਦਾ ਦੁੱਧ ਰਿੜਕਦੀਆਂ ਹੁੰਦੀਆਂ ਨੇ, ਆਮ ਚੱਲਦਾ ਕੰਮ ਘਰਾਂ ਵਿੱਚ ਉੱਥੇ। ਚਲੋ ਹੁਣ ਹੱਥਾਂ ਨਾਲ ਨਹੀਂ, ਹੁਣ ਦੂਈਆਂ ਮਧਾਣੀਆਂ ਆ ਗਈਆਂ ਇਲੈਕਟ੍ਰੋਨਿਕ, ਪਰ ਦੁੱਧ ਕਾਹਦੇ ਖਾਤਰ ਰਿੜਕਦੇ? ਘਿਰਤ ਕਾਰਨ ਜਦ ਮੱਥੇ ਸਿਆਣ, ਸਿਆਣੀ ਸਿਆਣਾ ਘਰ ਵਾਲੀ ਉਹ ਦੁੱਧ ਨੂੰ ਮੱਥਦੀ ਹੈ, ਘੀ ਨਿਕਲੇ ਮੱਖਣੀ ਆਵੇ ਤਾਂ ਹੀ ਰਿੜਕੀ ਦੇ ਨਾ। ਘਿਰਤ ਕਾਰਨ ਜਦ ਮੱਥੇ ਸਿਆਣ ਸੁਆਣੀ ਘਰ ਵਾਲੀ ਬੀਬੀ, ਪਰ ਜਦੋਂ ਘੀ ਆ ਜਾਵੇ ਦੁੱਧ ਨੂੰ ਰਿੜਕਣਾ ਉਨਾ ਚਿਰ ਹੈ ਜਿੰਨਾ ਚਿਰ ਮੱਖਣ ਨਹੀਂ ਆਉਂਦਾ। ਜਦ ਮੱਖਣ ਆ ਗਿਆ ਮਧਾਣੀ ਕੱਢ ਕੇ ਪਰੇ ਅੱਜ ਕੇ ਕੋਲ ਸਤਨਾਮ ਕੀਲੇ ਟੰਗ ਦੀਦੀ ਹੈ। ਇਸ ਤਰ੍ਹਾਂ ਜਦ ਦੁੱਧ ਰੂਪੀ ਕਰਮਾਂ ਵਿੱਚੋਂ ਮੱਖਣ ਰੂਪੀ ਗਿਆਨ ਆ ਗਿਆ, ਤਤ ਵਸਤੂ ਮਿਲ ਗਈ, ਫਿਰ ਮੈਨੂੰ ਵੀ ਤੂੰ ਮਧਾਣੀ ਮੰਗ ਕੀਲੇ ਟੰਗ ਦੇਗਾ, ਅੱਜ ਕੇ ਕੋਲ ਸਤਨਾਮ ਜਾ, ਹੁਣ ਤੇਰੀ ਲੋੜ ਨਹੀਂ। ਕਿਰਤ ਕਾਰਨ ਜਦ ਮੱਥੇ ਸਿਆਣ, ਬਸ ਜਦ ਘਰ ਆ ਗਿਆ ਧੀ ਆ ਗਿਆ ਮਧਾਣੀ ਰਿੜਕਣੀ ਖਤਮ। ਇਹ ਹੋਮੇ ਦੀ ਮਧਾਣੀ ਹੈ, ਰਿੜਕਦੇ ਫਿਰਦੇ ਹੋ ਤੁਸੀਂ ਵੀ। ਮੈਨੂੰ ਵੀ ਕਦੇ ਕਦੇ ਯਾਦ ਆ ਜਾਂਦਾ ਵੀ ਹਰਦੇਵ ਸਿੰਘ ਜੇ ਤੂੰ ਕਮੈਂਟਰੀ ਜੀ ਨਾਮ ਦਾ ਕਿਹਨੇ ਕਥਾ ਕਰਨੀ ਤੀ, ਅੱਜ ਕੇ ਕੁਛ ਦੱਸ ਨਾਮ ਇਹ ਮਧਾਣੀ ਰਿੜਕਦੇ ਆਪਾਂ। ਜਦ ਗਿਆਨ ਆ ਗਿਆ ਇਹ ਟੰਗ ਦੇਣੀ ਉੱਪਰ, ਕਮੇਟੀ ਵਾਲਿਆਂ ਨੂੰ ਵੀ ਹੋਊਗਾ ਕਈਆਂ ਨੂੰ ਵੀ ਅਸੀਂ ਨਾ ਆਉਂਦੇ ਕਮੈਂਟਰੀ ਦਾ ਗੁਰਦੁਆਰਾ ਚੱਲਣਾ ਹੀ ਨਹੀਂ ਥਾ, ਲਿਖਿਆ ਕੋਲ ਸਤਨਾਮ ਇਹ ਮਧਾਣੀ ਹੈ, ਇਹ ਮਧਾਣੀ ਹੈ ਨੂੰ ਛੱਡ ਦੋ, ਟੰਗ ਦੋ ਕੀਲੇ ਨੂੰ। ਉੱਥੇ ਜਾ ਕੇ ਗੱਲ ਬਣਨੀ ਹੈ ਕਿ ਮਾਨਸ ਕਹਿ ਕਿਛ ਨਾ ਹੀ ਹਾਰ। ਇਹ ਗਿਆਨ ਅਵਸਥਾ ਦੀ ਗੱਲ ਹੈ, ਅਗਿਆਨਤਾ ਦੀ ਨਹੀਂ। ਮਹਾਰਾਜ ਕਹਿੰਦੇ ਸਿੱਖ ਸੰਗਤ ਸਭ ਨਹਾਵੇ, ਹਾਂਜੀ ਪੜ੍ਹਿਓ ਫਿਰ
1: ਨਿਤ ਪੁਰਾਣ ਵਾਚੀ ਹੈ ਵੇਦ ਬ੍ਰਹਮਾ ਮੁਖ ਗਾਵੇ।
0: ਜਿਵੇਂ ਉਹਨਾਂ ਤੀਰਥਾਂ ਦੇ ਉੱਤੇ ਗੰਗਾ ਅਦਲ ਕੇ ਵੇਦਾਂ ਪੁਰਾਣਾਂ ਦੀ ਕਥਾ ਹੁੰਦੀ ਹੈ, ਇੱਥੇ ਸਾਡੇ ਦਸਾਂ ਗੁਰੂਆਂ ਦੇ ਜੀਵਨ, ਕਰਨੀ ਵਾਲੇ ਸਿੱਖਾਂ ਦੇ ਜੀਵਨ, ਪਰਉਪਕਾਰੀ ਮਹਾਂਪੁਰਖਾਂ ਦੀ ਕਥਾ ਜੀਵਨੀਆਂ, ਤੇ ਵੇਦ ਨਾਮ ਹੈ ਵਿਦ ਗਿਆਨ ਦਾ। ਉਹ ਕਥਾ ਕਹਾਣੀਆਂ ਹੁੰਦੀਆਂ ਹੁੰਦੀਆਂ ਫਿਰ ਗਿਆਨ ਤੱਕ ਸਿੱਖ ਪੁੱਜ ਜਾਂਦਾ। ਦੇਖੋ ਸੁਣਨਾ ਕਥਾ ਕਹਾਣੀ ਸੁਣਨੀ, ਇਹਦੀ ਇੱਕ ਹੋਰ ਗੱਲ ਸੁਣ ਲਿਓ ਤੁਹਾਡੇ ਕੰਮ ਆਊਗੀ। ਜਿਸ ਨਾਲ ਤੁਹਾਨੂੰ ਖਿੱਚ ਪੈਦਾ ਹੋਣੀ ਹੈ ਪ੍ਰੇਮ, ਉਹਦੇ ਸਿਰਫ ਦੋ ਸਾਧਨ ਨੇ। ਨੰਬਰ ਇੱਕ, ਉਹ ਚੀਜ਼ ਤੁਸੀਂ ਦੇਖ ਲਓ ਤਾਂ ਖਿੱਚ ਪੈਦਾ ਹੋਊਗੀ। ਚੀਜ਼ ਦੇਖੇ, ਮਹਾਰਾਜ ਦੀ ਬਾਣੀ ਨੇ ਮੋਹਰ ਲਾ ਦਿੱਤੀ, ਬਿਨ ਦੇਖੇ ਉਪਜੇ ਨਹੀਂ ਆਸ। ਜਿਹੜੀ ਚੀਜ਼ ਦਿਖਦੀ ਹੋਣੀ ਉਹਦੀ ਖਾਤਰ ਆਸ ਕਾਹਦੀ ਕਰੇਗਾ ਤੂੰ? ਦੇਖੋ ਆਸ ਪੈਦਾ ਹੋ, ਪਰ ਪ੍ਰੋਬਲਮ ਇਹ ਆ ਗਈ, ਰੱਬ ਨੇ ਦਿਖਣਾ ਨਹੀਂ ਹੈ। ਅਖੋ ਸਤਨਾਮ, ਆਸ ਕਿਵੇਂ ਪੈਦਾ ਹੋਵੇ, ਕਿਵੇਂ ਖਿੱਚ ਪੈਦਾ ਹੋਵੇ? ਬਾਜ਼ਾਰ ਵਿੱਚ ਕੋਈ ਚੀਜ਼ ਦੇਖੀ ਤੇ ਖਿੱਚ ਪਈ ਨਾ, ਉਹ ਦਿਖਣਾ ਹੈ ਨਹੀਂ ਤੇ ਖਿੱਚ ਪੈਦਾ ਹੋਊ, ਕਿਵੇਂ ਪੈਦਾ ਹੋਊ? ਬਸ ਫਿਰ ਇੱਕੋ ਇੱਕ ਸਾਧਨ ਹੈ। ਦੂਜਾ, ਜਿਹੜੀ ਚੀਜ਼ ਦਿਖਦੀ ਨਹੀਂ ਉਹਦੇ ਖਾਤਰ ਸੁਣੋ, ਇਹ ਖਿੱਚ ਦਾ ਸਾਧਨ। ਤੇ ਸਰਵਣ ਤੋਂ ਹੀ ਜਪਜੀ ਸਾਹਿਬ ਦੀ ਭਗਤੀ ਆਰੰਭ ਹੋਈ ਹੈ, ਸਰਵਣ ਦੀਆਂ ਚਾਰ ਪੌੜੀਆਂ। ਇੱਥੇ ਦੀਆਂ ਗੱਲਾਂ ਜਾ ਕੇ ਤੁਸੀਂ ਕਰਦੇ ਹੋ, ਉੱਥੇ ਦਿਖਾਵਾ ਜਿਹਾ ਕਰਦੇ ਹੋ, ਥੋੜ੍ਹੀ ਜਿਹਾ ਟੈਕਸੀ ਟੂਕਸੀ ਲੈ ਕੇ ਘੁੰਮਦੇ ਹੋ, ਸੂਟ ਸਾਟ ਪਾ ਕੇ, ਬਸ ਉਹ ਥੋੜੀਆਂ ਗੱਲਾਂ ਸੁਣ ਕੇ ਫਿਰ ਮੁੰਡੇ ਜਦੇ ਆਉਂਦੇ ਆ ਏਜੰਟਾਂ ਕੋਲ, ਮੈਨੂੰ ਵੀ ਇੰਗਲੈਂਡ ਭੇਜ, ਅੱਜ ਕਿਹਾ ਕੁਲ ਸਤਨਾਮ ਹੁੰਦੀ ਹੈ ਨਾ ਖਿੱਚ ਪੈਦਾ। ਦੇਖ ਲਓ ਜਦੇ ਖਿੱਚ ਪੈਦਾ ਹੋ, ਤੁਹਾਡਾ ਕੋਈ ਕਲਕੱਤੇ ਰਹਿੰਦਾ ਰਿਸ਼ਤੇਦਾਰ, ਉਹ ਚਲਿਆ ਗਿਆ ਫਲੌਰ, ਉੱਥੇ ਕਹੂਗਾ ਵੀ ਇੰਨੇ ਟਰੱਕ ਹੈ ਮੇਰੇ, ਮੈਂ ਤਾਂ ਇੱਕ ਟਰੱਕ ਸੀ ਹੁਣ 15 ਬਣਾ ਲਏ, ਮੇਰੇ ਉੱਥੇ ਫਲੈਟ ਵੀ ਹੈਗੇ। ਬਸ ਸੁਣ ਕੇ ਫਿਰ ਆਪਾਂ ਨੇ ਵੀ ਚਾਚੇ ਦੇ ਮੁੰਡੇ ਨੇ ਤਿਆਰੀ ਕਰ ਲੈਣੀ ਵੀ ਆਪਾਂ ਵੀ ਕੋਈ ਟੈਕਸੀ ਲੈਂਦੇ ਹਾਂ ਜਾ ਕੇ। ਇਹ ਖਿੱਚ ਦਾ ਸਾਧਨ ਸਰਵਣ ਭਗਤੀ, ਉਹਦੀਆਂ ਗੱਲਾਂ ਸੁਣੋ, ਉਹਦੀ ਸੋਭਾ ਸੁਣੋ, ਤੁਹਾਨੂੰ ਖਿੱਚ ਪੈਦਾ ਹੋਵੇ। ਵੇਦ ਪੁਰਾਣ ਵਾਚੀ ਹੈ ਬ੍ਰਹਮਾ ਮੁਖ ਗਾਵੇ, ਬ੍ਰਹਮਾ ਕੀ ਗਿਆਨ ਦੇ ਵੇਦ ਉਚਾਰਨ ਵਾਲਾ। ਇੱਥੇ ਗੁਰਸਿੱਖ ਪਿਆਰੇ, ਹੁਣ ਸਮਾਂ ਨਹੀਂ ਇੰਨਾ ਹੁੰਦਾ, ਸਿੱਖ ਕੌਣ ਹੈ ਕਦੇ ਸੋਚਿਓ, ਇਹ ਬਾਹਰ ਨਹੀਂ ਹੈ। ਭਾਈ ਗੁਰਦਾਸ ਨੇ ਸਿੱਖ ਪਤਾ ਕਿਹਨੂੰ ਲਿਖਿਆ? ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਦੇਖੋ ਕੈਸਾ ਬਚਨ, ਇਹਨੂੰ ਟੈਕਨੀਕਲੀ ਕਦੇ ਸੋਚੋ ਤੇ ਤੁਹਾਨੂੰ ਪਤਾ ਲੱਗੇ ਸਿੱਖ ਬਣਿਆ ਕਿਵੇਂ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਚਾਰ ਵਰਨ ਸੀ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਤੁਹਾਨੂੰ ਪਤਾ ਹੀ ਹੈ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਚਾਰ ਸੀ, ਉਹਨਾਂ ਨੇ ਬਣਾਇਆ ਸਿੱਖ, ਇਹਦਾ ਮਤਲਬ ਪੰਜਵਾਂ ਹੋ ਗਿਆ ਨਾ। ਫਿਰ ਸਮਝਿਓ ਜਰਾ, ਅਰਥਮੈਟਿਕਲੀ ਸਮਝ ਲਓ ਇਹਨੂੰ, ਚਾਰ ਪਹਿਲਾਂ ਹੋਣ, ਇੱਕ ਨਵਾਂ ਬਣ ਜਾਵੇ ਤੇ ਫਿਰ ਪੰਜ ਹੋ ਗਏ ਨਾ। ਸਿੱਖ ਤਾਂ ਪਹਿਲਾਂ ਹੈ ਨਹੀਂ ਸੀ, ਚਾਰ ਪਹਿਲਾਂ ਸੀ ਤੇ ਸਿੱਖ ਪੰਜਵਾਂ ਹੋਣਾ ਚਾਹੀਦਾ ਸੀ। ਪਿਆਰ ਨਾਲ ਸੁਣਿਓ, ਜੇ ਗੁਰੂ ਨਾਨਕ ਪੰਜਵਾਂ ਬਣਾਉਂਦਾ ਨਾ, ਫਿਰ ਉਹਦੀ ਵਡਿਆਈ ਉਹ ਖਤਮ ਤੀ ਅੱਜ ਕਿਹਾ ਖੋਲਸਾ। ਫਿਰ ਤਾਂ ਜਿਨ੍ਹਾਂ ਨੇ ਪਹਿਲਾਂ ਚਾਰ ਬਣਾਇਆ ਉਹੋ ਜਿਹੇ ਗੁਰੂ ਨਾਨਕ ਹੋ ਗਿਆ, ਪੰਜਵਾਂ ਬਣਾ ਤਾ ਉਹਨੇ। ਗੁਰੂ ਨਾਨਕ ਦੀ ਵਡਿਆਈ ਹੋਏ ਕਿ ਪੰਜਵਾਂ ਸਿੱਖ ਬਣਾਇਆ, ਪਰ ਪੰਜ ਨਹੀਂ ਹੋਣ ਦਿੱਤੇ, ਚਾਰਾਂ ਦਾ ਇੱਕ ਬਣਾ ਤਾ ਕੋ ਸਤਨਾਮ। ਇਹ ਹੈ ਤੁਹਾਡੇ ਗੁਰੂ ਨਾਨਕ ਦੀ। ਕੋਈ ਦੁਨੀਆਂ ਦਾ ਗਣਿਤ ਵਿਦਿਆ ਦਾ ਮਾਲਕ, ਅਰਥਮੈਟ ਦਾ ਮਾਲਕ ਨਹੀਂ ਕਰ ਸਕਦਾ ਕਿ ਚਾਰ ਪਹਿਲਾਂ ਹੋਣ, ਇੱਕ ਹੋਰ ਬਣੇ ਤੇ ਪੰਜ ਨਾ ਹੋਣ। ਪਰ ਭਾਈ ਗੁਰਦਾਸ ਜੀ ਕਹਿੰਦੇ ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਏ। ਇਹ ਹੈ ਗੁਰੂ ਨਾਨਕ ਦੀ ਵਡਿਆ। ਉਹ ਬਣਾਇਆ ਕਿਵੇਂ ਲਿਖ ਦਿੱਤਾ ਫਿਰ? ਬ੍ਰਾਹਮਣ ਦਾ ਧਰਮ ਹੈ ਵਿਦਿਆ, ਵੇਦ ਬ੍ਰਹਮਾ ਜਸ ਗਾਵੇ ਹੁਣੀ ਆਇਆ। ਬ੍ਰਾਹਮਣ ਦਾ ਧਰਮ ਛੇ ਕਰਮ ਨੇ, ਬ੍ਰਾਹਮਣ ਦੇ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹੋ ਨਾ ਪਾਠ ਕਈ ਵਾਰ, ਖੱਟ ਕਰਮ, ਖੱਟ ਕਰਮ ਦਾ ਅਰਥ ਹੈ ਬ੍ਰਾਹਮਣ। ਬ੍ਰਾਹਮਣ ਦੇ ਛੇ ਕਰਮ ਹੈ ਵਿਦਿਆ, ਪੜ੍ਹਨੀ ਪੜ੍ਹਾਉਣੀ ਦੋ, ਜੱਗ ਕਰਨਾ ਕਰਾਉਣਾ ਚਾਰ, ਦਾਨ ਲੈਣਾ ਤੇ ਦੇਣਾ ਛੇ। ਇਹ ਨੋਟ ਕਰ ਲਿਓ, ਜਿੱਥੇ ਖੱਟ ਕਰਮ ਆਉਣ ਇਹ ਹੁੰਦੇ। ਖੱਤਰੀ ਦਾ ਕਰਮ ਹੈ ਜੰਗ ਕਰਨਾ, ਰੱਖਿਆ ਕਰਨੀ, ਤੇ ਵੈਸ ਦਾ ਕੰਮ ਹੈ ਕਿਰਤ ਕਰਨੀ। ਜਿੰਨੇ ਆਪਾਂ ਵੈਸ ਹੈ ਬੈਠੇ, ਜਿਹੜਾ ਹੱਥ ਕਿਰਤ ਕਰਕੇ ਖਾਵੇ ਉਹਦਾ ਨਾਮ ਵੈਸ ਹੈ। ਤੇ ਸ਼ੂਦਰ ਦਾ ਕਰਮ ਹੈ, ਸ਼ੂਦਰ ਧਰਮ, ਸ਼ੂਦਰ ਸ਼ਬਦ ਪਰਾਕਿਰਤ ਹੈ, ਸਾਰਿਆਂ ਦੀ ਸੇਵਾ ਕਰਨੀ। ਸ਼ੂਦਰ ਦਾ ਅਰਥ ਹੈ ਸਾਰਿਆਂ ਦਾ ਸੇਵਕ। ਚਾਰ ਹੋ ਗਏ ਨਾ, ਬ੍ਰਾਹਮਣ ਦੀ ਵਿਦਿਆ, ਖੱਤਰੀ ਦਾ ਜੰਗ, ਵੈਸ ਦੀ ਕਿਰਤ, ਸ਼ੂਦਰ ਦੀ ਸੇਵਾ। ਮਿਲਾਓ ਜਰਾ ਚਾਰਾਂ ਨੂੰ, ਯਾਦ ਰੱਖ ਲਿਓ ਬੇਨਤੀ। ਇਹ ਚਾਰੇ ਇਕੱਠੇ ਹੋਣਗੇ ਤਾਂ ਇੱਕ ਸਿੱਖ ਬਣੂਗਾ। ਇੱਥੇ ਖੋਲ ਸਕਦੇ, ਖੁਰਚੋ ਜਰਾ ਦਿਮਾਗ ਨੂੰ। ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਕੇ ਇੱਕ ਸਿੱਖ ਬਣੂਗਾ। ਉਹ ਇਕੱਠੀਆਂ ਕੀਤੀਆਂ ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਆਹ ਹੁਣ ਬਾਣੀ ਪੁਰਾਣ ਵਾਚੇ ਜਾਂਦੇ ਨੇ, ਵੇਦ ਬ੍ਰਹਮਾ ਜੀ ਦੀ ਕਥਾ ਕਰ ਰਹੇ, ਬ੍ਰਹਮਾ ਜੀ ਕਥਾ ਕਰ ਰਹੇ ਨੇ, ਉਹ ਕੌਣ ਹੈ? ਸੁਣ ਲਓ ਪਿਆਰ ਨਾਲ। ਜਦੋਂ ਸਿੱਖ ਕਥਾ ਕਰਦਾ, ਪਾਠ ਕਰਦਾ, ਵਿਦਿਆ ਪੜ੍ਹਦਾ ਪੜ੍ਹਾਉਂਦਾ, ਉਦੋਂ ਸਿੱਖ ਬ੍ਰਾਹਮਣ ਹੈ, ਬ੍ਰਾਹਮਣ ਦਾ ਅੰਸ਼ ਪਾਤ। ਜਦੋਂ ਸਿੱਖ ਦੇਸ਼ ਕੌਮ ਦੀ ਰੱਖਿਆ ਖਾਤਰ ਸ਼ਹੀਦ ਹੁੰਦਾ, ਜੰਗ ਲੜਦਾ, ਉਦੋਂ ਸਿੱਖ ਖੱਤਰੀ ਹੈ। ਜਦੋਂ ਦਸਾਂ ਨਵਾਂ ਦੀ ਕਿਰਤ ਕਰਦਾ, ਉਦੋਂ ਸਿੱਖ ਵੈਸ ਹੈ। ਜਦੋਂ ਸਾਰਿਆਂ ਦੇ ਜੂਠੇ ਭਾਂਡੇ ਮਾਂਜਦਾ, ਉਦੋਂ ਸਿੱਖ ਸ਼ੂਦਰ ਹੈ। ਅੱਜ ਕੇ ਖੋਲ ਸਕ, ਸਾਰਿਆਂ ਦੇ ਭਾਂਡੇ, ਸਾਰਿਆਂ ਦੀਆਂ ਜੁੱਤੀਆਂ, ਕੋਈ ਦੇਖਦਾ ਉੱਥੇ ਕਿਹਦੀ ਜੁੱਤੀ ਹੈ? ਗੁਰਸਿੱਖ ਪਿਆਰਿਓ, ਚਾਰੇ ਗੁਣ ਇੱਕ ਜਗ੍ਹਾ ਇਕੱਠੇ ਕੀਤੇ, ਇਹ ਚਾਰੇ ਗੁਣ ਇੱਕ ਜਗ੍ਹਾ ਜਦੋਂ ਇਕੱਠੇ ਕੀਤੇ, ਉਹਦਾ ਨਾਮ ਸਿੱਖ ਹੈ। ਉਹਦੇ ਕੋਲ ਵਿਦਿਆ ਵੀ ਹੋਵੇ, ਪੜ੍ਹੇ ਪੜ੍ਹਾਵੇ, ਉਹਦੇ ਕੋਲ ਖੱਤਰੀਪਣਾ ਵੀ ਹੋਵੇ, ਦੇਸ਼ ਕੌਮ ਦੀ ਰੱਖਿਆ ਕਰੇ, ਉਹਦੇ ਕੋਲ ਵੈਸਪਣਾ ਵੀ ਹੋਵੇ, ਦਸਾਂ ਨਮ ਦੀ ਕਿਰਤ ਕਰਕੇ ਵੰਡ ਕੇ ਛਕੇ, ਉਹਦੇ ਕੋਲ ਸਭ ਦੀ ਸੇਵਾ ਕਰਨ ਦਾ ਗੁਣ ਵੀ ਹੋਵੇ। ਉਹ ਨਾ ਦੇਖੇ ਕੌਣ ਹੈ, ਕਿਹਦਾ ਭਾਂਡਾ ਮੰਜਣਾ। ਇਹ ਚਾਰੇ ਗੁਣ ਇਕੱਠੇ ਕਰਕੇ ਗੁਰੂ ਨਾਨਕ ਨੇ ਚੌਹਾਂ ਦਾ ਇੱਕ ਬਣਾਇਆ ਸਿੱਖ ਗੁਰਸਿੱਖ। ਉਹ ਇੱਥੇ ਬਚਨ ਐਡਾ ਗਿਆਨ, ਪੁਰਾਣ ਵਾਚੇ ਜਾਂਦੇ ਨੇ, ਗੁਰੂਆਂ ਦੀ ਕਥਾ, ਸ਼ਹੀਦਾਂ ਸਿੰਘਾਂ ਦੀ, ਕਰਨੀ ਵਾਲੇ ਮਹਾਂਪੁਰਖਾਂ ਦੀ ਕਥਾ ਹੋ ਰਹੀ ਹੈ, ਤ੍ਰੇਤੇ ਦੀ, ਦੁਆਪਰ ਦੀ, ਕਿਹਦੀ ਕਥਾ ਨਹੀਂ ਇੱਥੇ ਸੁਣੀ ਹੈ ਤੁਸੀਂ? ਸਵਈਏ ਕੋਈ ਨਾਂ ਛੱਡਿਆ ਮਹਾਰਾਜ ਨੇ ਕਥਾ ਤੋਂ? ਤੇ ਫਿਰ ਵੇਦ ਗਿਆਨ, ਗਿਆਨ ਦਾ ਸਰੂਪ ਗੁਰਬਾਣੀ, ਐਸੀ ਗਿਆਨ ਦਾ ਸਰੂਪ ਹੈ ਇਹਦੀ ਕਥਾ। ਦੇਖ ਲਓ ਕਿੰਨੇ ਕਪਾਟ ਖੋਲਦੇ ਹੈ, ਸਮਝੋ ਜਰਾ ਬਾਣੀ ਨੂੰ, ਇਹਦੇ ਬਾਣੀ ਦੇ ਗਿਆਨ ਦਾ। ਇੱਥੇ ਤੱਕ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਵਰਨ ਵਰਨ ਵਿੱਚ ਵਰਨ ਬਰਾਜ ਰਹੋ, ਵਰਨ ਵਰਨ ਚਾਰੇ ਵੇਦਨ ਕੋ ਮੰਡ ਹੈ। ਸੂਰਜ ਪ੍ਰਕਾਸ਼ ਪੜ੍ਹੋ ਕਦੇ, ਵਰਨ ਨਾਮ ਹੈ ਅੱਖਰ ਦਾ, ਯਾਦ ਹੋਣਾ ਤੁਹਾਡੇ ਹਿੰਦੀ ਵਿੱਚ ਅੱਖਰ ਨੂੰ, ਜਿਹਨੂੰ ਤੁਸੀਂ ਵਰਡ ਕਹਿੰਦੇ ਹੋ, ਸੰਸਕ੍ਰਿਤ ਵਿੱਚ ਅਕਸ਼ਰ ਕਹਿੰਦੇ ਨੇ, ਉਰਦੂ ਵਾਲੇ ਲਫ਼ਜ਼ ਕਹਿੰਦੇ ਨੇ, ਅੰਗਰੇਜ਼ੀ ਵਾਲੇ ਵਰਡ ਕਹਿੰਦੇ ਨੇ, ਉਹਨੂੰ ਹਿੰਦੀ ਵਾਲੇ ਵਰਨ ਕਹਿੰਦੇ ਨੇ। ਵਰਨ ਨਾਮ ਹੈ ਅੱਖਰ ਦਾ, ਜਿਵੇਂ ਊੜਾੜ ਇਹ ਵੀ ਸੀ। ਵਰਨ ਵਰਨ ਵਿੱਚ ਵਰਨ ਬਰਾਜ ਰਹੋ, ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਵਿੱਚ, ਅੱਖਰ ਅੱਖਰ ਵਿੱਚ ਵਰਨ ਬਰਾਜ ਰਹੋ। ਹੁਣ ਤੀਏ ਵਰਨ ਦਾ ਕੀ ਅਰਥ ਕਰੋਗੇ? ਅੱਖਰ ਅੱਖਰ ਵਿੱਚ ਕੀ ਬਰਾਜ ਰਹੇ? ਸਿਆਣੇ ਬੈਠੇ ਹੋ, ਮੈਂ ਤਾਂ ਥੋੜ੍ਹੇ ਜਿਹੇ ਇਹਦੇ ਨੂੰ ਚਲੇ ਜਾਂਦੇ, ਨਹੀਂ ਤਾਂ ਲੋੜ ਨਹੀਂ ਪੈਂਦੀ। ਵਰਨ ਕਿਤੇ ਲਿਖਿਓ ਕਾਗਜ਼ ਉੱਤੇ, ਤਿੰਨ ਅੱਖਰ ਨੇ, ਬੱਬਾ ਰਾ ਰਾ ਨੰਨਾ, ਤਾਂ ਵਰਨ ਲਿਖੋਗੇ ਨਾ, ਬੱਬਾ ਰਾ ਰਾ ਨੰਨਾ ਵਰਨ। ਹੁਣ ਇਹਦੇ ਅੱਖਰ ਅੱਖਰ ਵਿੱਚ ਵਰਨ ਵਰਨ ਵਿੱਚ ਵਰਨ ਬਰਾਜ ਰਹੇ ਹੋ, ਇਹਦੇ ਅੱਖਰ ਅੱਖਰ ਵਿੱਚ ਕੌਣ ਬਰਾਜਿਆ ਹੋਇਆ? ਬੱਬੇ ਤੋਂ ਬ੍ਰਹਮਾ, ਰਾਰੇ ਤੋਂ ਰੁਦਰ ਸ਼ਿਵਜੀ, ਨੰਨੇ ਤੋਂ ਨਾਰਾਇਣ ਵਿਸ਼ਨੂੰ। ਜੇ ਕਿਤੇ ਟਕਸਾਲ ਵਿੱਚ ਚਪੇੜਾਂ ਖਾ ਕੇ ਹੱਥ ਸਿੱਖੇ ਹੋਣ, ਫਿਰ ਪਤਾ ਲੱਗਦਾ। ਵਰਨ ਬਾਬਾ ਬ੍ਰਹਮਾ, ਰਾਰਾ ਰੁਦਰ ਸ਼ਿਵਜੀ, ਨੰਨਾ ਨਾਰਾਇਣ ਵਿਸ਼ਨੂੰ। ਹੋ ਲੋਕੋ ਜਿਹਦੀ ਲੋਕ ਪੂਜਾ ਕਰਦੇ ਫਿਰਦੇ ਆ ਤਿੰਨਾਂ ਦੀ, ਬ੍ਰਹਮਾ ਵਿਸ਼ਨੂੰ ਰੁਦਰ ਦੀ, ਉਹ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਵਿੱਚ ਬੈਠੇ ਅੱਜ ਕੇ ਅਖੋਲ ਸਾਹਿਬ। ਦੂਆ ਅਰਥ ਲੈ ਲਓ, ਬੈਠੇ ਹੋ ਤੁਸੀਂ ਧਿਆਨ ਦਿੰਦੇ ਹੋ, ਅੱਖਰ ਲਿਖਿਓ ਕਾਗਜ਼ ਦੇ ਉੱਤੇ, ਆੜਾ ਖੱਖਾ ਰਾਰਾ। ਪਰ ਅੱਖਰ ਤਾਂ ਬਣੂ ਜੇ ਆੜੇ ਉੱਤੇ ਅਧਕ ਲਾਓਗੇ, ਤਾਂ ਹੀ ਅੱਖਰ ਬਣੂ ਨਾ। ਹੁਣ ਦੋ ਵਾਰ ਅਧਕ ਲਾ ਲਓ ਅੱਖਰ ਅੱਖਰ ਵਿੱਚ, ਤੀਹ ਵਾਰ ਅਧਕ ਲਾਓ ਨਾ, ਫਿਰ ਪੜ੍ਹੋ ਅਖਰ, ਅਖਰ ਬਣ ਗਿਆ ਅਧਕ ਤੋਂ ਮਿਲਣ। ਅਖਰ ਕੌਣ ਹੈ? ਜਿਹਨੇ ਕਦੇ ਨਾਸ ਨਹੀਂ ਹੋਣਾ, ਖੈ ਤੋਂ ਨਾ ਰਹਿਤ, ਇਹਦੇ ਅੱਖਰ ਅੱਖਰ ਵਿੱਚ ਉਹ ਵਾਹਿਗੁਰੂ ਬੈਠਾ ਜਿਹਨੇ ਸਦਾ ਰਹਿਣਾ ਹੈ। ਅੱਜ ਕੇ ਅਖੋਲ ਸਕਦਾ ਨਹੀਂ ਸਮਝੇ ਅਸੀਂ ਬਾਣੀ, ਇਹ ਵੇਦ ਕਿਉਂ ਕਿ ਇੱਥੇ ਪਠਾਨੇ, कि वेदा की कथा विचार ब्रह्मा कर रहे थे। हुण गहां सुन लो, वर्ण वर्ण विच वर्ण विराज रहे हो, वर्ण वर्ण चारे वेदन को मंड, चारे वेदा का ज्ञान गुरु ग्रंथ साहब दे एक अखर चो मिल सकदा। एक अखर विचो संत महाराज आनंद सिंह जी कलेरा बड़े रब दी मूर्ति ओ करदे हुंदे सी, वचन करदे हुंदे सी, मेरे वर्गे जाके कहन सी दर्शन किवें होणगे जी, ध्यान किवें जुड़ूगा जी, सारा दिन निंदिया करनी है बाबिया तो ध्यान जड़ाने। अज के आखो सत अखा तेरिया की देख दी है, जीभ तेरी की बोल दी है, कन तेरे की सुन दे, फिरदा तू किथे है, ते बाबे संगल पाउणगे तेरे मन नूं टकाउण। मैं कैसी गल छड़ी है, गुरसिख प्यारे उन्हां तो पुछना, ओ इको गल कहंदे ओ सिखा अपनी अखां ठीक कर, बाबा आनंद सिंह दे बचन अखां ठीक करा ले, जिदन तेरी अख ठीक होगी गुरु ग्रंथ साहब दे एक एक अखर विचो गुरु नानक दे दर्शन होणगे, एक एक अखर विच इन्ना ज्ञान ओ हो रहा। तुहाडी संगत दी गल चल रही है ने, अजय गंग अटल जिथे बैठे हो तुसी, ओ गंगा नी ए तिन्ने साल इक सार ना घटे ना वधे, ना जितन वाली संगत रूपी नाम जल नाल भरी होई गंगा, नहा रहे ने किवें नहा रहे ने, गिले तो होए नहीं तुसी, नहा किवें रहे हो इत्थे, सिख संगत सर ना आवे, आ जिहड़ी सरवण भगती है सुन रहे हो गुरु दी बाणी, सुन रहे हो कथा अर्थ विचार, ये गोते ला रहे है थोड़ा मन ते बुद्धि, अज के आखो सतनाम हो रहे ने इशनान, इशनान दा की भाव हुंदा, मैं उतरनी होर तो कोई मतलब नहीं, सुनी जाओ कथा कीर्तन मन दी मैल उतरी जाओगी, शुद्ध हुंदा जाओ बुद्धि शुद्ध, ये है इशनान, ये कथा हर जस गाया गाउणा कथा कीर्तन विचार, हे गुरु अर्जन जी सदा ही तुहाडी संगत विच चल रहा है।
1: अजय चवर सिर टुल्ले नाम अमृत मुख लियो,
0: अजय चवर बादशाह दे चवर उन्ना चिरे जिन्ना कर सुहास है दुआ गद्दी नहीं लंदा, जित लंघे जदे चवर दुए ते फिरन लग जांदा, झंडियां कह लो मिनिस्टरां दियां, अज किसे होर दे तिरंगा है कल कहे दी होर अंबैसडर ते लगी वी है पंजाब च, ये अजय नहीं ये चवर है जेड़ा गुरु ग्रंथ साहब से हो रहा है सदा ही। इतने थोड़ी जी गल एक होर तुहानू मैं दसण लगे हैं, जदों साड़ी श्रोमणी कमेटी बनी ना 1920 विच, थोड़े गल नोट्स विच नहीं होनी, जदों तखत साहब तो पालकी जाती है ना हरिमंदर साहब, तुसी दर्शन भी करे होने, शाम नू फिर उत्थे जाती है खासन वास्ते, तो चौर होंदा ना पालकी ते उथों भी पैदरों भी, पर यह जे कट्टड़वादी जमे सी ना साढ़े तो हूं भी है उथे, ये चौर बंद करता सी गुरु ग्रंथ साहब ते हूं हरिमंदर साहब, कहिंदे तुहाडे नोट्स विच नहीं गल्लां आईयां होणियां, बंद करता सी कहिंदे पालकी ते चौर क्यों करना, बहुत चिर चौर तो बिना पालकी जाती रही है, चौर तो बिना आती रही है, ऐसे अंश साडे विच पैदा होंदे, वो तो तुसी ना हो सुनिया होने, संत प्रेम सिंह जी मुराले वाले जिन्हों की चेली बीबी जगीर कौर है, इन्हों के डेक है ना मुराले, वो साड़ी प्रधान भी रही है मैंबर है हूं, ये मुराले वाले संत प्रेम सिंह जी, ये फिर एस जी पीसी के मैंबर बने, उदो मैंबर बनाते ते गुरमुख प्यारे उदो ज्ञानी अमीर सिंह जी ब्रह्म ज्ञानी सत्तों वाली गली वाले टकसाल आले, जी टकसाल है अमृतसर की अमीर ज्ञानी मनी सिंह जी दी, वो भी ज्यों देते उन्हां दा बाह कोई चले ना चौर मारा ते होवे ना, उन्होंने फिर मुराले वाले संत प्रेम सिंह जी नूं कहा अमीर सिंह जी ब्रह्म ज्ञानियां ने कि तुसी मैंबर हो ते मन मत हटाओ, ये बाणी तां कहिंदी है अजय चवर 24 घंटे जुगो जुग अटल होना चाहिए, ये तुहाडे सिखां ने बंद करता, वो संत प्रेम सिंह जी मुराले वाले ने फिर जद्दोजहद की तां दोबारा पालकी साहब ते चौर होण लगे। अज के आखो सतनाम इत्थे तक साडे विच बैठे महाराज दा चौरे बंद कर, ਹੁਣ ਦੇਖ ਲੋ ਜਦ ਹੁਕਮਨਾਮਾ ਉਦੋਂ ਤੱਕ ਖੜ ਕੇ ਚੌਰ ਹੋਊਗਾ, ਸਾਰਾ ਦਿਨ ਗ੍ਰੰਥੀ ਚੌਰ ਕਰੂਗਾ। ਇੱਥੇ ਜੰਮੇ ਹੈ ਫਿਰਦੇ ਤੇ ਮੈਂ ਨੌ ਵੀ ਲੈ ਦਿੰਦਾ ਮਿਸ਼ਨਰੀ, ਜਿਹੜੇ ਮਿਸ਼ਨਰੀ ਕਹਾਉਣੇ ਇਹ ਪੁਆੜੇ ਨੇ ਪੁਆੜੇ ਸਾਰੇ, ਜਾਂ ਹੋਰ ਹੈਗੇ ਵਿੱਚੇ ਤੁਸੀਂ ਮੇਰੇ ਤੇ ਨੌ ਨਾ ਲਵਾਓ, ਕੌਣ ਕਹਾਉਂਦੇ ਤੁਸੀਂ ਸਭ ਜਾਣਦੇ ਹੋ। ਕਹਿੰਦੇ ਮਹਾਰਾਜ ਨੂੰ ਪੱਖਾ ਲਾਉਣ ਦੀ ਕੀ ਲੋੜ ਹੈ, ਇਹਨੂੰ ਕਿਤੇ ਗਰਮੀ ਲੱਗਦੀ ਹੈ, ਕੰਬਲ ਦੇਣ ਦੀ ਕੀ ਲੋੜ ਹੈ, ਕਹਿੰਦੇ ਇਹਨੂੰ ਕਿਤੇ ਪਾਲਾ ਲੱਗਦਾ। ਦੇਖੋ ਕੀ ਸਮਝਦੇ ਮਹਾਰਾਜ ਨੂੰ ਇੱਕ ਕਿਤਾਬ, ਇਹ ਤਾਂ ਦਸਾਂ ਪਾਤਸ਼ਾਹ ਦੀ ਜਾਗਦੀ ਜੋਤ ਹੈ, ਸਾਡੀ ਜਿਉਂਦੇ ਸਤਿਗੁਰ ਨੇ, ਉਹਨਾਂ ਨੇ ਚੌਰ ਕਰਨਾ ਬੰਦ ਕੀਤਾ ਸੀ। ਹੁਣ ਵੀ ਕਹਿੰਦੇ ਧੂਪ ਨਾ ਧਕਾਓ ਜੀ, ਜੋਤ ਨਾ ਜਗਾਓ ਜੀ, ਕੀ ਲੋੜ ਹੈ। ਦੇਖੋ ਕਿੱਧਰ ਨੂੰ ਤੁਰੇ, ਉਹ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲਿਆਂ ਨੇ, ਉਹ ਮੈਂਬਰ ਰਹੇ ਨੇ। ਫਿਰ ਵੀ ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾ ਦਿੰਦੇ ਕਿ ਜਦ ਬੀੜਾਂ ਬਦਲੀਆਂ ਸ਼੍ਰੋਮਣੀ ਕਮੇਟੀ ਨੇ, ਉਦੋਂ ਵੀ ਇਹੀ ਲਾਣਾ ਸੀ ਕੱਟੜਵਾਦੀ ਵਿੱਚ, ਸਾਰੇ ਮੂਲ ਮੰਤਰ ਬਦਲ ਦਿੱਤੇ। ਯਾਦ ਨਹੀਂ ਤੁਹਾਡੇ ਮੂਲ ਮੰਤਰ ਬਦਲ ਦਿੱਤੇ ਸਾਰੇ, ਜਿਹੜੀ ਪਹਿਲੀ ਬੀੜ ਸੀ ਨਾ ਉਹਦੇ ਬਦਲਵੇਂ ਆਉਣੇ, ਕਦੇ ਰਾਗ ਮੂਹਰੇ ਕਦੇ ਮੂਲ ਮੰਤਰ। ਇਹਨਾਂ ਨੇ ਕੀ ਕੀਤਾ, ਸਾਰੇ ਹੀ ਮੂਹਰੇ ਲਿਖਤੇ ਮੂਲ ਮੰਤਰ, ਰਾਗ ਬਾਅਦ ਵਿੱਚ ਲਿਖਤੇ, ਕਹਿੰਦੇ ਮੂਲ ਮੰਤਰ ਉੱਪਰ ਲਿਖਣਾ। ਉਦੋਂ ਵੀ ਯਾਦ ਰੱਖਿਓ ਸੰਤ ਮਹਾਰਾਜ ਬਾਬਾ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਅਤਰ ਸਿੰਘ ਜੀ ਦੀ ਗੱਦੀ ਤੇ, ਉਹਨਾਂ ਨੇ ਜਦੋਂ ਉਹ ਉਦੋਂ ਮੈਂਬਰ ਸੀ ਜਦੋਂ ਜੈਦ ਕੀਤੀ, ਫਿਰ ਰਾੜਾ ਸਾਹਿਬ ਮੀਟਿੰਗ ਹੋਈ ਸੀ ਇੰਡੀਆ ਦੇ ਸੰਤਾਂ ਦੀ, ਰਾੜਾ ਸਾਹਿਬ ਉਹਨਾਂ ਨੇ ਫਿਰ ਮੁਖਾਲਫਤ ਕੀਤੀ ਸੀ ਵੀ ਇਹ ਬੀੜਾ ਅਸੀਂ ਜਾਣ ਨਹੀਂ ਦੇਵਾਂਗੇ ਕਿਤੇ ਵੀ, ਜਿਹੜੇ ਤੁਸੀਂ ਮੂਲ ਮੰਤਰ ਗੁਰੂ ਗੋਬਿੰਦ ਸਿੰਘ ਦੇ ਬਦਲ ਤੇ ਲਿਖੇ ਹੋਏ। ਉਦੋਂ ਵੀ ਸਾਧੂ ਸਮਾਜ ਨੇ ਡਟ ਕੇ ਮੁਕਾਬਲਾ ਕੀਤਾ ਸੀ, ਤਾਂ ਦੁਬਾਰਾ ਬੀੜਾਂ ਛਪੀਆਂ ਨੇ। ਉਹ ਸਾਰੀਆਂ ਬੀੜਾਂ ਮਹਾਂਪੁਰਸ਼ਾਂ ਨੇ ਆਪ ਪਹੁੰਚਾਈਆਂ ਚੁੱਕ ਚੁੱਕ ਕੇ ਅੰਮ੍ਰਿਤਸਰ ਸਾਹਿਬ, ਨਹੀਂ ਤਾਂ ਬੀੜੇ ਬਦਲਤੀ ਸੀ ਆਪਣੀ ਗੁਰਸਿੱਖ ਪਿਆਰੇ। ਅਜੇ ਚਾਵਰ ਸਿਰ ਚੁਲੇ, ਇਹ ਗੁਰੂ ਅਰਜਨ ਦੇਵ ਜੀ, ਇਹ ਰਾਜੇ ਮਹਾਰਾਜਿਆਂ ਦੇ ਚੌਰ ਕਦੇ ਝੁਲਦੇ ਨੇ ਕਦੇ ਹੜ ਜਾਂਦੇ ਨੇ। ਆ ਹੈ ਤੁਹਾਡੇ ਸਤਿਗੁਰਾਂ ਦੀ ਗੱਦੀ, ਨਾ ਜਿੱਤਣ ਵਾਲਾ ਅਖੰਡ, ਸਦਾ ਹੀ ਤਰਸਦੇ ਨੇ ਲੋਕ, ਮੈਂ ਦੋ ਮਿੰਟ ਚੌਰ ਦੀ ਸੇਵਾ ਕਰਾਂ। ਗੁਰੂ ਮਹਾਰਾਜ ਦੇ ਸੀਸ ਤੇ ਹੋਣ ਵਾਲਾ ਚੌਰ ਮੱਥੇ ਨੂੰ ਲਾਉਂਦੇ ਨੇ ਕਿਸਮਤ ਸਮਝ ਕੇ, ਗੁਰੂ ਮਹਾਰਾਜ ਦੇ ਸੀਸ ਤੇ ਚੌਰ ਝੁਲਦਾ, ਇਹ ਸਦਾ ਅਮਰ ਝੁਲਣ ਵਾਲਾ। ਹਾਂਜੀ ਅਜੇ
1: ਨਾਮ ਅੰਮ੍ਰਿਤ ਮੁਖ ਲਿਓ
0: ਨਾਮ, ਸਤਿਗੁਰ ਪਾਤਸ਼ਾਹ ਜੀ 24 ਘੰਟੇ ਤੁਹਾਡੇ ਮੁਖ ਤੋਂ ਇੱਕ ਵਾਹਿਗੁਰੂ ਦਾ ਨਾਮ। ਤੁਹਾਡੇ ਦਰਬਾਰ ਵਿੱਚ ਦੇਖੋ ਹਰਿਮੰਦਰ ਸਾਹਿਬ ਬਾਣੀ ਤੋਂ ਬਿਨਾਂ ਕੋਈ ਗੱਲੇ ਨਹੀਂ, ਕਿਤੋਂ 1430 ਸਫ਼ੇ ਦੇ ਦਰਸ਼ਨ ਕਰ ਲਓ, ਨਾਮ ਤੋਂ ਬਿਨਾਂ ਗੱਲੇ ਨਹੀਂ। ਜਿਹੜੀ ਮਰਜ਼ੀ ਬਾਣੀ ਪੜ੍ਹ ਲਓ, ਜਿਹੜੀ ਮਰਜ਼ੀ ਗੁਰੂ ਦਾ ਇਤਿਹਾਸ ਪੜ੍ਹ ਲਓ, ਨਾਮ ਤੁਲ ਕਿਸੇ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨਕ। ਤੁਹਾਡੇ ਮੁਖ ਤੋਂ 24 ਘੰਟੇ ਇੱਕ ਵਾਹਿਗੁਰੂ ਦਾ ਨਾਮ।
1: ਗੁਰ ਅਰਜਨ ਸਿਰ ਛਤਰ ਆ ਪਰਮੇਸ਼ਰ ਦੀਓ।
0: ਹੁਣ ਭੱਟ ਜੀ ਕਹਿੰਦੇ ਆ ਸੰਸਾਰ ਦੇ ਲੋਕੋ, ਵਹਿਮ ਚ ਨਾ ਰਹੋ, ਇਹ ਕਿਤੇ ਰਾਜੇ ਮਹਾਰਾਜਿਆਂ ਦੀ ਗੱਦੀ ਹੈ, ਇਹ ਕਿਤੇ ਲੋਕਾਂ ਦੇ ਵੋਟਾਂ ਨਾਲ ਬਣੀ ਹੋਈ ਗੱਦੀ ਹੈ। ਗੁਰੂ ਨਾਨਕ ਤੇ ਦਸਾਂ ਪਾਤਸ਼ਾਹਾਂ ਦੇ ਸਿਰ ਛਤਰ ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪ ਦਿੱਤਾ। ਇੱਥੇ ਦੇ ਛਤਰ ਨਹੀਂ ਆਪਣੇ ਹੁੰਦੇ, ਤੁਹਾਡੀ ਰਾਣੀ ਦੇ ਵੀ ਬਦਲਦੇ ਆ, ਪਹਿਲਾਂ ਕੋਈ ਹੋਰ ਸੀ ਹੁਣ ਹੋਰ ਹੈ, ਗਾਂ ਨੂੰ ਕਿਸੇ ਹੋਰ ਦੇ ਸਿਰ ਝੁਲੂ। ਇਹ ਸੰਸਾਰ ਦੇ ਦਿੱਤੇ ਛਤਰ ਨੇ, ਆਹ ਜਿਹੜਾ ਚੌਰ ਛੱਤ ਹੈ ਇਹ ਗੁਰਮੁਖ ਪਿਆਰੇ ਉਹ ਕਿੱਥੋਂ ਮਿਲਿਆ, ਇਹ ਥੋੜਾ ਜਿਹਾ ਨਿਰਣਾ ਤੁਹਾਨੂੰ ਕੱਲ ਨੂੰ ਬੇਨਤੀ ਕਰਾਂਗੇ। ਕਿਉਂ ਕਿਹਾ ਜਾਂਦਾ ਇੱਥੇ ਚਮਰ ਤਖਤ ਦੇ ਮਾਲਕ, ਦੇ ਸੋਚਿਆ ਤੁਸੀਂ, ਗੁਰੂ ਮਹਾਰਾਜ ਨੂੰ ਨਿੱਤ ਕਹਿੰਦੇ ਹੋ ਚਮਰ ਤਖਤ ਦੇ ਮਾਲਕ, ਕਿਉਂ ਕਿਹਾ ਜਾਂਦਾ? ਇਹ ਇੱਥੇ ਜਿਹੜੇ ਬਚਨ ਆਏ ਨੇ, ਹੁਣ ਚਾਰੇ ਤੁਕਾਂ ਰਹਿੰਦੀਆਂ ਨੇ ਸਿਰਫ, ਉਹ ਤੁਕਾਂ ਆਪਾਂ ਨੇ ਤਾਂ ਰੱਖੀਆਂ ਨੇ ਕਿਉਂਕਿ ਕੱਲ ਨੂੰ ਚੌਥੇ ਪਾਤਸ਼ਾਹ ਜੀ ਦਾ ਗੁਰਪੁਰਬ ਹੈ। ਇਹ ਅਜੇ ਛਤਰ ਹੈ ਜਿਹੜਾ ਸਦਾ ਰਹਿਣ ਵਾਲੀ ਗੰਗਾ, ਇਹ ਚੌਰ ਇਹ ਬੰਦਿਆਂ ਦਾ ਦਿੱਤਾ ਹੋਇਆ ਨੀ, ਇਹ ਰਾਜੇ ਮਹਾਰਾਜਿਆਂ ਦਾ ਦਿੱਤਾ ਹੋਇਆ ਨੀ, ਇਹ ਮਾਇਆ ਤੇ ਵੋਟਾਂ ਨਾਲ ਨੀ ਮਿਲਿਆ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਰੂਪ ਧਾਰਨ ਕਰਕੇ ਉਹਦੀ ਬਖਸ਼ਿਸ਼ ਆਪਣੇ ਹੱਥਾਂ ਨਾਲ ਦਿੱਤੀ ਹੋਈ। ਇਹ ਤੁਹਾਨੂੰ ਕੱਲ ਨੂੰ ਮੈਂ ਬੇਨਤੀ ਕਰੂੰਗਾ ਕਿ ਚੌਰ ਛੱਤ ਇਸ ਗੱਦੀ ਨੂੰ ਕਿੱਥੋਂ ਮਿਲੇ ਨੇ, ਕਿਵੇਂ ਪ੍ਰਗਟ ਹੋਏ ਨੇ ਸੰਸਾਰ ਦੇ ਵਿੱਚ, ਉਹ ਚਾਰ ਤੁਕਾਂ ਬਾਕੀ ਰਹਿਣੀਆਂ ਨੇ, ਉਹਨਾਂ ਦਾ ਪਾਠ ਸੁਣ ਲਓ, ਸਿਰਫ 10 ਮਿੰਟ ਰਹਿੰਦੇ ਹਨ।
1: ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ।
0: ਮਿਲ ਨਾਨਕ ਅੰਗਦ, ਗੁਰੂ ਨਾਨਕ ਕੌਣ ਸੀ? ਗੁਰੂ ਨਾਨਕ ਆਪ ਜੋਤ ਵਾਹਿਗੁਰੂ ਦਾ ਜੋਤ ਰੂਪ ਹਰ ਆਪ ਆਪ ਨਰ ਹੈ। ਉਹਨਾਂ ਨੂੰ ਮਿਲੇ ਬਾਬਾ ਲਹਿਣਾ ਜੀ ਤੇ ਅੰਗਦ ਬਣੇ, ਉਹਨਾਂ ਨੂੰ ਮਿਲੇ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ। ਦੂਜਾ ਇਹਦਾ ਜਿਹੜਾ ਟਕਸਾਲੀ ਅਰਥ ਉਹ ਵੀ ਸੁਣ ਲਓ, ਹੈਰਾਨ ਹੋਣ ਵਾਲੀ ਗੱਲ। ਜਦ ਸਤਿਗੁਰ ਜੋਤੀ ਜੋਤ ਸਮਾਉਂਦੇ ਸੀ ਨਾ, ਜੋਤੀ ਜੋਤ ਸਮਾਉਣ ਸਮੇਂ ਪਹਿਲੇ ਗੁਰੂ ਖੜੇ ਹੋ ਕੇ ਦਰਸ਼ਨ ਦਿੰਦੇ ਸੀ। ਅੱਜ ਕੇ ਆਖੋ ਜਿੰਨੇ ਵੀ ਪਹਿਲੇ ਗੁਰੂ ਹੋ ਚੁੱਕੇ ਸੀ, ਕਿਉਂਕਿ ਜੋਤ ਇੱਕ ਸੀ। ਗੁਰਬਿਲਾਸ ਪੜ੍ਹ ਲਿਓ, ਗੁਰਬਿਲਾਸ ਵਿੱਚ ਇਹ ਬਚਨ ਨੇ ਕਿ ਪਹਿਲੇ ਸਤਿਗੁਰਾਂ ਦੇ ਉਦੋਂ ਸਾਰਿਆਂ ਦੇ ਜੋਤੀ ਜੋਤ ਸਮਾਉਣ ਸਮੇਂ ਦਰਸ਼ਨ ਹੁੰਦੇ। ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ, ਗੁਰੂ ਨਾਨਕ ਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋ ਰਹੇ ਸੀ। ਜਦੋਂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ, ਤਿੰਨੇ ਗੁਰੂ ਸਾਹਿਬਾਂ ਦੇ ਦਰਸ਼ਨ ਸਾਹਮਣੇ ਹੋ ਰਹੇ ਸੀ ਗੁਰਸਿੱਖ ਪਿਆਰੇ। ਮਿਲ ਨਾਨਕ ਅੰਗਦ ਅਮਰਦਾਸ ਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ।
1: ਹਰ ਬੰਸ ਜਗਤ ਜਗ ਸੰਚਰ ਸੋ ਕੌਣ ਕਹੈ ਸ੍ਰੀ ਗੁਰ।
0: ਹੋਈ ਗੱਲ ਨਿਰਣਾ ਕਰਤੀ ਨਾ, ਹਰਬੰਸ ਜੀ ਨੌ ਹੈ ਭੱਟ ਦਾ, ਜਿਨ੍ਹਾਂ ਦਾ ਇਹ ਸਵੱਈਆ ਚੱਲ ਰਿਹਾ। ਹਰਬੰਸ ਭੱਟ ਜੀ ਦਾ ਨੌ ਹੈ ਸਤਾਰਾਂ ਭੱਟਾਂ ਵਿੱਚੋਂ। ਉਹ ਕਹਿੰਦੇ ਐ ਸੰਸਾਰ ਦੇ ਲੋਕੋ, ਕੌਣ ਹੈ ਦੁਨੀਆਂ ਵਿੱਚ ਜੋ ਸਾਡੇ ਸਤਿਗੁਰਾਂ ਨੂੰ ਕਵੇ ਉਹ ਚੜ੍ਹਾਈ ਕਰ ਗਏ। ਸੋ ਕੌਣ ਕਹੇ ਸ੍ਰੀ ਗੁਰਮੋਇਓ। ਜਾਂ ਜੋਤੀ ਜੋਤ ਸਮਾਉਣ ਤੇ ਸਾਰੇ ਗੁਰੂ ਸਾਹਮਣੇ ਖੜੇ ਹੁੰਦੇ ਸੀ, ਦਰਸ਼ਨ ਦਿੰਦੇ ਸੀ। ਇਹ ਤਾਂ ਕਾਇਆ ਦਾ ਪਲਟਾ ਸੀ। ਕੌਣ ਕਹੇ ਐਸਾ ਬੇਵਕੂਫ ਮੂਰਖ ਦਾ ਮੂੰਹ ਕੀ ਦੇ ਸਕਣਾ ਮੂੰਹ, ਜਿਹੜਾ ਸਤਿਗੁਰਾਂ ਨੂੰ ਕਹੇ ਚੜ੍ਹਾਈ ਕਰ ਗਏ। ਉਹ ਚਲੇ ਗਏ ਇੱਥੋਂ ਕਿ ਦਿਖਦੇ ਨੀ। ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ। ਉਹ ਤਾਂ ਰੱਬ ਦਾ ਰੂਪ ਸੀ, ਪ੍ਰਮਾਤਮਾ ਦੀ ਜੋਤ। ਮਰਦ ਕਹਿੰਦੇ ਉਹਦਾ ਮੂੰਹ ਜਲੇ ਜਾਣਾ ਚਾਹੀਦਾ ਜਿਹੜਾ ਸਤਿਗੁਰਾਂ ਨੂੰ ਆਉਣ ਜਾਣ ਵਿੱਚ ਸਮਝੇ। ਉਹ ਆਏ ਨੇ ਗਏ ਨੇ ਨਹੀਂ ਨਹੀਂ, ਜੇ ਆਉਣ ਜਾਣ ਵਿੱਚ ਹੁੰਦੇ ਫਿਰ ਤਾਂ ਇਹ ਕਰਾਮਾਤ ਜਿਹੜੀਆਂ ਸਾਡੇ ਸਾਹਮਣੇ ਨੇ, ਤਵੀਆਂ ਤੇ ਬੈਠਣਾ ਸਰਬੰਸ ਬਾਰ ਨੇ ਗੁਰਸਿੱਖ ਪਿਆਰਿਓ, ਤੇ ਆਉਣ ਜਾਣ ਵਾਲੀ ਨੀ ਗੱਲ ਹੈ। ਦੇਖ ਲਓ ਪਿਛਲੇ ਅਵਤਾਰਾਂ ਦੀ ਕਥਾ ਤੁਸੀਂ ਸੁਣੀ ਹੈ, ਪਰਿਵਾਰਾਂ ਪਿੱਛੇ ਕਿਵੇਂ ਦੁਖੀ ਹੋ ਗਏ ਵਿਛੋੜੇ ਚ। ਆ ਮੁਸਲਮਾਨਾਂ ਦਾ ਵੀਰਾਂ ਦਾ ਇਬਰਾਹੀਮ ਪੀਰ ਫਕੀਰ ਅਵਤਾਰ ਪੈਗੰਬਰ, ਇੱਕ ਪੁੱਤ ਨੂੰ ਵੱਢਣਾ ਪੈ ਗਿਆ ਤੇ ਤਾਂ ਮਾਰ ਕੇ ਰੋਣ ਲੱਗ ਗਿਆ, ਮੇਰੀ ਅੱਖਾਂ ਤੇ ਪੱਟੀ ਬੰਨ ਦੋ। ਇਬਰਾਹੀਮ ਜਿਹੜਾ ਹੋਇਆ ਨਾ ਮੁਸਲਮਾਨਾਂ ਦਾ ਬਹੁਤ ਵੱਡਾ ਪੈਗੰਬਰ, ਇਹ ਮਸੀਤ ਬਣਾਉਂਦਾ ਸੀ। ਮਸੀਤ ਕਹਿੰਦਾ ਮੈਂ ਐਸੀ ਮਸੀਤ ਬਣਾਉਣੀ ਹੈ ਵੀ ਅੱਜ ਤੱਕ ਕੋਈ ਮੁਸਲਮਾਨ ਬਣਾ ਨਹੀਂ ਸਕਿਆ। ਅੱਲਾ ਨੂੰ ਖਬਰ ਪੁੱਜ ਗਈ ਹੈ ਤਾਂ ਹੰਕਾਰ ਵਿੱਚ ਆ ਗਿਆ, ਹੰਕਾਰ ਵਿੱਚ। ਤੇ ਗੁਰਮੁਖ ਪਿਆਰਿਓ, ਜਦ ਮਸੀਤ ਦੀ ਕੰਧ ਉਸਾਰੇ, ਚਾਰ ਫੁੱਟ ਜਾ ਕੇ ਗਿਰ ਜਾ ਕਰੇ, ਹੋਰ ਚੂੰਡਾ ਪਾਵੇ ਉਹ ਫੇਰ ਗਿਰ ਜਾਵੇ, ਹੋਰ ਪੱਕੀ ਕਰੇ ਉਹ ਫੇਰ ਗਿਰ ਜਾਵੇ। ਫਿਰ ਕਹਿੰਦਾ ਖੁਦਾ ਬੰਦ ਕਰੀਮ ਕੀ ਹੋ ਗਿਆ, ਕੰਧ ਕਿਉਂ ਨਹੀਂ ਉਸਰਦੀ, ਮੈਂ ਤਾਂ ਤੇਰਾ ਘਰ ਬਣਾ ਰਿਹਾ ਅੱਲਾ ਪਾਕ। ਉਹ ਫਿਰ ਅੱਲਾ ਪਾਕ ਨੇ ਰਾਤ ਨੂੰ ਦਿੱਤੀ ਦੁਹਾਈ ਕੰਨਾ ਚਾ ਕੇ, ਕਹਿੰਦੇ ਜੇ ਮੇਰਾ ਘਰ ਬਣਾਉਣਾ ਪਹਿਲਾਂ ਕੁਰਬਾਨੀ ਦੇ, ਬਲੀ ਦੇ। ਇਹ ਆਵਾਜ਼ ਆਈ ਸੀ ਇਬਰਾਹਿਮ ਨੂੰ ਬਲੀ, ਕਹਿੰਦਾ ਇੱਕ ਨੀ ਪੰਜਾਹ ਦਿਨਾਂ, ਦੂਏ ਦਿਨ ਊਂਟ ਵੱਢ ਤੇ, ਬੱਕਰੇ ਵੱਢ ਤੇ। ਅੱਗੇ ਤਾਂ 6 ਫੁੱਟ ਤੇ ਗਿਰਦੀ ਸੀ, ਉਦਣ 2 ਫੁੱਟ ਤੇ ਹੀ ਗਿਰ ਗਈ। ਜਿੱਥੇ ਪੁੱਛਦਾ ਕਹਿੰਦਾ ਅੱਲਾ ਪਾ ਕੀ ਹੋ ਗਿਆ, ਬਲੀ ਦੇਤੀ ਤਾਂ ਹੁਣ 6 ਫੁੱਟ ਤੋਂ 2 ਫੁੱਟ ਵੀ ਨੀ ਹੋਈ। ਕਹਿੰਦਾ ਮੇਰੇ ਪੁੱਤਾਂ ਦੀ ਉਹ ਮੈਨੂੰ ਬਲੀ ਦਿੰਦਾ ਅੱਲਾ ਪਾ ਕੀ, ਇਹ ਮੇਰੇ ਜੀਵਾਂ ਨੂੰ ਵੱਢ ਕੇ ਬਲੀ ਦਿੰਦਾ, ਮੈਨੂੰ ਖੁਸ਼ ਕਰਦੇ ਬੱਕਰੇ ਊਂਟ। ਕਹਿੰਦਾ ਜੀ ਕਾਹਦੀ ਬਲੀ ਦਵਾਂ, ਮਸੀਹ ਜ਼ਰੂਰ ਬਣਾਉਣੀ ਹੈ। ਅੱਲਾ ਪਾ ਕਹਿੰਦੇ ਆਪਣੇ ਪੁੱਤ ਦੀ ਦੇ ਤਾਂ ਮਸੀਤ ਬਣੋ। ਇਬਰਾਹਿਮ ਨੇ ਕਰ ਲਏ ਕਾਜੀ ਇਕੱਠੇ, ਕਹਿੰਦਾ ਅਲਹਾਮ ਹੋਇਆ ਕਾਜੀ ਗਾਂ, ਉਹ ਤੋਂ ਵੀ ਪੱਕੇ। ਕਹਿੰਦੇ ਜੇ ਹੁਣ ਨਹੀਂ ਬਣਾਏਗਾ ਤੈਨੂੰ ਸ਼ਰ੍ਹਾਂ ਚੋਂ ਕੱਢੇਂਗੇ। ਇਹ ਅੱਲਾ ਦਾ ਘਰ ਹੈ, ਬਣਨਾ ਚਾਹੀਦਾ, ਨਹੀਂ ਦੁਨੀਆਂ ਮਖੌਲ ਕਰੂਗੀ। ਦੇ ਪੁੱਤ ਦੀ ਬਲੀ, ਆ ਕੇ ਤਿਆਰੀ ਹੋ ਕੇ ਕਿਰਪਾਨ ਵੀ ਚੱਕ ਲਿਆ ਚੌੜਾ ਜਿਹਾ ਹੋ ਕੇ, ਜਦ ਮਾਰਨ ਲੱਗਿਆ ਸਾਹਮਣੇ ਖੜਾ ਪੁੱਤ ਕਾਜ਼ੀਆਂ ਨੂੰ ਕਹਿੰਦਾ, ਓਏ ਮੇਰੇ ਤੇ ਇੱਕ ਕਿਰਪਾ ਕਰ ਦੋ, ਮੇਰੇ ਅੱਖਾਂ ਤੇ ਪੱਟੀ ਬੰਨ ਦੋ, ਪੁੱਤ ਨਾ ਦੇਖੇ। ਪੁੱਤ ਦੇ ਕਿਵੇਂ ਤਲਵਾਰ ਮਾਰ। ਉੱਥੇ ਲਿਖਿਆ, ਇਬਰਾਹੀਮਾ ਤੂੰ ਤਾਂ ਖਰੀ ਵਖਾਲੀ, ਰਿਹੋ ਆਪ ਸਾਬਤ ਪਰ ਹੋਈਆਂ ਕਮਜ਼ੋਰ ਅੱਖੀਆਂ। ਅੱਖਾਂ ਕਮਜ਼ੋਰੀ ਖਾ ਗਈਆਂ, ਪੁੱਤ ਨੂੰ ਕਿਵੇਂ ਵੱਡਾ। ਕਹਿੰਦਾ ਵੱਢ ਦੂੰਗਾ, ਅੰਨਾ ਕਰ ਦੋ, ਦਿਖੇ ਨਾ ਕਿ ਪੁੱਤ ਦੇ ਵੱਜਦੀ ਹੈ ਤਲਵਾਰ। ਇਬਰਾਹੀਮਾ ਤੂੰ ਤੇ ਖਰੀ ਵਖਾਲੀ, ਰਿਹੋ ਆਪ ਸਾਬਤ ਹੋਈਆਂ ਕਮਜ਼ੋਰ ਅੱਖੀਆਂ। ਉਹ ਪੁੱਤਰ ਇੱਕ ਦੀ ਥਾਂ ਤੇ ਚਾਰ ਵਾਧੇ, ਖਾਧਾ ਤਰਸ ਨਾ ਹੋਈਆਂ ਕਮਜ਼ੋਰ ਅੱਖੀਆਂ। ਕਿਹਨਾਂ ਪਿੱਛੇ ਅਸੀਂ ਤੁਰੇ ਫਿਰਦੇ। ਸਾਹਮਣੇ ਚਾਰਾਂ ਨੂੰ ਅਜੀਤ ਤੇ ਜੁਝਾਰ ਸਿੰਘ ਨੂੰ ਐਨ ਟੁਕੜੇ ਟੁਕੜੇ ਹੁੰਦੇ ਦੇਖਿਆ, ਪੱਟੀ ਨਹੀਂ ਬਣੀ। ਸਗੋਂ ਭਾਈ ਦਇਆ ਸਿੰਘ ਨੂੰ ਕਹਿੰਦੇ, ਉੱਪਰ ਚੜ ਗੜੀ ਦੇ, ਮੈਂ ਆਪਣਾ ਪੁੱਤ ਸ਼ਹੀਦ ਹੁੰਦਾ ਦੇਖਣਾ ਹੈ। ਕਿਹਨਾਂ ਦਰਾਂ ਤੇ ਅਸੀਂ ਰੁੜੇ ਫਿਰਦੇ ਹਾਂ ਗੁਰਸਿੱਖ। ਇਹ ਆਪ ਛਤਰ ਅਕਾਲ ਪੁਰਖ ਦਾ ਗੁਰਮੁਖ ਪਿਆਰੇ ਹਰਬੰਸ ਜੀ ਕਹਿੰਦੇ, ਵਹਿਮ ਨਹੀਂ ਕਰਨਾ, ਇਹ ਦੁਨਿਆਵੀ ਗੱਦੀਆਂ ਨੀ, ਫਿਰ ਪੜੇ ਦੀ ਤੁਕ।
1: ਹਰ ਬੰਸ ਜਗਤ ਜਾ ਸੰਚਰੋ ਸੋ ਕਵਣ ਕਹੈ ਸ੍ਰੀ ਗੁਰਮੋਯੋ।
0: ਉਹ ਤਾਂ ਪਰਮਾਤਮਾ ਦਾ ਜਿਵੇਂ ਜਸ ਸੰਚਰਿਓ ਫੈਲਿਆ ਹੋਇਆ ਰਮਿਆ ਵੈ ਸਾਰੇ ਚਾਰ ਚੇਰੇ, ਇਸ ਤਰ੍ਹਾਂ ਹੀ ਗੁਰੂ ਨਾਨਕ ਦੇ ਦਰ ਦਾ ਜਸ ਸੰਸਾਰ ਭਰ ਵਿਚ ਪ੍ਰਗਟ ਪਈ, ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵੜਿਆ। ਜੁੜੀਏ ਆਪਾਂ। ਸੋ ਕੌਣ ਕਹੇ ਸ੍ਰੀ ਗੁਰਮੋਯੋ, ਭੁੱਲ ਕੇ ਵੀ ਨਹੀਂ ਇਹ ਗੱਲ ਕਹਿਣੀ ਕਿ ਸਤਿਗੁਰ ਚੜਾਈ ਕਰ ਗਏ ਇੱਥੇ ਹੈ ਨਹੀਂ। ਇਹੀ ਤਾਂ ਵਹਿਮ ਕੱਢ ਦਿੱਤਾ ਕਿ ਹੁਣ ਕੱਲੇ ਕੱਲੇ ਨੂੰ ਨਾ ਟੋਲਿਓ, ਹੁਣ ਦਸ ਇਕੱਠੇ ਹੀ ਸਾਹਮਣੇ ਬੈਠੇ ਅੱਜ ਕੇ ਖੋਲਸ। ਇੱਥੋਂ ਹੀ ਕੱਲ ਨੂੰ ਵਿਚਾਰ ਚੌਥੇ ਪਾਤਸ਼ਾਹ ਦਾ ਗੁਰਪੁਰਬ ਹੈ। ਇਹ ਜਿਹੜੀਆਂ ਚਾਰ ਤੁੱਕਾਂ ਰਹਿੰਦੀਆਂ ਇਹ ਵੀ ਚੌਥੇ ਪਾਤਸ਼ਾਹ ਨਾਲ ਸੰਬੰਧਿਤ ਨੇ, ਤਾਂ ਬਚਾਈਆਂ। ਚੌਥੇ ਪਾਤਸ਼ਾਹ ਦਾ ਸਾਰਾ ਇਤਿਹਾਸ ਆਪਾਂ ਵਿਚਾਰ ਕੇ ਜਦੋਂ ਸੱਚਖੰਡ ਨੂੰ ਮਹਾਰਾਜ ਚੌਥੇ ਪਾਤਸ਼ਾਹ ਗਏ ਹੈ, ਉਦੋਂ ਇਹ ਪਟ ਜੀ ਨੇ ਸਲੋਕ ਉਚਾਰੇ ਜਿੱਥੇ 160 ਸਵੱਈਏ ਪੂਰੇ ਹੁੰਦੇ ਨੇ। ਉਹ ਆਪਾਂ ਕੱਲ ਦੇ ਦੀਵਾਨ ਵਿੱਚ, ਕੱਲ ਨੂੰ ਤੁਹਾਨੂੰ ਬੇਨਤੀ ਹੈ, ਸਜਰੇ ਉੱਠਿਓ ਸਾਰੇ, ਬਹੁਤ ਵੱਡਾ ਗੁਰਪੁਰਬ ਹੈ। ਇਸ਼ਨਾਨ ਕਰਕੇ ਬਾਣੀ ਪੜਿਓ ਘਰ ਘਰ ਆਪਣੇ, ਵੱਧ ਤੋਂ ਵੱਧ ਸਮਾਂ ਗੁਰੂ ਘਰ ਗੁਜ਼ਾਰਿਓ ਸੇਵਾ ਕਰਕੇ। ਗੁਰਪੁਰਬ ਦਾ ਇਹੀ ਮਤਲਬ ਹੁੰਦਾ, ਇਹੀ ਨੀ ਕਥਾ ਕਹਾਣੀ ਸੁਣ ਲੈਣੀ ਗੁਰਪੁਰਬ ਦੀ, ਹੱਥੀ ਸੇਵਾ ਕਰੋ, ਇਸ਼ਨਾਨ ਕਰੋ, ਬਾਣੀ ਦਾ ਪਾਠ ਕਰੋ, ਪਹੁ ਭਗਤ ਗੁਰਪੁਰਬ ਕਰ। ਉਹੀ ਗੁਰਪੁਰਬ ਹੈ ਤੇਰੇ ਅੰਦਰ ਪ੍ਰੇਮਾ ਭਗਤੀ ਪੈਦਾ ਹੋਵੇ, ਸ਼ਰਧਾ ਪੈਦਾ ਹੋਵੇ। ਉਹ ਆਪਾਂ ਕੱਲ ਨੂੰ ਵਿਚਾਰਾਂਗੇ। ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਬੇਨਤੀਆਂ ਮੰਨਦੇ ਹੋ, ਜਿੱਥੇ ਧਿਆਨ ਨਾਲ ਕਥਾ ਸੁਣਦੇ ਹੋ ਉੱਥੇ ਤੁਸੀਂ ਮਾਇਆ ਵੀ ਬਖਸ਼ੀ ਹੈ ਸੇਵਾ ਵਾਸਤੇ। ਅੱਜ ਗੁਰਮੁਖ ਪਿਆਰੇ ਉਪਲ ਪਰਿਵਾਰ ਨੇ ਜਿਹੜੇ ਹਰ ਰੋਜ਼ ਸੰਗਤ ਵਿੱਚ ਆਉਂਦੇ ਨੇ, ਉਹਨਾਂ ਨੇ ਇੱਕ ਗਰੀਬ ਲੜਕੀ ਨੂੰ ਸਪੌਂਸਰ ਕੀਤਾ ਵਿਆਹ ਸ਼ਾਦੀ ਵਾਸਤੇ। ਸਰ ਨਿਰਮਲ ਸਿੰਘ ਜੀ, ਬੀਬੀ ਸਤਿੰਦਰ ਕੌਰ ਜੀ, ਹੋਰ ਬੇਅੰਤ ਸੰਗਤਾਂ ਵੱਲੋਂ ਮਾਇਆ ਆਈ ਹੈ। ਭਾਈ ਤੁਹਾਡੀ ਮਾਇਆ ਗੁਰੂ ਜੀ ਸਫਲੀ ਕਰਨ। ਕੱਲ ਦਾ ਆਪਣਾ ਪਿਛਲਾ ਦੀਵਾਨ ਹੈ ਤੁਹਾਡੇ ਚਰਨਾਂ ਵਿੱਚ, ਇਸ ਫੇਰੀ ਦਾ ਸਮਾਪਤੀ ਦਾ ਦੀਵਾਨ ਹੈ। ਹੋਰ ਵੀ ਮਾਈ ਭਾਈ ਨੂੰ ਸਾਡੀ ਇਹੀ ਬੇਨਤੀ ਹੈ ਭਾਈ, ਜਿੰਨੀ ਹੋ ਸਕੇ ਉਹਨਾਂ ਗਰੀਬ ਬੱਚੇ ਬੱਚੀਆਂ ਵਾਸਤੇ ਜਿਨ੍ਹਾਂ ਨੇ ਸੇਵਾ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।
2: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha sikhradio2@gmail.com.
4: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha, Williams Lake, BC, Canada ton. Tusi sanu apna salah mashwara den layi sade is number te sampark kar sakde ho 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

हर किया सच्चा।

来呀！

हार के जोड़ा

I'm gonna go to the hospital.

I'm not going to do that.

Amen.

I'm gonna go to the

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Sama-sama.

Hans Kaiser,

Rabbi Yah.

I'm just a man.

Thank you.

अपने संग से खुद खरे आए संत

Thank you.

Amrit Nanak Veda Sangha.

0: संत कुमारे
1: Thank you.

Stop.

Amen.

Oh, yeah!

ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸੁਖੀ ਸਭ ਸ

ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡੇ ਸਾਡ

Oh, hey,

पूरन परम जोत हमारे

Thank you.

I'm going to go to the hospital.

I'm not afraid.

ہر دم میں ہر دم میں رام کو ہر دم میں ہر دم رام کو ہر دم Let's go.

more than you. Thank you.

I'm going to be a little bit of a

Yeah.

Thank you.

मन जप सागर भरेया मन जप सागर Thank you.

Amin.

अब श्री अम्मा मन मोहन

Satsang with Mooji.

I'm going to go to the hospital.

I'm sorry.

Hey!

मेरा सुंदर स्वामी परम गम से

Oh, hey, yeah. Oh, hey, yeah. Oh, hey, yeah.

ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹਣੇ ਦਰਬਾਰੇ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹਣੇ ਦਰਬਾਰੇ ਸਰਬ ਦੀਆਂ ਕੇ ਦਾਤੇ ਸਵਾਮੀ ਕਰ ਕਿਰਪਾ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀ ਮੂਰਤਾਂ ਦਿਖਾਏ ਵਸ ਕੀ ਮੂਰਤਾਂ ਦਿਖਾਏ ਬੋਲੀਆ ਮੋਹਨ ਮੋਹਲੀਆ ਮੋਹਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜੋ ਸਤਿਗੁਰ ਚਰਣੀ ਸਤਿਗੁਰ ਚਰਣ

ਸਤਿਗੁਰ ਸੇਵਾ ਕਰ ਹਰ ਨਾਮ ਲਿਆ ਸਤਿਗੁਰ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਹਰ ਨਾਮ ਲਿਆ ਹਰ ਨਾਮ ਲਿਆ ਹਰ ਨਾਮ ਲਿਆ ਸਦਾ ਨਮਸਕਾਰ

Shabbat Shalom.

جس بر سے پا ہم سدا نمسکاری جس بر سے پا جو گر کے پا گر سکھ چل

0: دکھت میں پہاڑا دکھت میں پہاڑا
1: فلاحن پاگل فلاحن پاگل

I'm sorry.

हम बलहारी हम बलहारी

Por ser yo.

जगुर के पाने चले सदा नमस्कारी

पत्थर सब जल में सारे हो बा

I'm gonna get you out of here.

ಸಾರೇ

Hallelujah.

Yeah.

रिद में दिया गुरपुर है सब पूरा किया।

love me.

Thank you.

Oh, my God.

Hasta que tu luna falla, corta falla.

I'm

Thank you.

ਹਰ ਤੋੜਦੇ ਹਾਂ।

Come to the

नाम सहज समावा, नाम जपी नाम सहज समावा।

है ना।

बसाए आप आप Thank you.

का दिया है।

ਜਾਤ ਰੋ ਧਨ ਹਾਰ ਜਸ ਪਾਣੀ ਹੈ ਜਾਤ ਰੋ ਧਨ

आप तेरा मेरे आप तेरा

तर सब कोई कृष्ण के संग तर सब कोई मोहब्बत बाद धारणा

Everybody,

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ser.

ਸੱਜਣ ਸੰਤ ਪੱਕਿਆ।

कर दोस्ती, गुरमुख से कर दोस्ती।

ਸੱਚਿਓ ਕਰ ਦੋਸਤ ਸੀ ਨਾਨਕ ਹੁਕਮ ਵਰਤੈ ਖਸਮ ਕਾ ਹੁਕਮ ਵਰਤੈ ਨਾਨਕ ਹੁਕਮ ਵਰਤੈ ਖਸਮ ਕਾ ਮਤ ਪਵਿਸਰੈ ਚਲ ਚਿਤ ਮਤ

mano no cuestión. Escucha, escucha, mete. Gurmukh se.

एक मन, एक मन, एक मन,

ਮਨਮੁਖ ਭੋਜਲ ਵਿੱਚ ਡੁਬੰਦੇ ਕਰ ਦੋਸਤੀ

0: आया परमाणु
1: वो

जन्म मरण दुख कटिया

हर हर नाम

इतना मन बसाए दुखी उपाया मन बसाए दुखी उपाया

0: جن جان مل گیا سمان
1: جن جان پیا

हुआ आपके पास सुन है फरमाया सुन है दुआ आप कृपा सुन है फरमाया

गुरमुख आया गुरमुख आया गुरमुख आया गुरमुख आया गुरमुख आया

गुरमुख आया।

0: Oi, oi.
1: Awesome, awesome.

आए के परवा

Why do I do?

0: गुरमुख नाम तिहाया जिन गुरमुख नाम तिहाया आए से परमान नानक कुल उधारे अपना नानक कुल उधारे अपना दरगाह पावे मां।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250 392 3874 ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਵਾਹਿਗੁਰੂ।

Satguru Dev,

ਸਤਿਗੁਰੂ ਪੂਰਤ ਆਈ ਹੈ ਮੇਰਾ ਸਤਿਗੁਰੂ ਪੂਰਤ ਆਈ ਹੈ ਮੇਰਾ ਸਤਿਗੁਰੂ ਪੂਰਤ ਆਈ ਹੈ ਹਰ ਜਨ ਵੰਡੇ ਵੰਡੇ

Yeah.

I'm going to go to the hospital.

Mera sat guru ko rahe hai mera sat guru ko rahe hai

我的孩子，不为我的美，我的你我的爬不为我的美，想到你那边就拿来烟，想到你那边想到你那边就拿来烟，还想到

हर जन बटे हर जन बटे राम को राम को हार

Oh, that's a good man.

I'm not sure.

Satsang with Mooji.

ਇੱਕ ਆਪਣੇ ਆਏ ਹੈ ਪੁਰਖਾਂ

I'm gonna go to the hospital.

I'm gonna go to the hospital.

Thank you.

माया रो बहुता है

Thank you.

I'm sorry.

ਦੋਸਤ ਵਿੱਚ ਜਾਂ ਹਰ ਸੇਵੈ ਪਾਵੈ ਸਤਿਗੁਰ ਸਰਵਰ ਰਤਨੀ ਪਰਪੂਰੇ ਜਿਸ ਪ੍ਰਾਪਤ ਸੋ ਪਾਵੈ ਸਿੱਖੋ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕਹਿ ਹੁਕਮਾਵੈ ਸਿੱਖ ਹੰਸ ਸਰਵਰ ਇਕੱਠੇ ਹੋਏ ਸਤਿਗੁਰ ਕੇ ਹੁਕਮਾਵੇ ਰਤਨ ਪਦਾਰਥ ਮਾਤ ਸਰਵਰ ਭਰਪੂਰ ਖਾਏ ਖਸ ਰਹੇ ਸੋਤ ਨਾ ਆਵੇ ਸਰਵਰ ਹੰਸ ਦੂਰ ਨਾ ਹੋਈ ਪਰ ਹੰਸ ਤੁਰੇ ਮੇਲਾ

ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਕਿਤੋ ਅਨਦਨ ਮੀਤ ਕੋਲ ਕਪਟ ਗੁਰਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ।

वैश्वतकसामी नूर अरसों पुरुषों चटी है तुद दिखे वे सचे पात

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਕੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਆਪੀ ਸੱਚ, ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨਾ ਹੋ ਗਈ, ਜੇ ਸੋਚੀ ਵੱਖ ਵਾਰ ਚੁੱਪੈ ਚੁੱਪ ਨਾ ਹੋ ਗਈ। ਜੇ ਲਾਏ ਨਾ ਲਈ ਤਾਰ, ਪੁੱਟਿਆ ਪੁੱਟ ਨਾ ਭਰੀ ਗੱਲਾਂ ਭਰੀਆਂ ਪਾਰ। ਸਹਿਜ ਜਾਣ ਪਾਲਾ ਕਹੋ ਮੈਂ ਤਾਂ ਇਤਨਾ ਚੱਲੈ ਨਾਲ, ਤੇ ਰਿਸ਼ਤਿਆਰ ਹੋਈਏ ਤੇ ਕੂੜਾ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ, ਹੁਕਮੀ ਹੁਕਮ ਨਹੀਂ ਕਿ ਹੁਕਮ ਲੈ ਕਦੋ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਜੇ ਬੁੱਝੈ ਤਾਂ ਹੁਮ ਕਹਿ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ।

ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਭਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਈ ਕਰੀ, ਜੇ ਤੀ ਸਿਰ ਠੋਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਹਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਗ ਲਏ, ਜੇ ਤੈਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਹੇ।

ਨਾਥ ਹੋ ਗਿਆ ਸਗਾਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ

ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਮੋਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤ ਸਿਉ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿਧੀ ਸੁਨ ਬੰਧ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਪਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ

ਕਭੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੇ ਉਪਰ ਕੇਤਾ ਪਾਰੂ ਧਰਤੀ ਹੋਰ ਭਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ।

ਗੀਤਾ ਪਸਾਓ ਕੋ ਕਵਾਓ ਦਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾ।

ਪਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ

ਗਾਣ ਗੀਤ ਗੁਣ ਗਾ। ਅੱਖਰੀ ਲਿਖਣ ਬੋਲਣ ਵਾਹਣ, ਅਖਰਸ ਦਰਸਨ ਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜੇ ਫੁਰਮਾਈ ਤਿਵ ਤਾਏ, ਜੇਤਾ ਕੀਤਾ ਤੇਤਾ ਨਾਉ, ਬਣਦਾ ਵੇ ਨਾਹੀ ਕੋ ਥਾਉ।

ਉਤਪਲੀਤੀ ਕੱਪੜ ਹੋਵੇ ਦੇ ਸਾਬੂਣ ਲਈ ਆਉਤ ਹੋਵੇ ਭਰੀਐ ਮਤ ਬਾਬਾ ਕੈ ਸੰਗ ਉਹ ਤੋਂ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਦੱਪਦਾ ਦੱਤ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨ ਆਈ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਹਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤ ਮਹਾ ਨਾ ਕੋਈ ਜਾ ਕਰਦਾ ਸਿਰ ਠੀਕ ਹੋ ਸਾਜੇ ਆਪਣੀ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ।

ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਪਵੈ ਸਮੁੰਦ ਨਾ ਜਾਣੀਐ, ਸਮੁੰਦ

ਵੰਤਨਾ ਕਰਨਾ ਦੇਣ ਨਾ ਅੰਤ, ਵੰਤਨਾ ਵੇਖਣ ਸੁਣਨ ਨਾ ਅੰਤ, ਵੰਤਨਾ ਜਾਪਿਆ ਗਿਆ ਮਨ ਮੰਤ, ਅੰਤਨਾ ਜਾਪਿਆ ਕੀਤਾ ਆਕਾਰ, ਵੰਤਨਾ ਜਾਪਿਆ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਰਾਹੀ ਦਾ ਕੇ ਅੰਤ ਨਾ ਪਾਏ।

ਜਾਣੈ ਸਾ ਜਸ ਹੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰ ਗਾਵਾ ਰੰਗ ਅਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈਂਸਰ ਸੰਭਾਲੇ।

ਪਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਣ ਸੁਰਗਾ ਮਛ ਪਾਇਆਲੇ ਗਾਵਨ ਰਤਨ ਪਾਏ ਤੇਰੇ ਆਠੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵੈ ਗਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਘਰ ਘਰ ਰੱਖੇ ਤਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ

ਇੱਕ ਦੂਜੀ ਭਾਉ ਲੱਖ ਹੋ ਹੈ, ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੜਾ ਕੀ ਹੈ, ਏਕ ਨਾਮ ਜਗਦੀਸ਼। ਏ ਤਰਾਹਾ ਪਤ ਪਵੜੀਆ, ਚੜੀਆ ਹੋਇਆ ਕੀਸ, ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ, ਕੂੜੀ ਕੂੜੈ ਠੀਸ। ਆਖਣ ਜੋਰ ਚ ਪੈਨ ਹੈ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵਿਖੇ ਸੋਏ, ਨਾਨਕ ਉਤਮ ਨਹੀਂ ਜਿਨਾ ਕੋਏ। ਰਾਤੀ ਰੁਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਨ ਪੰਜ ਪਰਵਾਣ, ਨਦਰੀ ਕਰਮ ਭਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਪੈ ਜਾਏ, ਧਰਮ ਖੰਡ ਕਹਿ ਧਰਮ, ਗਿਆਨ ਖੰਡ ਕਹਿ ਕਰਮ। ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਗਾਨ ਮਹੇਸ਼, ਕੇਤੇ ਬਰਮੈ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਲ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮਨ, ਕੇਤੇ ਕੇਤੇ ਰਤਨ ਸੰਬੰਧ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਬਾਤ ਨਰਿੰਦ, ਕੇਤੀਆਂ ਸਰਦੀ ਦੇਵ, ਕੇਤੇ ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਦਿੱਥੈ ਨਾਦ ਵਿਨੋਦ ਕੂੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਦਿੱਥੈ ਘਾਟ ਘੜੀਐ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਦਿੱਥੈ ਘੜੀਐ ਸੁਰਤ ਮਤ ਮਨ ਬੁੱਧ, ਦਿੱਥੈ ਘੜੀਐ ਸੁਰਸ ਦੰ ਕੀ ਸ਼ੁੱਧ। ਕਰਮ ਖੰਡ ਕੀ ਬਾਣੀ ਜੋਰ, ਦਿੱਥੈ ਹੋਰ ਨਾ ਕੋਈ ਹੋਰ, ਦਿੱਥੈ ਜੋਧ ਮਹਾਂਬਲ ਸੂਰ, ਦਿਨ ਮੈਂ

ਦੀ ਰਿਸਨ ਯਾਰ ਅਹਿਰਣ ਮਤ ਵੀ ਦਥਿਆਰ ਪਾਓ ਖਲਾ ਅਗਨ ਤਪਤਾਓ ਪਾਂਡਾ ਪਾਓ ਅੰਮ੍ਰਿਤ ਤੇ ਤਟਾਲ ਘੜੀਐ ਸ਼ਬਦ ਸੱਜੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਾਗਤ।

ਆਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਛਪੈ ਸੰਤ ਪ੍ਰਸਾਦ ਚੱਕਰ ਚਿਹ ਨਰ ਬਰੰਜਾ ਤਿਆਰ ਪਾਤ ਨਹਿੰਦੇ ਰੂਪ ਰੰਗ ਅਰ ਲੇਖ ਭੇਖ ਕਹਿ ਨਾ ਸਕਤ ਕਹੇ ਅਚਲ ਮੂਰਤਨ ਪਉ

ਤਪ ਸਰਬ ਨਾਮ ਕਥਾ ਕਵਣ ਕਰਮ ਨਾਮ ਵਰਨ ਸਮਾਤ ਬਜੰਗ ਭਰਿਆ ਦਿਸ਼ਾਨ ਲਗਨ ਨਮਾਸਤੰਗਾ ਕਾਲੇ ਨਮਾਸਤੰਗ ਕਰਪਾਲੇ ਨਮਾਸਤੰਗਾ ਰੂਪੇ ਨਮਾਸਤੰਗਾ ਨੂਪੇ ਨਮਾਸਤੰਗਾ ਭੇਖੇ ਨਮਾਸਤੰਗਾ ਲੇਖੇ ਨਮਾਸਤੰਗਾ ਕਾਹੀ ਨਮਾਸਤੰਗਾ ਜਾਹੀ ਨਮਾਸਤੰਗਾ ਗੰਜੇ ਨਮਾਸਤੰਗਾ ਪੰਜੇ ਨਮਾਸਤੰਗਾ ਨਾਮੇ ਨਮਾਸਤੰਗਾ ਠਾਮੇ ਨਮਾਸਤੰਗਾ ਕਰਮੰਗ ਨਮਾਸਤੰਗਾ ਧਰਮੰਗ ਨਮਾਸਤੰਗਾ ਨਾਮੰਗ ਨਮਾਸਤੰਗਾ ਧਾਮੰਗ ਨਮਾਸਤੰਗਾ ਜੀਤੇ ਨਮਾਸਤੰਗਾ ਪੀਤੇ ਨਮਾਸਤੰਗਾ ਬਾਹੀ ਨਮਾਸਤੰਗਾ ਗਾਹੀ ਨਮਾਸਤੰਗ ਦਰਵਰਗੇ ਨਮਾਸਤੰਗਾ ਸਰਗੇ ਨਮਾਸਤੰਗ ਪ੍ਰਭੋਗੇ ਨਮਾਸਤੰਗ ਸਜੋਗੇ ਨਮਾਸਤੰਗਾ ਰੰਗੇ ਨਮਾਸਤੰਗਾ ਪੰਗੇ ਨਮਾਸਤੰਗਾ ਗੰਮੇ ਨਮਾਸਤਾਸਤਰੰਮੇ ਨਮਾਸਤੰਗ ਜਲਾਸਰੇ ਨਮਾਸਤੰਗ ਨਿਰਾਸਰੇ ਨਮਾਸਤੰਗਾ ਜਾਤੇ ਨਮਾਸਤੰਗਾ ਪਾਤੇ ਨਮਾਸਤੰਗ ਮਜਬੇ ਨਮਾਸਤਾਸਤ

ਨਮਾਜ਼ ਤੰਗ ਨਿਰ ਧਾਮੇ, ਨਮਾਜ਼ ਤੰਗ ਨਿਰ ਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮਾ ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਕਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਾਤਾਸ ਦੇਵੈ, ਨਮਾਤਨ ਦੇਵੈ, ਨਮਾਜ਼ ਤੰਗ ਜਨਮੇ, ਨਮਾਜ਼ ਤੰਗ ਸੁਬਾਨਵੇਂ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਲ ਕਾਲੇ, ਨਮਾਤਾਸ ਦਿਆਲੇ, ਨਮਾਜ਼ ਤੰਗ ਵਰਣੇ, ਨਮਾਜ਼ ਤੰਗ ਮਰਣੇ, ਨਮਾਜ਼ ਤੰਗ ਜਰਾਰੰਗ, ਨਮਾਜ਼ ਤੰਗਰ ਤਾਰੰਗ, ਨਮੋ ਸਰਬ ਧੰਦੇ, ਨਮੋ ਵਸਤਾ ਬੰਦੇ, ਨਮਾਜ਼ ਤੰਗਰ ਸਾਕੇ, ਨਮਾਜ਼ ਤੰਗ ਨਿਰਬਾਕੇ, ਨਮਾਜ਼ ਤੰਗ ਰਹੀਮੈ, ਨਮਾਜ਼ ਤੰਗ ਕਰੀਮੈ, ਨਮਾਜ਼ ਤੰਗ ਅਨੰਤੇ, ਨਮਾਜ਼ ਤੰਗ ਮਹਾਂਤੇ, ਨਮਾਜ਼ ਦਾਸ ਤਰਾਗੇ, ਨਮਾਜ਼ ਤੰਗ ਸੁਹਾਗੇ, ਨਮੋ ਸਰਬ ਸੁਖੰਗ, ਨਮੋ ਸਰਬ ਭੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਜਾਜਰੀ ਛੰਦ ਤਵ ਪ੍ਰਸਾਦ, ਅਰੂਪ ਹੈ ਅਨੂਪ ਹੈ ਜੂਹਾਂ ਪੂਹਾਂ, ਲੇਖਾਂ ਬੇਖਾ ਨਾਮ ਹੈ ਕਾਮ ਹੈ, ਅਦੇਹਾਂ ਪਿਆ ਜੀਤਾ ਪੀਤਾ ਹੈ, ਤਰਮਾਨ ਨਿਧਾਨ ਤ੍ਰਿਵਰਗਾ ਸਰਗਾਇਆ, ਨੀਲਾ ਨਾਦਾ ਜਯਾ ਜਾਦ ਹੈ, ਜਨਮ ਵਰਣ ਭੂਤਾ ਪਰਣ ਹੈ, ਅਗੰਜ ਹੈ ਪਾਂਜਾ ਜੂਝ ਹੈ ਚੰਜ ਹੈ, ਅਮੀਕਾਰ ਫੀਕਾ ਤੰਦ ਬੰਦ ਹੈ।

ਪਾਂਡਵ ਜਲ ਥਲ ਮਹੰਤ ਦਿਸ ਵਿਸ ਬੇਅੰਤ ਆਨ ਪਵਨ ਆਸੁ ਪ੍ਰਿਤ ਤਰ ਤੁਰਾਸ ਆਜਨ ਬਾਹ ਕੈ ਸਦਾ ਓਅੰਕਾਰ ਆਦਿ ਕਥਨੀਆਂ ਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਗੁਰ ਗੁਰ ਪ੍ਰਣਾਮ ਜਤ ਚਰਨ ਨਾਮ ਅੰਸ ਜਗਾਤ ਅਜ ਜਨ ਬਾਤ ਅੰਚਨ ਜਗਾਤ ਅਨਰੰਜ ਬਾਤ

ਬਣਾਤੇ ਬਣਵਾਤੇ ਜੋ ਨਿਯਮ ਹੋਣੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਦੇਖੇ ਕਰਮੰਗ ਬਰਮੰਗ ਗੰਜੇ ਲਿਖੇ ਭਜੰਗ ਪ੍ਰਯਾਦ ਸ਼ੰਭ ਨਮਾਜ਼ ਤਲ ਪ੍ਰਣਾਮੇ ਸਮਾਜ ਤਲ ਪ੍ਰਣਾਸੇ ਗੰਜਲੋ ਨਾਮੇ ਸਮਾਜ ਤਲ ਨਿਵਾਸੇ ਨਰਗਾਮੰਗ ਮੇ ਬੂਤੇ ਸਮਾਜ ਤਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਮੇ ਬੂਤੇ

ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸੁਰਾਧਨ ਸੁਧ ਸੁਧਾ ਦੇਖ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਗਦੇ ਵਰੇ ਦੇਖ ਰਹੇ ਹੋ ਮਤ ਕਹੂ ਨਾ ਦੇਖੀ ਤੇ ਪ੍ਰਾਨ ਪਤੀ ਕੇ ਸਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਦੰਗ ਜੜ ਜੜ ਸੰਗ ਅਨੂਪ ਦੰਦ ਸੁਰੰਗ ਸਵਾਰੇ ਕੋਟ ਤਰੰਗ ਗੁਰੰਗ ਸੇ ਕੁਦਤ ਹੈ ਪੌਣ ਕੇ ਗੌਣ ਗੁਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਬਲੀ ਵੈਦ ਨਿਆਵ ਸੀਸ ਨਾ ਜਾਤ ਵਿਚਾਰੇ ਏਤੇ ਪਏ ਤੋ ਕਾਮ ਪੈ ਭੂਪਤ ਅੰਤ ਗੁਣਾ ਗਈ ਪਾਇ ਪਦਾਰੇ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਿੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸਤ ਹੈ ਅਜ ਰਾਜ ਹਜ਼ਾਰੇ ਭੂਤ ਭਵੈਖ ਭਗਵਾਨ ਕੇ ਭੂਪਤ ਗੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਿਨਾਂਤ ਗਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖ ਹੈ ਮੇਦ ਪੁਰਾਣਕ ਦੇਵ ਪੁਰਾਣ ਜਿਵੇਂ ਜਿਵੇਂ ਜਵਾਨ ਸਵਾਨ ਕੇ ਵੇਖਾਏ ਪੌਣ ਹਾਰ ਜਦੀ ਅਵਤਾਰ ਸਭ ਸਭ ਜਾਨ ਹਜ਼ਾਰ ਕੇ ਦੇਖਾ ਸ੍ਰੀ ਭਗਵਾਨ ਭਜੇ ਬਨ ਭੂਪਤ ਇਹ ਕਰਤੀ ਬਨੇ ਇੱਕ ਨਾਲ ਲੇਖਾ ਹੈ ਸੁਧ ਸੁਭਾ ਦੁਰੰਤ ਸੁਭਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਰਿਆ ਹਰੇਂਗੇ ਤੂਰ ਰੀਨ ਮਰੋਰ ਮਵਾਸਨ ਮਾਧਿਮ ਦੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਮਰਿਆਰ ਵਿਚਾਰੇ ਸਰ ਕੀ ਤਾਰ ਬਛਈਆ ਤੂਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਉਸ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਬਦੇਵ ਨੰਦਨ ਸਾਚਰ ਭੂਤ ਭਵੈਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਾਲੀ ਫਲ ਮੈਂ ਸਭ ਸਭ ਜਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਆਦਰਵ ਜੋ ਅੰਤਰ ਲੋਕ ਕੋ ਰਾਜ ਕਰਾਂਗੇ ਕੋਟ ਸ਼੍ਰੀ ਨਾਨਕ ਜਾਤਿਕ ਦਾਨ

ਕਾਲਪਾਇ ਬ੍ਰਹਮ ਅਵਤਰਾ ਕਾਲਪਾਇ ਸਿਵ ਜੀ ਅਵਤਰਾ ਕਾਲਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸਨ ਉਪਜਾਇਓ ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਬਲ ਮੋਹ ਵਧ ਕੀ

ਗੜ ਗਏ ਬੜ ਬੜ ਗਈ ਜਾਣੇ ਜਾਬੋ ਦੇ ਕਰਖ ਕਰਿਆ ਕਰਤਾਰਾ ਪ੍ਰਜਾ ਤਰਨ ਤਬ ਦੇਹੀ ਅਬਾਰਾ ਜਬਿਆ ਕਰਖ ਕਰਤ ਹੋ ਕਵ ਹੂੰ ਤੁਮ ਮੈਂ ਮਿਲਤ ਦੇ

ਸਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕਉ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਣਤ ਨਹਿ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪੈਨ ਪੈਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ।

ਸਵੇਟਾ ਰਹਿਟਾ ਰਹਿੰਦਾ ਤਕਾਲਾ ਕਿਰਪਾ ਦ੍ਰਿਸ਼ ਤਨ ਜਹਨ ਹਰਿਹੋ ਤਾਂ ਕੇ ਦਾਪ ਤਨਕ ਮੋ ਹਰਿਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਸਕ ਨ ਕੋਈ।

ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾ ਉਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਹਿ ਕਰੇ ਵਿਚਾਰੀਆ, ਤੁਧ ਬਾਜ ਸਮਰਤ ਕੋਇ ਨਾਹੀ ਕਿਰਪਾ ਕਰ ਬਨ ਵਾਰੀਆ, ਏਸ ਨਾ ਹੋਰ ਸਾਹੁ ਨਾਹੀ ਸਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਘਟੇ ਗਿਆਨ ਜਨ ਸਾਰਿਆ, ਅੰਦਰੋ ਜਨ ਕਾ ਮੋਹ ਟੁੱਟਾ ਜਨ ਕਾ ਸ਼ਬਦ ਸੱਚ ਸਵਾਰ।

ਨੇ ਬਰਮ ਬੁਲਾਇਆ ਮਾਇਆ ਦਮਣੀ ਤੈਨੂੰ ਕੀਤੀ ਜੰਠ ਗੌਲੀ ਪਾਈ ਆ ਗੁਰਬਾਣੀ ਕੀਤਾ ਦਿਸਾ ਬਿੱਟੋ ਜਿਹਨੂੰ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚਾਂਚਲ ਜਦ ਰਾਹੀਂ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਂ ਲੇ ਗੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਤੇ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ।

ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰਸਣ ਆਇਆ ਲਭ ਲੋ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉਠਾ ਦਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਜਾਲ ਨਿਰਾਲੀ ਜਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋ ਅਹੰਕਾਰ ਦਾ ਦਿਸਣਾ ਬਹੁਤ ਨਾ ਹੀ ਬੋਲਣਾ।

ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵੈ ਚਲਾਵੇ। ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਤਿੰਨ ਕੈ ਮਨ ਵਸਿਆ, ਜਿਨ ਤਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਰੇ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਅਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਈ, ਨਹਿ ਜਾਏ ਸਹਿਸਾ ਕਦੇ ਸੰਜਮ ਰਹੇ ਕਰਮ ਕਮਾਈ, ਸਹਿਸਾ ਜੀਵ ਮਲੀਣ ਹੈ ਕਦ ਸੰਜਮ ਦੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ, ਸਹਿਸਾ ਆਏ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਦਿਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉਦਮ ਸੋ ਸੁਣੇ ਨਾਹੀਂ, ਫਿਰ ਜੋ ਬੇਤਾਲਿਆ।

ਹੋਰ ਸਾਹਿਬ ਕੋਈ ਪੁੱਛੋ ਵੀ ਕੀਆਂ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਈ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ ਪੀਵਾ ਅਮਰ ਸਾਰ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਦਾ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ

ਪਿਉ ਗੁੰਬ ਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਦਿੱਤਾ ਸਾਰ ਨਾ ਜਾਣੀ ਦਿੱਤਾ ਸਾਰ ਨਾ ਜਾਣੀ ਗੁਰੂ ਬਾਝੋ ਦਿੱਤਾ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਦੇ ਸੇ ਜਨ ਜਾਗੇ ਜਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਬਾਈ ਜਿਸਨੂੰ ਵਣ ਦਿਨ ਹਰ ਲਿਵਲਾ ਕਹਿ ਜਾਗਤ ਰਹਿਣ ਵਿਹਾਣੀ।

ਨਾਨਕ ਇਹਨੇ ਤਰ੍ਹਾਂ ਸੇ ਸਤਿਗੁਰ ਮਿਲਿਆ ਦੇ ਬਦਰੈਟ ਹੋਈ। ਇਹ ਸਰਵਣਾ ਮੇਰੇ ਹੋ ਸਾਚਾ ਸੁਣਦਿਆਂ ਨੂੰ ਪਠਾਈ, ਸਾਚਾ ਸੁਣਦਿਆਂ ਨੂੰ ਪਠਾਈ। ਸਰੀਰ ਲਾਈ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸ ਨਾ ਰਸ ਮਾਣੀ। ਸਾਚਾ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ, ਤਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਦਿਆਂ ਨੂੰ ਬਿਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ

ਇਹ ਸਾਚਾ ਸੁਹਿਲਾ ਸਾਚਾ ਕਰ ਗਾਵਹੂ, ਗਾਵ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ ਸੋਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ। ਆਨੰਦ ਸੁਣੋ ਬੜੇ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾ

Thank you.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਾਉਣਾ ਪੈਂਦੇ ਲੋਕਾਂ ਨੇ ਦੁੱਧ ਚੱਲਿਆ।

ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਰ ਮਾਨ ਕੁਦਰਤ ਪਾਉਣ ਪਾਣੀ ਵੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੋਂ

ਸ਼ਿੰਗਾਰ ਅਟਲ ਸਿਆਰਾ ਉਹ ਦਸਵੇਂ ਜਾਨੇ ਆਇਆ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤੇ ਅਗੰਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾ ਅਖਰ, ਕੀਨੇ ਰਾਮ ਨਾਮ ਕੇ ਅਖਰ। ਕਿਨਕਾ ਏਕ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਸ ਤੁਹਾਰੋ, ਨਾਨਕ ਗੁਣ ਸੰਗ ਮੋਹੇ ਉਧਾਰੋ। ਸੁਖ ਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗੜ ਨਾ ਲਾਗੈ, ਪ੍ਰਭ ਕੇ ਸਿਮਰਨ ਅਨਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ, ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰੇਤ ਸਿਦਰ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ

ਸਿਸ ਸਾਇਨਾ ਸੁਖ ਦੁਖ ਜਨ ਸੰਦਿਸ਼ਟਿਤਾ ਨਾਨਕ ਪਾ ਪੁੰਨੇ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨੀ ਥਾਵੇ ਕੋ ਨਾਉ ਤੇਰਾ ਥਾਉ ਨੀ ਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੇ ਜਾਨੋ ਆਪੇ ਆਪਣ ਸੰਗਿਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਣ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ ਸਲੋਕ ਨਿਰਗੁਣਿਆਰ ਆਣਿਆ ਸੋ ਪ੍ਰਭ ਸਦਾ ਸਮਾਰ ਜਿਨਕੀਆ ਤੇ ਚੀਤ ਰੱਖ ਨਾਨਕ ਨਿਬੇ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦੇ ਸਥਾਨੀ ਜਿਨ ਤੂੰ ਸਾਸ ਵਾਰ ਸਿਘਾਰਿਆ ਘਰ ਭਗਨ ਮੈਂ ਜਿਨਿਉ ਉਭਾਰਿਆ ਬਾਰ ਵਸਤਾ ਤੁਝੇ ਪਿਆਰੇ ਦੂਧ ਪਾਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਾਦ ਸੈਨ ਮੁਖਿਆਓ ਪਿਆਓ ਬੈਠ ਕੋ ਦੈਣ ਇਹ ਨਿਰਗੁਣ ਗੁਣ ਕਛੂ ਨਾ ਬੂਝੇ ਬਖਸ ਲਿਓ ਤੋ ਨਾਨਕ ਸੀ ਜੈ ਜੈ ਪ੍ਰਸਾਦ ਤਾਰੇ ਉਪਰ ਸੁਖ ਵਸੇ ਸੁਤ ਭਰਾਤ ਮਨ ਮੀਤ ਬਣਤਾ ਸੰਘਸੈ ਜੈ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਤਰ ਰਸਨਾ ਤਿਸੇ ਤਿਆਗ ਵਰ ਸੰਗ ਰਚਨਾ ਐਸੇ

ਹਲ ਪਾਵੇ ਦਰਗੇ ਮਾਨ ਤੇ ਸੇਬ ਸਾਰੇ ਮੁਕਦੇ ਅਜਾਨ ਸਦਾ ਸਦਾਇਓ ਪੂਲਣ ਹਾਰ ਨਾਨਕ ਰਾਖਣ ਆਰਿਆ ਭਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਝੂਠ ਝੂਠ ਸੰਗ ਮਚੈ ਜੋ ਛੜਨਾ ਸੋ ਸਿਰ ਕਰ ਮਾਨੈ ਜੋ ਵਣ ਸੋ ਦੂਰ ਪ੍ਰਾਨੈ ਛੋਟ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤ ਪ੍ਰੀਤ ਪਸਮ ਸੰਗ ਹੋਏ ਆਂਧ ਕੂ ਮੈਂ ਪਤਿਤ ਵਿਕਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਿਵ ਸੁਨਾਏ ਕਲ ਕਰੇ ਛਪਾਇਆ ਬਾਹਰ ਗਿਆਨ ਧਿਆਨ ਹੀ ਸੁਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਰ ਬਾਰਤਨ ਸਵਾਹਾ ਗਲ ਪਾਤਰ ਕੈਸੇ ਤਰਿਆ ਥਾ ਜਾਂ ਕੇ ਅੰਤਰ ਬਸੀ ਪ੍ਰਭ ਆਪ ਨਾਨਕ ਦੀਆਂ ਸਹਿਜ ਸਮਾਤ ਸੁਣਿਆ ਦਾ ਕੈਸੇ ਮਾਰਗ ਪਾਵੈ ਕਰ ਗੈ ਲਿਓ ਨਿਬਿਹਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤੋ ਪੀ ਸੁਰਪੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਕਰੈ ਸੰਗ ਸਹਾਈ ਸੁਆਵੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਇਉਂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈਰ ਦਾਸ ਜੀਓ ਪਿੰਡ ਸਭ ਤੇਰੀ ਦਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ

ਪਾਛੇ ਪਾਵੈ ਇੱਕ ਬਸ ਕਰਨ ਬਿਖੋਟ ਗਵਾਵੈ ਇੱਕ ਭੀਨਾ ਦੇ ਦਸ ਬੀਹਰ ਲੈ ਤੋ ਮੂੜਾ ਕਹੋ ਕਾਂ ਕਰੇ ਜੇਠਾ ਗੁਰ ਤਿਉ ਨਾਹੀ ਚਾਰਾ ਤਾਗੋ ਕੀਜੇ ਸਦ ਨਮਸਕਾਰਾ ਜਾਂ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜੇ ਜਨੇ ਆਪਣਾ ਹੁਕਮ ਮਨਾਇਆ ਸਰਬ ਸੋਗ ਨਾਨਕ ਤਿਨ ਪਾਇਆ ਅਗੰਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਮਾਨਕਸ਼ ਬਾਰਸਾ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੋਹਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸ ਤੇ ਸਿਆ ਕੇ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸੇ

ਤਿਉ ਰੰਗ ਲਾਵੈ ਉਹ ਬਿਨ ਸਿਉ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਣ ਹਾਰ ਲਵ ਟਰਿਓ ਤੇ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੀ ਤਾਂ ਕੁ ਹਾਥ ਨਾ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੁੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਵਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਆਸੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੀਖ ਹਸਤਾ ਮਿਥਿਆ ਤ੍ਰੋ ਮੋਹ ਅਭਿਮਾਨ ਮਿਥਿਆ ਉਪ ਸੁਪਰ ਕਰਤ ਗੁਮਾਨ ਅਸਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਸਪਰਧਾ ਕੋਹਿਰੇ ਮਿਥਿਆ ਨੇਤਰ ਪੇਖਤ ਪਰਤਰੈ ਰੂਪਾਂਦ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਚਰਨ ਪਰ ਵਿਕਾਰ ਕੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭੈ ਸਫਲ ਦੇ ਨਾਨਕ ਹਰ ਹਰ ਨਾਮ ਲੇ ਬਿਰਸੀ ਸਾਕਤ ਕੀ ਆਰਜਾ ਸਾਚ ਬਿਨਾ ਕਿਉਂ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਕਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਕਟ ਬਸਿਓ ਹਰਨਾਓ ਨਾਨਕ

ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਉ ਸਿਆਣਵ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਤਾਂ ਅੰਤਨਾਂਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨ ਕਰੀ ਸਲੋਕ ਕਾਮ ਕ੍ਰੋਧਿਆ ਲੋ ਮੋਹ ਬਿਨ ਸਜਾਏ ਅਨਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੈ ਪ੍ਰਸਾਦ ਸਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨਿੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈ ਸਿਮਰੋ ਤਿਸ ਰਸਨਾ

ਕਾਰਜ ਪੂਰੇ ਕਿਸੇ ਜਾਣ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜੈ ਪ੍ਰਸਾਦ ਸਭ ਕਿੰਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾਉ ਆਪ ਗਵਾਏ ਸੁਵਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਦਾਨ ਪ੍ਰਭ ਤੇਰੀ ਮੈਂ ਆਪ ਕਛੂ ਨਾ ਕਿਨਹੂੰ ਲਿਆ।

ਸਾਧ ਜਨਾ ਕੀ ਚਰਜ ਕਥਾ ਅਸਪਦੀ ਸਾਧ ਕਹਿ ਸੰਗ ਮੁਖੀ ਉਜਲ ਹੋ ਸਾਧ ਸੰਗ ਮਲ ਸਗਲੀ ਹੋ ਸਾਧ ਕੇ ਸੰਗ ਮਿਟੇ ਵਿਮਾਨ ਸਾਧ ਕੇ ਸੰਗ ਪ੍ਰਗਟੋ ਸੁਗਿਆਨ ਸਾਧ ਕੇ ਸੰਗ ਬੂਜੇ ਪ੍ਰਭ ਨੀਰਾ ਸਾਧ ਸੰਗ ਸਭ ਹੋ ਤਨਵੀਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗੇ ਕੁਪਰ ਯਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਣੀ ਸਾਧ ਕੇ ਸੰਗੇ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੇ ਸੰਗ ਮਨੋਹਰ ਬੈਣ ਸਾਧ ਕੇ ਸੰਗ ਨਾ ਕਥੂ ਧਾਵੈ ਸਾਧ ਸੰਗ ਅਸਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ ਸਾਮੀ ਸਾਧੂ ਕੇ ਸੰਗ ਮਾਂ ਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਹੀਂ ਹੋ ਤਾਪ ਸਾਧ ਕੇ ਸੰਗ ਤਜੇ ਸਭਿਆ ਪਾਪੇ ਜਾਣੇ ਸਾਧ ਬਢਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਤਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਿਆ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨੀ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੈ ਸਭ ਧਰਮ ਸਾਧ ਕੇ ਸੰਗ ਕੇਵਲ ਪਾਵਣ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਦਾਰੈ ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਾਰੈ ਸਾਧੂ ਕੇ ਸੰਗ ਸੂਤ ਅਨੁਭਾਵੈ ਜਿਸ ਧਨ ਤੇ ਸਭ ਕੁ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਵਥਾਨ ਅਗੰਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧ ਕੇ ਸੰਗ ਕਲੂਕਤ ਰਹਿ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਲਟੀਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਾ ਤਣ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਧ ਕੇ ਸੰਗ ਨਾਮ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਅਰਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾਮ ਮਨ ਤੇ ਬਿਸਰੈ ਸਾਧ ਸੰਗ ਸਰਪਣ ਨਿਸਰੈ ਸਾਧ ਕੇ ਸੰਗ ਲੱਗੇ ਪ੍ਰਾ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਪਿਆ ਗਿਆਕਾਰੀ ਸਾਧ ਸੰਗਤ ਭਈ ਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਹਿਬ ਭੇਟੇ ਸੰਯੋਗ ਸਾਹ ਕੀ ਮਹਿਮਾ ਵੇਦਨਾ ਜਾਣੈ ਜੇਤਾ ਸੁਣੈ ਤੇਤਾ ਵਖਿਆਨੈ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ

ਆਤਮੀ ਸੇ ਜਨ ਭੈ ਨਾਨਕ ਜਿਨ ਪ੍ਰਭ ਵਿਆਪਕ ਰਹੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਹਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕੂ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰਿਓ ਮਹਾ ਬ੍ਰਹਮ ਗਿਆਨੀ ਕੇ ਨਾਹੀ ਧੰਦਾ ਬ੍ਰਹਮ ਗਿਆਨੀ ਲਈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪ੍ਰਭਾਰ ਬ੍ਰਹਮ ਗਿਆਨੀ ਸਦਾ ਸਜਾਗਤ ਬ੍ਰਹਮ ਗਿਆਨੀ ਅਣਭੂ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗਹਿਤਾ ਬ੍ਰਹਮ ਗਿਆਨੀ ਕੇ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਉਸ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ।

ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ। ਉਸਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਬਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ ਅਸਪਰੀ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਦਮ ਧਿਆਨ ਧਾਰੈ, ਕਈ ਕੋਟ ਕਾਵ ਕਾਵ ਵਿਚਾਰ ਹੈ, ਕਈ ਕੋਟ ਨਾਵ ਤਨ ਨਾਮ ਧਿਆਵੈ, ਨਾਨਕ ਕਰਤੇ ਕੰਤ ਨਾ ਪਾਵੇ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰ ਦਰ ਕੋ ਹਿਰੈ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰਮਾ ਹੈ, ਕਈ ਕੋਟ ਪਰਦੇਸ ਪਰਮਾਵਾ ਹੈ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿਰ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਉਪਾਏ, ਕਈ ਕੋਟ ਪਾਥਰ ਬ੍ਰਿਖ ਨਿਪਜਾਏ, ਕਈ ਕੋਟ ਪਵਨ ਪਾਣੀ ਬਹਿ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਲ ਸੂ ਨਿਖੱਤਰ, ਕਈ ਕੋਟ ਦੇ ਜਾਨਵਿੰਦਰ ਸ੍ਰੀ ਖੱਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨੇ ਸਾਰੈ, ਕਈ ਕੋਟ ਰਾਜ ਸਤਾਮਸ ਸਾਕਤ, ਕਈ ਕੋਟ ਬੀਜ ਪ੍ਰਾਣ ਸਿਮਰਤ ਅਰਸਾਸ, ਕਈ ਕੋਟ ਕੀਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਦ, ਕਈ ਕੋਟ ਕੀ ਅਚਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਸੀਵੇ, ਕਈ ਕੋਟ ਚਾ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ, ਸਭ ਤੇ ਨੇੜੇ ਸਭੂ ਤੇ ਦੂਰ, ਨਾਨਕ ਆਪ ਲਭ ਦਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਬਨ ਭਰਮੈ ਉਦਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰੇ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠ ਕੀ ਖਾਏ, ਕਈ ਕੋਟ ਕਾ ਲੈ ਥਕ ਪਾਏ, ਕਈ ਕੋਟ ਕੀ ਧਰਮੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੈ, ਨਾਨਕ ਸਭ ਕੇ ਪ੍ਰਭ ਕੇ ਹੱਥ ਹੈ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਾਪਿਆਸ, ਤਿਨਕੋ ਮਿਲਿਓ ਪ੍ਰਭ ਅਵਨਾਸ਼, ਕਈ ਕੋਟ ਮੰਗੈ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੀਅਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿੰਨੋ ਵਿਸਥਾਰ, ਕਈ ਵਾਰ ਪਸਰੂ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੇ ਵੋ ਭਾਂਤ, ਪ੍ਰਭ ਤੇ ਹੋਏ ਪ੍ਰਮਾ ਸਮਾਤ, ਤਾਂ ਕਾਂਤ ਨਾ ਜਾਣੈ ਕੋਈ ਆਪੇ ਆਪ, ਨਾਨਕ ਪ੍ਰਭ ਸੋਈ, ਕਈ ਕੋਟ ਪਾਰਮ ਕੇ ਦਾਸ, ਦਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਾਤ ਕੇ ਬੇਤੇ ਸਦਾ ਨਿਹਾਰ, ਏ ਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ, ਅਮਰ ਭੈ ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿਜ ਸਮਾਵੈ, ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਉਹ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾ ਹੀ ਕੋਏ, ਨਾਨਕ ਤਿਸ ਬਲਿਹਾਰਣ ਜਾ ਸਨਮੀਲ ਸੋਏ ਅਸਪਰੀ, ਕਈ ਕੋ ਕਰਨ ਕਰਾਵਣ ਕਰਨੇ ਜੋਗ, ਜੋਧੇ ਭਾਵੇ ਸੋਈ ਹੋਗ, ਖਿਨ ਮੈਂ ਥਾਪੋ ਥਾਪਣ ਹਾਰਾ, ਅੰਤ ਨਹੀਂ ਕਛ ਪਾਰਾ ਵਾਰਾ, ਹੁਕਮੇ ਤਾਰਿਆ ਧਰ ਰਾਵੇ, ਹੁਕਮੇ ਉਪਜੇ ਹੁਕਮ ਸਮਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਾਹਿਬ ਮੈਂ ਰਿਹਾ ਸਮਾਈ, ਪ੍ਰਭ ਪਾਵੇ ਮਾਨੋ ਗਤ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੈ, ਪ੍ਰਭ ਭਾਵੇ ਬਿਨ ਸਾਹ ਸਿਰਾ ਕਹਿ, ਪ੍ਰਭ ਭਾਵੇ ਤਾਂ ਹਰ ਗੁਣ ਭਾਖ ਹੈ, ਪ੍ਰਭ ਭਾਵੇ ਤਾਂ ਪਤੇ ਉਧਾਰ ਹੈ, ਆਪ ਕਰੇ ਆਪਣ ਵਿਚਾਰ ਹੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਖਤੇ ਅੰਤਰਜਾਮੀ, ਜੋ ਭਾਵੇ ਸੋ ਕਾਰ ਕਰਾਵੇ, ਨਾਨਕ ਦੇਸੀ ਅਵਰ ਨਾ ਆਵੈ, ਕਹੂ ਮਾਨਕ ਦੇ ਕਿਆ ਹੋਏ ਆਵੈ, ਜੋ ਤਿਸ ਭਾਵੇ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਸਲੇ, ਜੋ ਤਿਸ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੈਂ ਰਚੈ, ਜੇ ਜਾਣ ਤੇ ਆਪਣੇ ਆਪ ਬਚੈ, ਭਰਮੇ ਭੂਲਾ ਦੇ ਜਿਸ ਆਵੈ, ਨਿਮਕ ਮਾਏ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ

ਕਾਨਾ ਕਨੇ ਜਗਦੀਸ਼ ਜਿਉ ਪਿੰਡ ਸਾਹਿਬ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਦੀ ਵਿਦੇਖ ਵਡਾਈ ਇਸਕਾ ਬਾਲਣ ਨਾਹੀ ਇਸ ਆਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿ ਭਾਵੇ ਸੋਈ ਫੁਣ ਥੀਓ ਕਬੂ ਉੱਚ ਨੀਚ ਮੈਂ ਬਸੈ ਕਬੂ ਸੋ ਘਰ ਗ੍ਰੰਥ।

ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਯਾਰ ਲੋਚਾਂ ਪੂਰ ਮਨ ਮੂਰਖ ਆਏ ਬਿਲ ਲਾਈਏ ਪੂਰਵ ਲਿਖੇ ਕਾ ਲਿਖਿਆ ਪਾਈਏ ਦੁਖ ਤੂੰ ਪ੍ਰਭ ਦੇਵ ਚਿਤਾਰ ਜੋਗ ਕਰੇ ਸੋਈ ਸੁਖਮਾਨ ਭੂਲਾ ਕਾ ਫਿਰੇ ਅਜਾਣ ਕੌਣ ਬਸ ਆਈ ਤੇਰੇ ਸੰਗ ਲਵ ਟਿਓ ਰਸ ਲੋਭੀ ਪਤੰਗ ਰਾਮ ਨਾਮ ਜਾ ਫਿਰਦੇ ਮਾਏ ਨਾਨਕ ਪਾਸ ਸਿੱਟੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਮਾਨ ਲਿਓ ਮਨ ਮੂਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੇ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਗਏ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਇਹੋ ਵਪਾਰ ਬਿਰਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਿਹਾਰ ਹੈ ਚਾਰਨ ਸਾਧ ਕੇ ਧੋਏ ਧੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧੇ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਣਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤ ਦਰਿਆਇਆ ਸਰਬ ਸੁਖ ਨਾਨਕ ਤੈ ਪਾਇਆ ਮ੍ਰਿਤਕ ਕੋ ਜੀਵਾ ਲੜਹਾਰ ਭੂਖੇ ਕੋ ਦੇਵ ਤੇ ਆਧਾਰ ਸਭ ਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੂਰਵ ਲਿਖੇ ਕਾ ਲੈਣਾ ਪਾਏ ਸਭ ਕਿਛ ਤਿਸ ਕਾ ਉਹ ਕਰਨੇ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕਹਿ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੈ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਹਿ ਤਾਂ ਕੀ ਰਹਿ ਸੱਚ ਹਿਰਦੇ ਸਤਮੁਖ ਸਾਚੀ ਦ੍ਰਿਸ਼ਟ ਸੱਚ ਆਕਾਰ ਸੱਚ ਵਰਤੇ ਸਾਚਾ ਪਸਾਰੇ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ

ਆਰਨ ਪੜਨ ਜਾਂ ਕਾ ਨੇਤਰ ਪੋਰ ਤਿਸਕਾ ਮੰਤਰ ਨਾ ਜਾਣੇ ਹੋਰ ਆਣ ਦਰੂ ਮੰਗਲ ਸਾ ਜਾ ਕੇ ਸਰਵ ਥੋਕ ਸੁਣੀਏ ਕਰਤਾ ਕੇ ਰਾਜ ਮੈਂ ਰਾਜਯੋਗ ਮੈਂ ਜੋਗੀ ਤਾ ਮੈਂ ਤਵੀ ਸਰਗ੍ਰਹਿਸ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਲ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕਿ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕਹਿ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆ ਵੈਸੇ ਤੈ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਬੋ ਫਿਰ ਆਵੇ ਜਾਏ ਊਚ ਨੀਚ ਸੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇ ਕਰੇ ਕਰੰਗ ਨਾਨਾ ਬਿਦ ਕਿਨੂੰ ਵਿਸਾਰ ਪ੍ਰਭ ਅਵਨਾਸੀ ਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕੱਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੀਰ ਪੁਰਾਣ ਨਾਮ ਕੇ ਧਾਰੇ ਸੁਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਾ ਭਵਨ ਨਾਮ ਕੇ ਸੰਗ ਉਦਰੇ ਸੁਣ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੂਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮੈਂ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਂ ਕਿਰੇ ਦੇ ਪ੍ਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਦੀ ਸ੍ਰਿਸ਼ਟੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤਿ ਭਾਵੇ ਸੂਬਰਤੀ ਆ ਬਿਸਮਾਨ ਬਿਸਮ ਭੈ ਬਿਸਮਾ ਜਿਨ ਬੂਝਿਆ ਤਿਸਵਾਦ ਪ੍ਰਭ ਕੇ ਰੰਗ ਰਾਜ ਲੈ ਗੁਰ ਕੇ ਬਚਨ ਪਦਾਰਥ ਲਏ ਉਦਾਤੇ ਦੁੱਖ ਆਟਣਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡਪਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਉਸੀ ਪੀ ਸੱਚ ਆਸਪਦੀ ਚਰਨ ਸਤ ਸਤ ਪਰ ਸੁਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ

ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਮਾਰੈ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰੱਖੇ, ਆਪਣੇ ਦਾਸ ਕੁਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਾਤ ਰੱਖੇ, ਤਾਂ ਗਤ ਮੇਰ ਕੋਈ ਨਾ ਲੱਖੈ। ਪ੍ਰਭ ਕੇ ਸੇਵਕ ਕੋ ਕੋਣਾ ਪਹੁੰਚੇ, ਪ੍ਰਭ ਕੇ ਸੇਵਕ ਉਸਦੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੇ ਲਸਕਰ ਕੋਟ ਲਾ।

ਤੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉਂ ਤਿਸਕੇ ਸੰਗ ਸਿੱਖੇ ਉਦਰੈ ਨਾਨਕ ਹਰ ਗੁਣ ਗਾਵਸਤ ਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਿਲਹਿਰੇ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀਏ ਸਤਿਗੁਰ ਸਿੱਖ ਆਲਤ ਪਲਤ ਸਵਾਰੈ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸੋ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੇ ਸਦ ਧਿਆਵੈ ਮਨ

ਨਾਨਕ ਸੋ ਸੇਵਾ ਗੁਰ ਕੀ ਮਤ ਲੇ। ਬੀਸ ਰਿਸੈ ਗੁਰ ਕਾ ਮਨ ਮਾਨੈ ਸੋ ਸੇਵਾ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰੂ ਜਿਸ ਰੇ ਦੇ ਅਰਨਾਉ ਅਨ ਕਬਾਰ ਗੁਰ ਕੋ ਬਲ ਜਾਓ ਸਰਮ ਨਿਦਾਨ।

ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਐ। ਸਫਲ ਦਰਸ਼ਨ ਭੇਖਤ ਪੁਨੀਤ, ਪਰਸ ਚਰਨਗਤ ਨਿਰਮਲ ਰੀਤ, ਭੇਟਤ ਸੰਗਰਾਮ ਗੁਣ ਰਵੈ, ਪਾਰ ਬ੍ਰਹਮਕੀ ਦਰਕੇ ਗਵੈ। ਸੁਣ ਕਰ ਬਚਨ ਕਰਨੇ ਅਗਾਨੇ, ਮਨ ਸੰਤੋਖ ਆਤਮ ਪਤੀਆਂ ਨੇ। ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੈ ਤਿਸ ਲੈ ਮਿਲਾਏ। ਜੇਵਾ ਏਕ ਸਤ ਅਨੇਕ, ਸਤਪੁਰਖ ਪੂਰਨ ਵਿਵੇਕ, ਕਾਉ ਬੋਲਣਾ ਪਹੁੰਚਤ ਪ੍ਰਾਣੀ, ਅਗਾਮਿਆ ਗੋਚਰ ਪਰ ਨਿਰਬਾਣੀ, ਨਿਰਾਹਾਰ ਨਿਰਵੈ ਸੁਖਦਾਏ, ਤਾਂ ਕੀ ਕੀਮਤ ਕਿਨੇ ਨਾ ਪਾਏ। ਅਨਕ ਭਗਤ ਬੰਧਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ। ਇਹੋ ਆ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਉਸ ਪੁਰਖਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣ ਤਾਸ। ਆਠ ਪੈਰਾਂ ਕਾ ਨਾਮ ਲੇ, ਸੱਚ ਉਪਦੇਸ਼ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੈਂ ਰੱਖੇ ਆਰਿਆ ਰੇਖ, ਅੰਧਕਾਰ ਦੀਪ ਪ੍ਰਗਾਸ, ਨਾਨਕ ਭਰਮ ਮੋਹ ਦੁਖ ਤੇ ਨਾਸੈ, ਤਬਤ ਮੈਂ ਠੰਡ ਵਰਤਾਈ, ਅਨੰਦ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਾਉ ਚੁਕਾ ਨਿਰਭ ਹੋਏ ਬਸੈ, ਸਗਲ ਵਿਆਦ ਮਨ ਤੇ ਖੈ ਨਸੈ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾ ਸੰਗ ਜਪਨਾ ਮੁਰਾਰੀ, ਤਿਤ ਪਾਈ ਚੁਕੇ ਭਰਮ ਗਵਣ, ਸੁਨ ਨਾਨਕ ਹਰ ਹਰ ਜਾ ਸਰਵਣ, ਨਿਰਗੁਣ ਆ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਆਪਣੇ

ਨਾਨਕੀ ਸੰਤ ਜਨਾ ਮਿਲ ਕਰੋ ਵਿਚਾਰ ਏ ਸਿਮਰ ਨਾਮੇ ਆਧਾਰ ਅਵਰੂ ਪਾਸਾ ਮੀਤ ਵਿਸਾਰ ਚਰਨ ਕਮਲ ਰਿਦ ਮੈਂ ਉਰਧਾਰੋ ਕਰਨ ਕਾਰਨ ਸੁਪ੍ਰਭ ਸਮਰਾ ਦ੍ਰਿੜ ਕਰ ਗਿਓ ਨਾ ਮਨ ਬਥ ਇਹ ਤਨ ਸੰਚੋ ਭਗਵੰਤ ਸਾਂਝਨਾ ਕਾ ਨਿਰਮਲ ਮੰਤ ਏ ਕਿਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੋ ਕੋ ਨਿਤ ਬਾਸੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ

ਆਪਣੀ ਭਗਤੀ ਲਾਏ ਅਸਪਦੀ। ਜਾਤਕ ਜਾਂਜਾ ਤੇ ਪ੍ਰਵਧਾਨ ਕਰ ਕਿਰਪਾ ਦੇਵ ਹਰ ਨਾਮ ਸਾਜਨਾ ਕੀ ਮੰਗੋ ਤੂਰ ਪਾਵ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸਾ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਏਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਇਆ ਰਸ ਪਾ ਬਿਰਲਾ ਕੋਏ ਜਿਨ ਚਾਖਿਆ ਸੇ ਜਾਂਦਰ ਬਤਾਨੇ ਪੂਰਨ ਪੂਰਨ ਇੰਡੋਲਾ ਨੇ ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸ਼ਰਣਿਆਣ ਸਭ ਤਿਆਗ ਅੰਤਰ ਪ੍ਰਗਾਸ ਆਂਦਿਨ ਲਿਵਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ।

ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕੀ ਲਿਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ।

ਨਾਨਕ ਜਨ ਧਿਆਇਆ ਸਾਜ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜੋ ਵਰੇ ਨਾਮ ਜਪਾਵ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ ਸਰਬ ਕਲਿਆਣ ਸੁਖ ਨਿੰਦ ਨਾਮ।

ਭਗਤ ਪਾਇ ਲਾਵੇ ਮਨ ਹੀਤ ਨਿਰਗੁਣ ਆਣੀਚ ਅਜਾਨ ਨਾਨਕ ਤੁਮਰੀ ਚਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਇਨ ਕਰਾਏ ਭੋਗ ਵੱਡਿਆ ਯਾਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਅਰਣ ਨੀਤ ਭਲੀ ਸੁਕਰਣੀ ਸੋਭਾ ਤਨਵਾਨ ਤੀਰ ਦੇ ਬਸੇ ਪੂਰਨ ਗੁਰਮੰਤ।

ਸਿਰਜਾਪਸਪਦੀ ਜਬ ਆਕਾਰੇ ਕਸ਼ਨਾ ਦਸੀ ਤਾ ਪਾਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਣ ਸਮਾਧ ਤਾ ਬੈਰ ਵਿਰੋਧ ਕਿਸ ਸੰਕਮਾਤ ਜਬ ਇਸਕਾ ਵਰਣ ਚੇਨ ਨਾ ਜਾਪਤ ਤਬ ਹਰਕ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕੋ ਗਣੀ ਜਬ ਏਕੈ ਹਰ ਅਗਮਿਆ ਪਾਰ ਤਬ ਨਰਕ ਤੁਰਕ ਕਹੋ

ਆਪਣੀ ਜੋਤ ਧਰੈ ਤਬ ਕਵਣ ਡਰ ਕਵਣ ਕਤ ਡਰੇ ਆਪਣ ਚਲ ਦਿਆਵ ਕਰ ਨਿਹਾਰ ਨਾਨਕ ਠਾਕੁਰਿਆ ਗਮਿਆ ਪਾਰ ਅਵਨਾਸੀ ਸੁਖਿਆ ਆਪਣੇ ਆਸਨ ਤੈ ਜਨਮ ਮਰਨ ਕਉ ਕਾਮ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਉ ਕਿ ਸੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀ ਅਚਰਜਾ ਨਾਨਕ ਆਪਣ ਪਾਪੀ ਉਪਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਉ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕਰਨ ਤ੍ਰਿਪਤਾਵੈ ਕਰਨ ਕਰਾਵਣ ਕਰਨ ਆਰ ਨਾਨਕ ਕਰਤੇ ਕਰਨਾ ਸੁਮਾਰ ਜਾਵੇ ਆਪਣੀ ਸੋਭਾ ਆਪਣੇ ਸੰਗ ਬਣਾਈ ਤਬ ਕਵਣ ਮਾਏ ਬਾ ਮਿੱਤਰ ਸੁਧ ਭਾਈ ਜੈ

ਸੇਦ ਅਪੇ ਸਮਾਇਆ ਉਹਾਂ ਕਿਸਾ ਵ ਕਿਸੇ ਵਿਆਪਤ ਮਾਇਆ ਆਪ ਸੂ ਆਪੇ ਆਦੇਸ ਤੈ ਗੁਣ ਕਾ ਨਾਹੀ ਪ੍ਰਵੇਸ਼ ਜੈ ਕੈ ਏਕ ਏਕ ਭਗਵੰਤਾ ਤੈ ਕੋਣੇ ਚਿੰਤ ਕਿਸ ਲਾਗ ਚਿੰਤਾ ਜੈ ਆਪਣੇ ਆਪ ਆਪ ਅਤਿਆਰਾ ਤੈ ਕੋਣ ਕਥੇ ਕੋਣ ਸੁਨਿਹਾਰਾ।

ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੇ ਤੇ ਸਾਜ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਉ ਜਾਏ, ਸਾਜ ਵਪਾਰ ਕਰੋ ਵਪਾਰੇ, ਦਰਗਹਿ ਨਿਭੇ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੀ, ਨਾਨਕ ਬੋਲ ਨਾ ਆਵੇ ਜਾਏ, ਤਿਸੇ ਦੂਰ ਕਹਾਂ ਕੋ ਜਾਏ, ਉਭਰੇ ਰੱਖਣਾ ਹਰ ਧਿਆਏ, ਨਿਰਭਉ ਜਪੇ ਸਗਲ ਭੋ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਤ ਮਨ ਹੋਵੇ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਾਨ ਕੋ ਕੋਈ ਨਾ ਪਹੁੰਚਣਾ।

ਨਾਨਕ ਦੇ ਜਨ ਸੂਜੀ ਪਾਏ ਸੁਵੰਤਰ ਸੁਬਾਰੇ ਆਨੰਦ ਘਟ ਘਟ ਵਿਆਪਰਿਆ ਭਗਵੰਤ ਕਰਨ ਮਾਇਆ ਆਕਾਸ ਪਿਆਲੇ ਸਰਬ ਲੋਕ ਪੂਰਨ ਪ੍ਰਤਪਾਲੇ ਬੰਧਨ ਪਰਬਤ ਹੈ ਪਾਵਣ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਉਦਨ ਸੰਤਰ ਮਾਏ ਚਾਰ ਗੁਣ ਦਾ ਜਿਸੇ ਸਮਾਏ ਇਸੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਪਾਓ ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀ ਸੂ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲਨਾ ਕਮੂ ਡੋਲੇ ਸਰਬ ਕਲਾ ਦਰ ਖੇਲੈ ਖੇਲ ਮੂਲਨਾ ਪਾਈਏ ਗੁਣ ਅਮੂਲ ਸਰਬ ਜੋਤ ਮੈਂ ਜਾ ਕੀ ਜੋਤ ਧਾਰੋ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਅਵਿਸ਼ਵਾਸ ਸਾਂਝਨਾ ਕਾ ਪੇਖਣ ਸਭ ਬ੍ਰਹਮ ਸਾਂਝਨਾ ਕਿਰਦੇ ਸਭ ਧਰਮ ਸਾਂਝਨਾ ਸੁਣੇ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਉਹੀ ਕਾ ਨਾਨਕ ਦਰਸ਼ਨ ਦੇ ਸਭ ਹੋਈ ਆ।

ਆਵੇ ਕਵਨ ਕਣ ਨਿਕਟ, ਕਵਨ ਕਈਏ ਦੂਰ ਆਪਿਆ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਦੇ ਜਨ ਆਪ ਜਾਏ, ਸਰਪੂਤਿਆ ਵਰਤਾਰਾ ਸਰੁਣੈ ਨੇ ਆਪੇਖਣਾ ਰਸ ਸਮਗਰੀ ਜਾਂ

ਨਾਨਕ ਜਾਂ ਭਾਵੇ ਤਾਂ ਲੈ ਸਮਾਏ ਸੇ ਹੋਏ ਸੋਨਾ ਨੀ ਬੁਰਾ ਉਰੇ ਕਹੋ ਕਿ ਨਹੀਂ ਕਿਸ ਕਰਾ ਭਲਾ ਕਰ ਤੂੰ ਦੇ ਹੱਥ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤੇ ਆਪਣ ਸੰਗਰਾਜ ਤਾਂ ਗਤ ਮਿਤ ਕਹੀ ਨਾ ਜਾਏ।

ਜੀਵਨ ਮੋਤੀ ਜਿਸਨੇ ਦੇ ਭਗਵੰਤ ਧਨ ਧਨ ਧਨ ਜਾਨੀ ਆਇਆ ਜੀਵ ਪ੍ਰਸਾਦ ਸਭ ਜਤਰਾਇਆ ਜਾਨੀ ਆਵਣ ਕਹਿ ਸੁਹਾਓ ਜਨ ਕੇ ਸੰਗ ਚਿੱਥੇ ਆਵੇ ਨਾ ਆਪ ਮੁਕਤ ਮੁਕਤ ਕਰ।

ਕਰਤੇ ਰਾਮ ਨਾਮ ਸੁਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਭ ਧਾਰੀ ਨਾਨਕ ਨੇ ਵੇਖੇ ਪਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀ ਸਾਵਧਾਨੇ ਕਾਗਰ ਜੀ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਾਰ ਵਿਸ਼ਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਾਵਤ ਊਚ ਪਾਏ ਸਥਾਨ ਬੋਲਣਾ ਵਿਆਵਣ ਜਾਨ ਅਰਤਨ ਖਾਟ ਚਲੇ ਜਾਣ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਾਮ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇ ਸੁਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਦਰਸ਼ੀਤਾ ਏ ਫਲ ਤੇ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

गुरमुखो ए एक अंगी प्रीत है के पवरा फुल नू प्यार कर दे पर फुल पवरे नू प्यार नहीं जे करदा। पतंगा दीवे नू प्यार कर दे दीवा पतंगे नू कदी भी प्यार नहीं करदा। मच्छी पानी नू मरन तो बाद कूक दिए पर पानी बेकदरा मच्छी दी कदर नहीं जानदा। ए एक अंगी प्रीत है। अगे मैं अर्ज इनू दुनियावी तौर ते करनी है। एक अंगी प्रीत साडे संसार दी भी है केवल इन्हां जीवां दी नहीं। भाई साहब ने बचन कहन लगे कहंदे ने कि दीपत पै दीपक पै आवत पतंग प्रीत रीत लग दीप कै महा बपरीत मिलै जार हैं। कि दीवे ते पतंगा प्रीत रीत दो शब्द ने। प्रीत दा अर्थ हुंदा प्रेम ते रीत दा अर्थ है मर्यादा। प्रेम दी मर्यादा दा बज्जा पतंगा दीवे दे उत्ते आ गया। दीपक पै आवत पतंग प्रीत रीत लग दीप कै महा बपरीत मिलै जार है। दीवा उन्ना महा बपरीत उल्टा चलदा है आउंदिया सार उस पतंगे नू सार दिंदा है। अल चल आवल कमल पै सुने कर कमल दे उत्ते भवरा आउंदा प्रीत लै के। कमल संपट बांध पाराण पर हार है मन बच क्रम जल मीन लवलीन गत बिछरत राख ना सकत गए डार है। दुखदाई प्रीत की प्रतीत कै मरे ना तरे भावे ओना दी प्रीत दुखदाई है। मुद्दता हो गई ने तिने मरदे पे ने पर ना ता अज तीकरा पतंगिया ने दीवे तो मूह मोड़े ना भवरिया ने फुल तो मूह मोड़े ना मच्छी ने प्राणी दी प्रीत छड़ीए। मरण तो बाद भी दुखदाई प्रीत की प्रतीत कै मरे ना तरे। कहन लगे मरी जाते ने पर प्रीत करनो टलदे नहीं। सिखा ऐ मनुख रब दी प्रीत दीवे वर्गी नहीं। गुरु दी प्रीत इस पानी बेवफा दी तरह नहीं। मुर्शद दी प्रीत इस पवन फुल दी तरह बेवफाई वाली नहीं। साहब कहन लगे दुखदाई प्रीत की प्रतीत कै मरे ना तरे। गुर सिख सुखदाई प्रीत क्यों विसार है ते गुरु का सिख सरबंगी प्रीत नू क्यों छड़े। हुण गुरु दी प्रीत की है। देखो संसार दी प्रीत एक अंगी है। गुरु तेग बहादुर सच्चे पातशाह जी ने ना अपनी बाणी विच असी कहांगे भवरे दी फुल दी ए पानी दी मच्छी दी पतंगे दी दीवे दी उदाहरण ने। मैं कहना गुरु तेग बहादुर फरमाउंदे ने अपने परिवार वल झाती मार लै ए वी प्रीत एक अंगी। ए सरबंगी प्रीत नहीं एक अंगी प्रीत है। सतगुरु दा ती बचन पढ़ने जगत मैं झूठी देखी प्रीत सरबंगी नहीं। देखो एक अंगी है महाराज ये झूठी क्यों है। हुण प्रीत नाल शब्द झूठी वरते है ते जिहड़ा अज कबीर जी का शब्द है वह झूठी प्रीत नहीं। उत्थे तां कहिंदे ने कबीर लागी प्रीत सुजान क्यों वरजै लोक अजान। साहिब गुरु तेग बहादुर फरमाउंदे ने जगत मैं झूठी देखी प्रीत अपने सुख त्यों ही सब लागे क्या धारा क्या मीत। एक अंगी प्रीत यो मना की इस्त्री ते की तेरे पुत्र की तेरिया भैणा ते की तेरे साख संबंधी। ए केवल ता केवल सुख दे प्रेमी नहीं। जिस वेले दुख आ गया उस वेले ए प्रेम दे सोले गाउण वाला कोई भी तेरे नाल नहीं उतरना। ए कंगी प्रीत है। जगत मैं झूठी देखी प्रीत अपने सुख क्यों ही सब लागे क्या धारा क्या मीत। मेरो मेरो सब कहते हैं हित क्यों बांध्यो चीत अंतकाल संगी न को ए अचरज है रीत। मन मूर्ख ओ मूर्ख मना एक अंगी प्रीत विच पै गया है। मन मूर्ख अज गुण है समझत सिख दे हारियो नीत नानक भवजल पार पर जो गावे प्रभ के गीत। रब दे गीत गा ओ गीत प्रीत ने ओ गीत सरबंगी प्रीत ने। दुनिया की प्रीत कह सीख है। साहब गुरु ग्रंथ साहब की अमृत बाणी असी पढ़ने कदिए प्रेमी सजना नू प्रीत करन वालिया दा नक्शा देखना है ना जे अंदर नू पढ़ना है ते गुरु तेग बहादुर जी दे बचन कदी पढ़ो। हजूर कहिंदे ने प्रीतम जान लेहो मन माही एक अंगी प्रीत है। कि मेरे प्यारिया मन विच मेरी गल नू चंगी तरह समझ लै। महाराज की कहिंदे ने अज जेड़े लोग तेरे पिछे तुरदे ने ना भावे तेरे रिश्तेदार ने भावे तेरे मित्र ने भावे तेरे महल्ले दे लोग ने सच जानी ए बंदे सरबंगी प्रीत वाले नहीं।
ਇਹਨਾਂ ਵਿੱਚੋਂ ਬਹੁਤਾਤ ਉਹਨਾਂ ਦੀ ਏ ਜਿਹੜੇ ਇੱਕ ਅੰਗੀ ਪ੍ਰੀਤ ਕਰਦੇ ਨੇ। ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਚੋਈ ਜੰਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਜਿਸ ਘੇਰੈ। ਪਿਆਰਿਆ ਜੇ ਸਰਬੰਗੀ ਪ੍ਰੀਤ ਹੁੰਦੀ ਤੇ ਦੁੱਖ ਵੇਲੇ ਤੇਰਾ ਸਾਥ ਨਾ ਛੱਡਦੇ। ਦੇਖ ਇਹ ਕੰਗੀ ਪ੍ਰੀਤੀ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵਾਂ ਕਿ ਚੜ੍ਹਦੇ ਸੂਰਜ ਨੂੰ ਸਾਰੀ ਦੁਨੀਆਂ ਮੱਥੇ ਟੇਕਦੀ ਹੈ, ਸਲਾਮ ਕਰਦੇ ਨੇ, ਸਾਡਾ ਮੁਹਾਵਰਾ ਹੈ, ਜ਼ਬਾਨ ਤੇ ਚੜਿਆ ਉਹ ਭਰਾਵੋ, ਚੜ੍ਹਦੇ ਸੂਰਜ ਨੂੰ ਸਾਰੇ ਮੱਥੇ ਟੇਕਦੇ ਨੇ। ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਮੇਰੇ ਬਾਬੇ ਨੇ ਹਰ ਕੰਮ ਜਿਹੜਾ ਉਹ ਦੁਨੀਆਂ ਦੇ ਇਸ ਕਰਮ ਕਾਂਡੀ ਰੀਤਾਂ ਤੋਂ ਉੱਪਰ ਉੱਠ ਕੇ ਸੰਸਾਰ ਨੂੰ ਇੱਕ ਨਿਰਮਲ ਉਪਦੇਸ਼ ਦਿੱਤਾ। ਚੜ੍ਹਦੇ ਨੂੰ ਸਾਰੇ ਸਵੇਰੇ ਪਾਣੀ ਦਿੰਦੇ ਨੇ, ਸਾਰੇ ਮੱਥੇ ਟੇਕਦੇ ਨੇ, ਕੇਵਲ ਇੱਕ ਬਾਬਾ ਹੈ ਜਿਹੜਾ ਲੈਂਦਿਆਂ ਨੂੰ ਪਾਣੀ ਦਿੰਦਾ ਹੈ। ਅਸੀਂ ਭਾਵੇਂ ਉਹ ਸਾਖੀ ਨੂੰ ਦੂਜੇ ਪੱਖ ਤੋਂ ਲੈਂਦੇ ਹਾਂ ਵੀ ਹਜ਼ੂਰ ਨੇ ਕਿਹਾ ਪਿੱਤਰਾਂ ਤੱਕ ਪਾਣੀ ਨਹੀਂ ਪਹੁੰਚਦਾ, ਪਰ ਮੈਂ ਕਹਿੰਦਾ ਇਸ ਸਾਖੀ ਦੇ ਕਦੀ ਡੂੰਘੇ ਅਰਥ ਕਰਕੇ ਦੇਖੋ। ਚੜ੍ਹਦਿਆਂ ਨੂੰ ਪਾਂਡੇ ਵੀ ਪਾਣੀ ਦਿੰਦੇ ਨੇ, ਚੜ੍ਹਦਿਆਂ ਨੂੰ ਸੇਠ ਵੀ ਪਾਣੀ ਦਿੰਦੇ ਨੇ, ਚੜ੍ਹਦਿਆਂ ਨੂੰ ਅਮੀਰ ਗਰੀਬ ਸਾਰੇ ਪਾਣੀ ਦਿੰਦੇ ਨੇ, ਕਦੀ ਲੈਂਦੇ ਸੂਰਜ ਨੂੰ ਕਿਸੇ ਨੇ ਮੱਥਾ ਨਹੀਂ ਟੇਕਿਆ। ਜਿੱਦਣ ਬੰਦਿਆ ਤੇਰੇ ਕੋਲ ਦੌਲਤ ਦਾ ਸੂਰਜ ਚੜ੍ਹਦਾ ਹੈ, ਜਿਸ ਦਿਨ ਇਨਸਾਨ ਤੇਰੇ ਕੋਲ ਪਦਵੀ ਦਾ ਸੂਰਜ ਚੜ੍ਹਦਾ ਹੈ, ਜਿਸ ਦਿਨ ਤੇਰੇ ਕੋਲ ਗੁਣਾਂ ਦਾ ਸੂਰਜ ਚੜ੍ਹਨਾ ਹੈ, ਜਿਸ ਦਿਨ ਤੇਰੇ ਇਖਲਾਕ ਦਾ ਸੂਰਜ ਚੜ੍ਹਨਾ ਹੈ, ਉਦਨ ਲੋਕ ਤੈਨੂੰ ਪਾਣੀ ਦੇਣ ਵਾਲੇ ਤੇ ਮੱਥੇ ਟੇਕਣ ਵਾਲੇ ਅਨੇਕਾਂ ਮਿਲਣਗੇ। ਤੇ ਜਿੱਦਣ ਤੇਰੇ ਗੁਣਾਂ ਦਾ, ਤੇਰੀ ਪਦਵੀ ਦਾ, ਤੇਰੇ ਸਰੀਰ ਦਾ ਸੂਰਜ ਢਲੇਗਾ, ਸੱਚ ਜਾਣੀ ਢਲਦਿਆਂ ਦਾ ਪਾਣੀ ਕੇਵਲ ਬਾਬਾ ਹੀ ਬਣਦਾ ਹੈ, ਚੜ੍ਹਦਿਆਂ ਦੇ ਪਾਣੀ ਤਾਂ ਦੁਨੀਆਂ ਦਿੰਦੀ ਏ, ਢਲਦਿਆਂ ਦੀ ਸਾਰ ਕੇਵਲ ਗੁਰੂ ਨਾਨਕ ਸਾਹਿਬ ਲੈਂਦੇ। ਇਹ ਸਰਬੰਗੀ ਪ੍ਰੀਤ ਹੈ, ਇਹ ਕੰਗੀ ਨਹੀਂ। ਫਿਰ ਮੇਰੀ ਬੇਨਤੀ ਨੂੰ ਸਮਝਿਓ, ਥੋੜਾ ਜਿਹਾ ਵਿਸ਼ਾ ਆਪਾਂ ਇਸ ਟੇਕੇ ਵਿਚੇ ਤੇ ਚੱਲਣਾ ਕਿ ਦੁਨੀਆਂ ਦੀ ਪ੍ਰੀਤ ਇਹ ਕੰਗੀ ਏ। ਹਜ਼ੂਰ ਨੇ ਫੁਰਮਾਇਆ, ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਚੋ ਹੀ ਜੰਗ ਫਾਂਦਿਓ ਕੋ ਕਾਹੂ ਕੋ ਨਾਹੀ, ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੁ ਜਿਸ ਘੇਰੈ, ਬਿਪਤ ਪਰੀ ਸਭੀ ਸੰਗ ਛਾੜਤ ਕੋ ਨਾ ਆਵਤ ਨੇੜੈ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਹਿੱਤ ਦਾ ਅਰਥ ਪ੍ਰੀਤ ਕਰਾਂਗੇ, ਪਰ ਹਿੱਤ ਇੱਕ ਅੰਗੀ ਹੈ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ ਇੱਕ ਅੰਗੀ ਪ੍ਰੀਤ। ਸਤਿਗੁਰੂ ਮੇਰ ਕਰ ਰਹੇ ਨੇ ਕਿ ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਵਿਦਕੋ ਵਿਵਹਾਰ ਬਣਿਓ ਹੈ। ਮੈਂ ਇਸ ਕਰਕੇ ਪ੍ਰਮਾਣ ਦਿੱਤੇ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ ਸ਼ਬਦ ਆਇਆ, ਤੇ ਇਸ ਤੁਕ ਨੂੰ ਅਖੀਰ ਵਿੱਚ ਪੜੋ ਸ਼ਬਦ ਦੀ ਨੂੰ, ਕਹਿਣ ਲੱਗੇ ਇਹ ਵਿਦਕੋ ਵਿਵਹਾਰ ਬਣਿਓ ਹੈ, ਜਾਂ ਤੇ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਖਾਰਜੀ ਕੋ ਕਾਮਨਾਓ। ਪਿਆਰਿਆ ਇਹ ਕੰਗੀ ਪ੍ਰੀਤ ਹੈ। ਦੇਖ ਲੋਕਾਂ ਤੇ ਗਿਲਾ ਕੀ ਕਰਨਾ, ਆਪਣੇ ਇਸ ਤਨ ਨੂੰ ਤੂੰ ਝਾਤੀ ਮਾਰ ਕੇ, ਜਿੱਦਣ ਤੇਰਾ ਜਨਮ ਹੋਇਆ ਨਾ ਤੇ ਤੈਨੂੰ ਮਾਂ ਦਾ ਖਿਆਲ ਨਹੀਂ ਸੀ ਕਿ ਮੇਰੀ ਮਾਂ ਨੇ ਕਿੰਨੀ ਪੀੜਾ ਸਹਿ ਕੇ ਮੈਨੂੰ ਜਨਮ ਦਿੱਤਾ ਹੈ, ਮਾਂ ਦਾ ਸ਼ੁਕਰ ਨਹੀਂ ਨਿਕਲਿਆ। ਜਿਸ ਵੇਲੇ ਤੇਰਾ ਜਨਮ ਹੋਇਆ ਸਭ ਤੋਂ ਪਹਿਲਾਂ ਤੈਨੂੰ ਇਸ ਸਰੀਰ ਦਾ ਖਿਆਲ ਆਇਆ, ਮਾਂ ਦਾ ਖਿਆਲ ਨਹੀਂ, ਬਾਪ ਦਾ ਖਿਆਲ ਨਹੀਂ, ਘਰ ਦਾ ਖਿਆਲ ਨਹੀਂ, ਸਭ ਤੋਂ ਪਹਿਲਾਂ ਤੇਰੇ ਚਿੱਤ ਵਿੱਚ ਆਇਆ ਮੈਨੂੰ ਭੁੱਖ ਲੱਗੀ ਤੇ ਤੂੰ ਮਾਂ ਦਾ ਦੁੱਧ ਪੀਤਾ, ਇਸ ਸਰੀਰ ਨੂੰ ਪਾਲਣ ਲਈ ਨਾ, ਸਰੀਰ ਦੇ ਭਲੇ ਲਈ ਕੀਤਾ। ਜਨਮ ਵੇਲੇ ਤੂੰ ਸਰੀਰ ਦੇ ਭਲੇ ਲਈ ਲੋਚਿਆ ਤੇ ਮਰਦੇ ਦਮ ਤੱਕ ਸਰੀਰ ਨੂੰ ਪ੍ਰੀਤ ਕਰਦਾ ਰਿਹਾ, ਸੱਚ ਜਾਣੀ ਤੇਰੇ ਸਰੀਰ ਦੀ ਪ੍ਰੀਤ ਵੀ ਇੱਕ ਅੰਗੀ ਹੈ। 100 ਸਾਲ ਤੇਰੇ ਕੋਲੋਂ ਸੁੱਖ ਲੈ ਕੇ ਮਰਦੇ ਸਮੇਂ ਸਰੀਰ ਨੇ ਵੀ ਤੇਰਾ ਸਾਥ ਛੱਡ ਜਾਣਾ, ਇਹਦੀ ਪ੍ਰੀਤ ਵੀ ਸਰਬੰਗੀ ਨਹੀਂ। ਥੋੜਾ ਜਿਹਾ ਆਪਾਂ ਬਰੀਕੀ ਵੀ ਜਾਈਏ ਕਿ ਕੀ ਸਾਡੇ ਸਰੀਰ ਦੀ ਪ੍ਰੀਤ ਸਰਬੰਗੀ ਹੈ, ਕੇਵਲ ਇੱਕ ਅੰਗੀ ਹੈ। ਆਪਾਂ ਇਹਨੂੰ ਖਵਾਈ ਜਾਂਦੇ ਹਾਂ, ਆਪਾਂ ਇਹਨੂੰ ਪਾਲੀ ਜਾਂਦੇ ਹਾਂ, ਆਪਾਂ ਇਹਨੂੰ ਸਰਦੀ ਗਰਮੀ ਤੋਂ ਬਚਾਉਂਦੇ ਹਾਂ, ਪਰ ਕਦੀ ਆਪਣੇ ਸਰੀਰ ਨੇ ਕਿਹਾ ਵੀ ਬੰਦਿਆ ਤੂੰ ਮੇਰੀ ਖਾਤਰ ਇੰਨਾ ਕੁਝ ਕਰਨਾ, ਮੈਂ ਤੈਨੂੰ ਨਹੀਂ ਛੱਡਣਾ। ਦੇਖੀ ਜਦੋਂ ਤੂੰ ਦੁਨੀਆਂ ਤੋਂ ਜਾਏਗਾ ਮੈਂ ਤੇਰੇ ਨਾਲ ਚੱਲਾਂਗਾ। ਨਹੀਂ, ਸਰੀਰ ਦੀ ਪ੍ਰੀਤ ਵੀ ਸੱਚ ਜਾਣੋ ਇੱਕ ਅੰਗੀ ਏ। ਜੇ ਆਪਣੇ ਤਨ ਦੀ ਪ੍ਰੀਤ ਇੱਕ ਅੰਗੀ ਏ, ਫਿਰ ਭੈਣਾਂ ਭਰਾਵਾਂ ਤੇ ਗਿਲੇ ਹੀ ਕੋਈ ਨਹੀਂ, ਉਹਨਾਂ ਦੀ ਪ੍ਰੀਤ ਸਰਬੰਗੀ ਕਿਵੇਂ ਹੋ ਸਕਦੀ। ਹਾਂ, ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ ਏ, ਗੁਰੂ ਦੀ ਪ੍ਰੀਤ ਇੱਕ ਅੰਗੀ ਨਹੀਂ। ਮੈਂ ਇੱਕ ਕਵਿਤ ਭਾਈ ਸਾਹਿਬ ਦਾ ਹੋਰ ਆਪ ਨਾਲ ਸਾਂਝਾ ਕਰਨਾ ਚਾਹੁੰਦਾ। ਦੇਖੋ ਪਹਿਲਾਂ ਸੀ
एक अंगी प्रीत ते दूजा जेड़ा कबित है ओह वे दवली दो पासड़ सबन सरबंगी प्रीत उसे कृपालू दाता जी ने अमृत बचन विच बहुत सोहने गल कही है। साहब सच्चे पातशाह जी दे प्यारे सिख भाई गुरदास हुणा ने सतगुरु दे शब्द दी छाया विच इस कबित नूं कहा है। वह कहिंदे ने देख प्यारिया दुनिया की जिहड़ी प्रीत है एक अंगी है पर मैं तैनूं गुरु की प्रीत दस मैं सरबंगी किवें महाराज जी किवें भाई गुरदास बचन करदे ने कि असी आम तौर ते किसी ताकतवर ताकत वाले बंदे दे घर एक कदम चल के जाइए ते कदी उह सानूं अगों लैण आउंदा है। सतगुरु ने ते बाणी विच फरमाया कि बगानिया ने ते की आउणा है तेरा सक्का भरा अमीर है ना तू ओदे बूवे दे अगे खलो जा दरवाजे नूं खड़का के अंदर चला जा ते सच जानी तेरे मां जाए भरा ने भी तेरे वल मूंह नहीं करना वह भी पिट करके बह जाएगा सजना सच जानी ए एक अंगी प्रीति दुनियादार लोकां दे बूवियां ते तू चल के जाए हजारा कदम ते अपना सक्का भरा एक कदम ही अगे उठ के जी आया नहीं कहिंदा। बाणी ने निर्णा कीता कह लगे जो निर्धन सरदन कह जाए आगे बैठा पीठ भराए गुरु की प्रीत सरबंगी किवें में सक्के भरा जे उन्हां दे घर आपां कई मील तुर के जाइए तो अपने कमरे विचों उठ के भी फतेह फलाउण नूं तैयार नहीं अपने दरवाजे तक आउण नूं तैयार नहीं पर कहन लगे जे सक्के भरा दी ए हालत है ते बादशाह दे दरबार ते तेनूं किन्ने जी आया कहना है बादशाह दे दरबार ते किन्ने तेनूं लाउण आउणा है। ते उत्थे भाई साहब ने कहा मेरी जिंदगी दा अनुभवी कि मां जाए भरा दे कोल चल के जाए उधर दौलत दे हंकार विच पदवी दे हंकार विच हो सकदा है कि तेरे जी आया ना कहे तेनू गले ना लाए पर एक भरोसा करी मेरे बाबे दी प्रीत सरबंगी है मेरे रब दी प्रीत सरबंगी है तू एक कदम चल के जाई मैं तेनू लिख के दे देना मेरा मुर्शद करोड़ा कदम तेनू अगे लैण वास्ते आवेगा। दो पक्ष ने एक हुंदा बाहर दा सफर एक हुंदा अंदर दा सफर बाहरों भी गुरु लैण आउंदा है ते सच जानी तू एक कदम चलता सही गुरु तेनू करोड़ा कदम लैण आएगा। भाई साहब अगला बचन करदे ने कहिंदे ने दुनियादार बंदे नू असी एक आवाज मार के बुलाउण दा यतन करिए ते ओ तां वी मूंह नहीं सिद्धा करदा बोलदा नहीं ओदे अंदर साडी गल पौंदी नहीं। कहिंदे दुनियादार बंदे नू तू हजार वाली बुलावे ओ एक वारी बोलदा है ओ सजना मेरे गुरु नू तू एक वारी बुलावे ते सच जानी ओ हजार वारी अगो तेनू बुलाउण वास्ते आवेगा। कि इस प्रीत सरबंगी ने संसार दे मनुख नू हजार वारी बुलाइए ते एक बार भी नहीं बोलदा ते कदी प्यारे गुरु दी प्रीत नू देख तू एक वारी सिमरन मात्र आवाज मार ते गुरु तेनू हजारां वारी अगो पुकार ना आएगा। भाई साहब ने अगला बचन कीता है कहिंदे ने दुनियादार लोक ने ते इहदे विच कोई झूठ नहीं हकीकत है पहला प्रमाण मैं दे चुका कि अपने सुख सों ही सब लागे जे तू दुनिया दी प्रीत निभानी है ना अज किसे बंदे नू तुसी मिलन जाओ तजर्बा तुसी करके देखियो खाली हथ गए हो किसे नेता नू मिलन चले जाओ किसे अमीर पुरुष नू मिलन चले जाओ खाली हथ जाओ ते ओदी शब्दावली ओदे बोल कुछ होर होणगे ते जदों ओदे सामने रुपइयां दी थैली रख दिओ एक खिन विच ओदे बोलां वी तब्दीली आ जाएगी क्यों ओनू खाली हथ पाउंदे नहीं। भाई साहब कहिंदे जिहड़ी दुनिया दी एक अंगी प्रीत है ए दौलत नू देख के तेरे नाल सांझ पांदी है ते मेरा गुरु कहिंदा बेटा कि मैनू करोड़ां अरबां नहीं तू भावना नाल भावे एक तीला एक कख एक कौडी भी लै के आ जाए ते मैं कौडी दे बदले तेरे दीन ते दुनिया दे खजाने तेरी झोली विच पा दिया तू केवल भावना लै के आ जा। ये सरबंगी प्रीत ने भाई साहब जी ने जिहड़े बचन कहे ते जदों आगरे दी धरती ते असीं देखने आ ये केवल फलसफा सिद्धांत दर्शन केवल ये शब्द नहीं मेरे सतगुरु ने जो बाणी विच कहा है हकीकत विच इहनूं करके दिखाया। आगरे दी धरती ते एक पासे जहांगीर दा तंबू लगा है ओहदा कैंप है
ਤੇ ਦੂਜੇ ਪਾਸੇ ਮੇਰੇ ਮੀਰੀ ਪੀਰੀ ਦੇ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਦਾ ਕੈਂਪ ਹੈ ਤੇ ਇਹਨੂੰ ਅਸੀਂ ਕਦੀ ਭੁਲਾ ਨਹੀਂ ਸਕਦੇ। ਗੁਰੂ ਦੀ ਪ੍ਰੀਤ ਸਰਬੰਗੀ ਏ, ਦੁਨੀਆਂ ਦੀ ਪ੍ਰੀਤ ਇੱਕ ਅੰਗੀਖ ਹੈ। ਆਗਰੇ ਦੀ ਧਰਤੀ ਤੇ ਲਹਿਰਾਂ ਬਹਿਰਾਂ ਲੱਗ ਗਈਆਂ, ਸਿੱਖ ਸੰਗਤ ਕੀਰਤਨ ਪਾਠ ਸੁਣ ਆਉਣ ਲੱਗੀ, ਦਰਸ਼ਨ ਕਰਕੇ ਸਤਿਗੁਰੂ ਦੇ ਤ੍ਰਿਪਤ ਹੋਏ ਤੇ ਇੱਥੇ ਆਗਰੇ ਦੀ ਧਰਤੀ ਤੇ ਇੱਕ ਗੁਰੂ ਕਾ ਲਾਲ ਰਹਿੰਦਾ ਸੀ, ਜਿਹਦਾ ਘਰ ਵੀ ਕੱਚਾ ਸੀ ਤੇ ਜਿਹਦਾ ਕਾਰੋਬਾਰ ਵੀ ਇਤਨਾ ਨਹੀਂ। ਉਹਦਾ ਕਾਰੋਬਾਰ ਕੀ ਸੀ ਕਿ ਸਵੇਰੇ ਜਾਣਾ ਜੰਗਲ ਵਿੱਚੋਂ ਘਾਹ ਵੱਢ ਕੇ ਲਿਆਉਣਾ, ਉਸ ਘਾਹ ਨੂੰ ਸਾਫ਼ ਕਰਨਾ ਤੇ ਪਰਤ ਕੇ ਬਾਜ਼ਾਰ ਵਿੱਚ ਘਾਹ ਵੇਚਣ ਚਲੇ ਜਾਣਾ। ਚਾਰ ਟਕੇ ਜੇ 2 ਟਕੇ ਬਚਣੇ ਉਹਦੇ ਨਾਲ ਆਪਣੇ ਪੇਟ ਦੀ ਪੂਰਤੀ ਕਰਨੀ। ਗੁਜ਼ਾਰਾ ਬੜੀ ਮੁਸ਼ਕਲ ਨਾਲ ਸੀ ਕਿ ਜੋ ਸਵੇਰੇ ਕਮਾਈ ਕਰਨੀ ਸ਼ਾਮ ਨੂੰ ਭੋਜਨ ਚੱਕ ਲੈਣਾ। ਪਰ ਪਤਾ ਨਹੀਂ ਉਸ ਸਿੱਖ ਦੀ ਭਾਵਨਾ ਕਿਤਨੀ ਸੀ, ਉਹਨੇ 1 ਟਕਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਲਈ ਸਾਂਭ ਕੇ ਰੱਖਿਆ ਸੀ, ਗੁਰੂ ਨਾਨਕ ਦੀ ਜੋਤ ਲਈ ਕਿ ਜਿੱਦਣ ਸੱਚੀ ਸਰਕਾਰ ਕਿਤੇ ਮਿਲਣ ਗਏ ਮੈਂ ਗਰੀਬ ਹਾਂ ਅੰਮ੍ਰਿਤਸਰ ਤੱਕ ਪਹੁੰਚ ਨਹੀਂ ਸਕਦਾ। ਮੈਂ ਸਿਰਫ ਤਾਂ ਬੇਨਤੀ ਕਰ ਰਿਹਾ ਪਿਆਰਿਓ, ਗੁਰੂ ਦੀ ਪ੍ਰੀਤ, ਰੱਬ ਦੀ ਪ੍ਰੀਤ ਟਕਿਆਂ ਨਾਲ ਨਹੀਂ ਤੁਲਦੀ। ਰੱਬ ਦੀ ਪ੍ਰੀਤ ਤਾਂ ਅੰਦਰ ਦੀ ਭਾਵਨਾ ਤੇ ਖਲੋਤੀ ਹੋਈ ਹੈ। ਪਰਮਾਤਮਾ ਦੀ ਪ੍ਰੀਤ ਆ ਲੱਛੇਦਾਰ ਸ਼ਬਦਾਂ ਵਿੱਚ ਨਹੀਂ, ਪਰਮਾਤਮਾ ਦੀ ਪ੍ਰੀਤ ਤਾਂ ਅੰਦਰ ਦੀ ਗਹਿਰਾਈ ਵਿੱਚੋਂ ਨਿਕਲੇ ਹੋਏ ਬੋਲ ਨੇ ਤੇ ਭਾਵੇਂ ਉਹ ਬੋਲ ਇੱਕ ਹੀ ਹੋਵੇ। ਹੁਣ ਦੇਖੋ ਉਹਨੇ ਟਕਾ ਪੱਲੇ ਬੰਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ। ਇੱਕ ਸੱਜਣ ਨੂੰ ਕਿਸੇ ਨੇ ਜਾ ਕੇ ਇੰਨੀ ਕੁ ਗੱਲ ਦੱਸ ਦਿੱਤੀ ਕਿ ਜਿਸ ਗੁਰੂ ਦੀਆਂ ਬਾਤਾਂ ਤੂੰ ਰੋਜ਼ ਸੁਣਾਉਂਦਾ ਉਹ ਸਤਿਗੁਰੂ ਅੱਜ ਆਗਰੇ ਦੀ ਧਰਤੀ ਤੇ ਆਏ ਨੇ। ਸੁਣਨ ਦੀ ਦੇਰ ਸੀ, ਇਹ ਸੱਜਣ ਨੇ ਘਾਹ ਦੀ ਗੱਠ ਲਈ ਤੇ ਟਕਾ ਆਪਣੇ ਗੱਠ ਨਾਲ ਕੱਪੜੇ ਦੀ ਵਿੱਚ ਜੋ ਗੱਠ ਮਾਰ ਕੇ ਬੰਨਿਆ ਸੀ ਉਹ ਲੈ ਲਿਆ ਤੇ ਕੱਪੜੇ ਇਹਦੇ ਸਿੱਧੇ ਸਾਦੇ ਨੇ, ਪਸੀਨੇ ਨਾਲ ਭਿੱਜਾ, ਘਾਹ ਖੋਤਰ ਖੋਤਰ ਕੇ ਮਿੱਟੀ ਖੱਥਾਂ ਤੇ ਕੱਪੜਿਆਂ ਤੇ ਪਈ। ਪਤਾ ਨਹੀਂ ਇੰਨਾ ਪ੍ਰੇਮ ਦਾ ਕੁੱਠਾ ਉਹਨੂੰ ਪਤਾ ਹੀ ਕੋਈ ਨਹੀਂ। ਅਸੀਂ ਕੱਪੜੇ ਦੇਖਦੇ ਹਾਂ, ਅਸੀਂ ਸ਼ਿਸ਼ਟਾਚਾਰ ਦੇਖਦੇ ਹਾਂ, ਪਰ ਪਿਆਰਿਓ ਜਿਹਦੇ ਅੰਦਰ ਰੱਬ ਦੀ ਪ੍ਰੀਤ ਏ ਉਹ ਸ਼ਬਦ ਨਹੀਂ ਦੇਖਦਾ, ਉਹ ਤਾਂ ਆਪਣੇ ਅੰਦਰ ਨੂੰ ਗੁਰੂ ਦੇ ਚਰਨਾਂ ਵਿੱਚ ਜਾ ਸਕਦਾ। ਹੁਣ ਕਈ ਵਾਰੀ ਅਸੀਂ ਬਾਹਰੋਂ ਬੜੇ ਮਿੱਠੇ ਸ਼ਬਦ ਬੋਲਦੇ ਹਾਂ ਪ੍ਰੀਤ ਵਾਲੇ, ਮੇਰਾ ਗੁਰੂ ਕਹਿੰਦਾ ਮੈਨੂੰ ਇਹ ਚੰਗੇ ਨਹੀਂ ਲੱਗਦੇ। ਉਹ ਕਿਹੜੇ ਸ਼ਬਦ ਨੇ? ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀਜੈ। ਪਰ ਅਗਲਾ ਬਚਨ ਕਦੀ ਪੜ੍ਹੋ, ਕਹਿਣ ਲੱਗੇ ਪਿਆਰਿਓ ਜਿਨ੍ਹਾਂ ਦੇ ਅੰਦਰ ਸਾਈਂ ਦੀ ਪ੍ਰੀਤ ਹੈ, ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਉਹ ਸ਼ਬਦਾਂ ਵਿੱਚ ਨਹੀਂ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਇਹ ਅੰਦਰ ਦੀ ਪ੍ਰੀਤ ਹੈ, ਸੀਨੇ ਵਿੱਚੋਂ ਨਿਕਲੇ ਸ਼ਬਦ ਨੇ। ਸੱਜਣ ਟਕਾ ਤੇ ਘਾਹ ਦੀ ਗੱਠ ਲੈ ਕੇ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ। ਉਹਨੇ ਪਾਤਸ਼ਾਹ ਪੁੱਛਿਆ, ਸੰਤਰੀ ਨੇ ਕਹਿ ਦਿੱਤਾ ਇਹ ਹੀ ਨੇ। ਅੰਦਰ ਗਿਆ, ਇਹ ਵਿਦਵਾਨ ਸਾਖੀਕਾਰ ਕਹਿੰਦੇ ਨੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਹਿਲਾਂ ਦੀਦਾਰ ਨਹੀਂ ਸੁਣ ਪਾਏ। ਆਪਣੇ ਵੱਲੋਂ ਜਾ ਟਕਾ ਤੇ ਘਾਹ ਦੀ ਗੱਠ ਰੱਖ ਕੇ ਕਹਿੰਦਾ ਮੇਰੇ ਜਨਮ ਮਰਨ ਨੂੰ ਕੱਟ ਦਿਓ, ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦਿਓ, ਮੈਨੂੰ ਕੇਵਲ ਸਿਦਕ ਤੇ ਨਾਮ ਦੀਆਂ ਦਾਤਾਂ ਬਖਸ਼ੋ। ਜਹਾਂਗੀਰ ਦੇ ਖਾਨਿਓ ਗਈ, ਇੱਕੋ ਦਮ ਆਸਣ ਤੋਂ ਉੱਠ ਕੇ ਕਹਿੰਦਾ ਸਿੱਖਾ ਤੂੰ ਭੁਲੇਖੇ ਨਾਲ ਗਲਤ ਥਾਂ ਤੇ ਆ ਗਿਆ, ਸੱਚ ਜਾਣੀ ਮੌਤ ਦਾ ਭੈ ਤਾਂ ਮੇਰਾ ਵੀ ਖਹਿੜਾ ਨਹੀਂ ਛੱਡਦਾ, ਮੈਂ ਕਿਸੇ ਦੇ ਮੌਤ ਦੇ ਬੰਧਨ ਕਿਵੇਂ ਕੱਟਣੇ। ਸਿੱਖ ਇੱਕੋ ਦਮ ਸੁਚੇਤ ਹੋਇਆ, ਉਹਨੇ ਦੂਜਾ ਸ਼ਬਦ ਨਹੀਂ ਸੁਣਿਆ, ਘਾਹ ਦੀ ਗੱਠ ਚੁੱਕੀ ਤੇ ਰੱਖ ਕੇ ਟਕਾ ਜਿਹੜਾ ਪੈਰਾਂ ਵਿੱਚ ਉਹਨੂੰ ਦੁਬਾਰਾ ਫਿਰ ਚੁੱਕ ਲਿਆ ਤੇ ਕਹਿੰਦੇ ਨੇ ਜਾਣ ਲੱਗਿਆ ਜਹਾਂਗੀਰ ਦੇ ਸ਼ਬਦ ਸਨ ਕਿ ਦੇਖ ਤੂੰ ਘਾਹ ਦੀ ਗੱਠ ਨਾ ਚੁੱਕ, ਟਕਾ ਨਾ ਚੁੱਕ। ਉਹਨੇ ਕਿਹਾ ਕਹਿੰਦਾ ਕਿਉਂ? ਕਹਿੰਦਾ ਆਖਰ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਵਾਂ, ਪ੍ਰਿੰਸੀਪਲ ਗੰਗਾ ਸਿੰਘ ਹੋਣਾ ਨੇ ਬੜਾ ਇਸ ਸਾਖੀ ਵਿੱਚ ਰੰਗ ਭਰ ਕੇ ਪੇਸ਼ ਕੀਤਾ, ਗੁਰੂ ਦੀ ਪ੍ਰੀਤ ਕੀ ਹੈ? ਹੁਣ ਬਾਦਸ਼ਾਹ ਕਹਿੰਦਾ ਘਾਹ ਦੀ ਗੱਠ ਤੇ ਟਕਾ ਨਾ ਚੁੱਕ। ਕਹਿਣ ਲੱਗਾ ਕਿਉਂ? ਆਖਦਾ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਵਾਂ ਤੇ ਜੇ ਤੂੰ ਚੁੱਕ ਕੇ ਲੈ ਗਿਓ ਤੇ ਆ ਸੰਤਰੀ ਮੰਤਰੀ ਕੀ ਕਹਿਣਗੇ ਹੋਏ ਕਿ ਇਸ ਬੰਦੇ ਦੀ, ਇਸ ਬਾਦਸ਼ਾਹ ਦੀ ਆਮ ਘਾਹੀ ਦੀ ਨਜ਼ਰ ਵਿੱਚ ਵੀ ਕੋਈ ਕੀਮਤ ਨਹੀਂ।
ਬਾਦਸ਼ਾਹ ਅੱਗੇ ਰੱਖੀ ਕੋਈ ਚੀਜ਼ ਨਹੀਂ ਚੁੱਕੀ ਜਾਂਦੀ। ਮੈਂ ਜੇ ਗੁਰੂ ਕੋਲ ਤੂੰ ਜਾਣਾ ਮੈਂ ਰੋਕਦਾ ਨਹੀਂ, ਤਿੰਨ ਸੋਨੇ ਦੀਆਂ ਮੋਹਰਾਂ ਖੀਰੇ ਮੋਤੀ ਦੇ ਦੇਣਾ, ਘਾਹ ਦੀ ਗੱਠ ਤੇ ਟਕਾ ਨਾ ਚੁੱਕੀ। ਸਿੱਖ ਨੇ ਕੀ ਕੀਤਾ, ਉਹਨੇ ਸ਼ਬਦ ਕੋਈ ਨਹੀਂ ਬੋਲੇ, ਚੁੱਕ ਕੇ ਘਾਹ ਦੀ ਗੱਠ ਤੇ ਟਕਾ ਤੁਰ ਲੱਗਾ। ਜਹਾਂਗੀਰ ਕਹਿੰਦਾ ਮੈਂ ਤੈਨੂੰ ਕੀ ਕਹਿ ਰਿਹਾ, ਮੇਰੀ ਗੱਲ ਸਮਝ ਨਹੀਂ ਪਈ? ਖੀਰੇ ਮੋਤੀ ਲੈ ਲੈ ਪਰ ਘਾਹ ਦੀ ਗੱਠ ਤੇ ਟਕਾ ਚੁੱਕਣਾ ਮੇਰੀ ਤੋਹੀਨ ਹੈ। ਸਿੱਖ ਨੇ ਇੱਕ ਗੱਲ ਕਹੀ, ਕਹਿੰਦਾ ਬਾਦਸ਼ਾਹ ਤੁਹਾਡੇ ਬਾਬਰ ਤੋਂ ਪਹਿਲਾਂ ਇਸ ਦਿੱਲੀ ਦੀ ਧਰਤੀ ਤੇ ਰਾਜ ਕਿਹਦਾ ਸੀ? ਜਹਾਂਗੀਰ ਕਹਿੰਦਾ ਲੋਧੀਆਂ ਦਾ। ਉਹ ਕਹਿੰਦਾ ਮੇਰੇ ਘਰ ਵਿੱਚ ਲੋਧੀਆਂ ਦੇ ਘਰ ਦੇ ਕੁਝ ਸਿੱਕੇ ਪਏ ਨੇ ਕਿ ਲੋਧੀਆਂ ਦੇ ਰਾਜ ਦੀ ਮੋਹਰ, ਲੋਧੀਆਂ ਦੇ ਰਾਜ ਦੀ ਸਟੈਂਪ, ਲੋਧੀਆਂ ਦੇ ਰਾਜ ਦੇ ਸਿੱਕੇ ਮੈਂ ਤੇਰੇ ਦਰਬਾਰ ਵਿੱਚ ਲੈ ਕੇ ਆਵਾਂ, ਉਹ ਚੱਲ ਜਾਣਗੇ? ਕਿ ਲੋਧੀਆਂ ਦੀ ਮੋਹਰ ਤੇਰੇ ਕਾਗਜ਼ਾਂ ਉੱਤੇ ਲਾਈਏ ਤੇ ਚੱਲੇਗੀ? ਜਹਾਂਗੀਰ ਤਮ ਖਾ ਕੇ ਕਹਿੰਦਾ ਨਹੀਂ, ਮੁਗਲਾਂ ਦੇ ਰਾਜ ਵਿੱਚ, ਜਹਾਂਗੀਰ ਦੇ ਰਾਜ ਵਿੱਚ ਜਹਾਂਗੀਰ ਦਾ ਸਿੱਕਾ ਤੇ ਜਹਾਂਗੀਰ ਦੀ ਮੋਹਰ ਹੀ ਚੱਲੇਗੀ। ਸਿੱਖ ਕਹਿੰਦਾ ਸੁਣੋ ਬਾਦਸ਼ਾਹ, ਕਿ ਤੇਰੇ ਕੋਲ ਹੀਰੇ ਮੋਤੀ ਸੋਨਾ ਪਤਾ ਨੀ ਕਿੰਨੇ ਕੁ ਗਰੀਬਾਂ ਦਾ ਖੂਨ ਨਿਚੋੜ ਕੇ ਇਕੱਠਾ ਕੀਤੇ, ਜਿੱਥੇ ਗੁਰੂ ਗੁਰੂ ਜਪਦਿਆਂ ਮੈਂ ਘਾਹ ਕੱਟਿਆ, ਜਿੱਥੇ ਗੁਰੂ ਦੇ ਗੀਤ ਗਾਉਂਦਿਆਂ ਮੈਂ ਸਾਰੀ ਧੁੱਪ ਆਪਣੇ ਪਿੰਡੇ ਤੇ ਖੰਡਾਈਏ, ਸੱਚ ਜਾਣੀ ਇਹ ਘਾਹ ਦੀ ਗੱਠ ਨਹੀਂ, ਇਹਦੇ ਇੱਕ ਇੱਕ ਤਿਣਕੇ ਵਿੱਚ ਮੇਰੇ ਅੰਦਰ ਦੀ ਭਾਵਨਾ ਤੇ ਪ੍ਰੇਮ ਵੱਜਾ ਹੋਇਆ ਹੈ। ਪਿਆਰਿਆ, ਜੇ ਤੁਹਾਡੇ ਰਾਜ ਵਿੱਚ ਲੋਧੀਆਂ ਦੇ ਸਿੱਕੇ ਨਹੀਂ ਚੱਲਦੇ, ਉਹ ਜਿੱਥੇ ਮੇਰੇ ਗੁਰੂ ਦੇ ਦਰਬਾਰ ਵਿੱਚ ਪ੍ਰੀਤ ਦਾ ਟਕਾ ਤੇ ਇਹ ਘਾਹ ਦੀ ਗੱਠ ਚੱਲ ਜਾਣੀ ਹੈ, ਉੱਥੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਸਿੱਖ ਗਿਆ। ਹਕੀਕਤ ਇਹ ਵੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੇ ਕੈਂਪ ਤੋਂ ਬਾਹਰ ਨਿਕਲ ਆਏ ਸਨ। ਸਿੱਖ ਦੇ ਆਉਣ ਤੋਂ ਪਹਿਲਾਂ ਬਾਹਰ ਆਏ, ਉੱਥੇ ਆਉਂਦਿਆਂ ਸਾਰ ਕਿਹਾ ਕਿ ਲਿਆ ਘਾਹ ਦੀ ਗੱਠ ਮੈਨੂੰ ਚੁਕਾ ਦੇ। ਸਿੱਖ ਕਹਿੰਦਾ ਨਹੀਂ, ਅੱਗੇ ਭੁੱਲ ਗਿਆ ਸਾਂ, ਅੱਗੇ ਕੁਤਾਹੀ ਮੇਰੇ ਤੋਂ ਗਈ, ਮੈਂ ਗੱਠ ਨਹੀਂ ਛੱਡਣੀ, ਮੈਂ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਰੱਖਾਂਗਾ। ਸਤਿਗੁਰੂ ਗੱਠ ਨੂੰ ਆਪ ਹੱਥ ਪਾਉਂਦੇ ਨੇ ਤੇ ਘਾਹੀ ਗੱਠ ਛੱਡਣ ਨੂੰ ਤਿਆਰ ਨਹੀਂ। ਜਹਾਂਗੀਰ ਸਾਹਮਣੇ ਖਲੋ ਗਿਆ, ਉਸ ਕਠੋਰ ਬੰਦੇ ਦੀਆਂ ਅੱਖਾਂ ਵੀ ਪਿਘਲੀਆਂ, ਅੱਖਾਂ ਵਿੱਚੋਂ ਨੀਰ ਆ ਗਿਆ। ਕਹਿੰਦਾ ਹੱਦ ਹੋ ਗਈ, ਕਹਿਤੀ ਪ੍ਰੀਤ ਹੋਏ, ਅਸੀਂ ਬਾਦਸ਼ਾਹ ਤਾਂ ਆਪਣੇ ਸੂਬੇਦਾਰਾਂ ਦੀ, ਅਹਿਲਕਾਰਾਂ ਦੀ ਪਰਵਾਹ ਨਹੀਂ ਕਰਦੇ। ਕਹਿੰਦਾ ਲੋਕੀ ਤਾਂ ਹੀ ਪ੍ਰੀਤ ਕਰਦੇ ਨੇ ਕਿ ਦੀਨ ਦੁਨੀ ਦਾ ਪਾਤਸ਼ਾਹ ਹੋ ਕੇ ਪ੍ਰੀਤ ਵਾਲਿਆਂ ਦੀਆਂ ਘਾਹ ਦੀਆਂ ਗੱਠਾਂ ਆਪ ਚੁੱਕਣ ਵਾਸਤੇ ਚਲਾ ਜਾਂਦਾ ਹੈ। ਉੱਥੇ ਜਦੋਂ ਸ਼ਬਦ ਕਹੇ, ਜਹਾਂਗੀਰ ਦੇ ਬੋਲ ਸਨ ਸਿੱਖਾਂ ਕਿ ਇਹ ਉਹ ਹੀ ਪਾਤਸ਼ਾਹ ਹੈ ਜਿਹਦੇ ਚਰਨਾਂ ਵਿੱਚ ਤੂੰ ਘਾਹ ਦੀ ਗੱਠ ਤੇ ਟਕਾ ਲੈ ਕੇ ਚੱਲੇ। ਕਹਿੰਦੇ ਉਸ ਘਾਹੀ ਨੇ ਰੱਖ ਕੇ ਘਾਹ ਦੀ ਉਹ ਗੱਠ ਤੇ ਟਕਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜ ਲੈ। ਚਰਨ ਪਕੜਨ ਲੱਗਾ, ਮੇਰੇ ਦਾਤੇ ਨੇ ਚਰਨਾਂ ਤੇ ਨਹੀਂ ਇੱਕੋ ਦਮ ਕੁੱਟ ਕੇ ਸੀਨੇ ਨਾਲ ਲਾਇਆ। ਇਹਦੇ ਸ਼ਬਦ ਸਨ ਕਿ ਪਸੀਨੇ ਨਾਲ ਮੇਰੇ ਬਸਤਰ ਭਿੱਜੇ ਨੇ, ਮਿੱਟੀ ਨਾਲ ਮੇਰਾ ਤਨ ਭਰਿਆ ਪਿਆ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਨਾਲੇ ਤਾਂ ਸੀਨੇ ਨਾਲ ਲਾਇਆ ਤੇ ਮੂੰਡ ਪਲੋਸ ਕੇ ਕਹਿੰਦੇ ਨੇ ਬੇਟਾ ਚਿੱਟੇ ਕੱਪੜੇ ਹੋਣ, ਮਨ ਮੈਲਾ ਹੋਵੇ ਤੇ ਉਹਨਾਂ ਨੂੰ ਥਾਂ ਨਹੀਂ ਮਿਲਦੀ, ਅੰਦਰ ਨਿਰਮਲ ਹੋਵੇ ਤੇ ਬਾਹਰੋਂ ਜੇ ਕਿਤੇ ਮਿੱਟੀ ਵੀ ਲੱਗੀ ਹੋਵੇ ਤਾਂ ਵੀ ਮੈਂ ਆਪਣੇ ਸੀਨੇ ਵੀ ਤੈਨੂੰ ਥਾਂ ਦਿਆਂਗਾ। ਕੀ ਇਹ ਸਰਬੰਗੀ ਪ੍ਰੀਤ ਨਹੀਂ? ਮੈਂ ਭਾਈ ਸਾਹਿਬ ਦੀ ਦੂਸਰੀ ਜਿਹੜੀ ਪਵਿੱਤਰ ਉਹਨਾਂ ਦੀ ਰਚਨਾ ਵਿੱਚੋਂ ਕਵਿਤ ਹੈ, ਉਹ ਸਰਬੰਗੀ ਪ੍ਰੀਤ ਹੈ। ਪਹਿਲਾਂ ਇੱਕ ਅੰਗੀ ਪ੍ਰੀਤ ਸੀ, ਸਰਬੰਗੀ ਪ੍ਰੀਤ ਹੈ। ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਇਹ ਨਹੀਂ ਕਿ ਗੁਰੂ ਕਹਿਦਾ ਵੀ ਤੂੰ ਪਤੰਗੇ ਦੀ ਤਰ੍ਹਾਂ ਆ ਗਿਆ, ਸੜ ਜਾ, ਮੈਂ ਨਹੀਂ ਤੈਨੂੰ ਅੱਗੇ ਲੈਣ ਆਉਣਾ। ਨਹੀਂ, ਸਤਿਗੁਰੂ ਦੀ ਪ੍ਰੀਤ ਸਰਬੰਗੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਇੱਕ ਵਾਰੀ ਤੂੰ ਗੁਰੂ ਨੂੰ ਆਵਾਜ਼ ਮਾਰ, ਸਿਮਰਨ ਤਾਂ ਇਹ ਬਾਰਗ ਬਾਰ ਗੁਰ ਖੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ, ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਯਾਨਿਦ ਮਹਿਮਾ ਆਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ। ਗੁਰੂ ਕੀ ਪ੍ਰੀਤ ਜਿਹੜੀ ਹੈ, ਗੁਰੂ ਕੇ ਸਿੱਖੋ ਇਹ ਸਰਬੰਗੀ ਹੈ। ਜਦੋਂ ਕਿਸੇ ਦੀ ਰੱਬ ਦੇ ਚਰਨਾਂ ਵਿੱਚ ਪ੍ਰੀਤ ਪੈ ਜਾਏ, ਕਾਮਲ ਮੁਰਸ਼ਦ ਮਿਲ ਜਾਏ, ਸੰਗਤ ਕਰਨੀ ਵਾਲਿਆਂ ਦੀ ਮਿਲ ਜਾਏ,
ਉਦੋਂ ਅੰਦਰ ਪ੍ਰੇਮ ਉਛਾਲਾ ਮਾਰਦਾ, ਫਿਰ ਦੁਨੀਆਂ ਦੇ ਲੋਕਾਂ ਨੂੰ ਇਹ ਪ੍ਰੀਤ ਨਹੀਂ ਪਾਉਂਦੀ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਸ਼ਬਦ ਦੀ ਵਿਆਖਿਆ ਕਰਨੀ ਚਾਹੁੰਦਾ ਹਾਂ ਕਿ ਦੁਨੀਆਂ ਨੂੰ ਬਾਬੇ ਨਾਨਕ ਦੀ ਪ੍ਰੀਤ ਭਾਈ, ਕਿ ਦੁਨੀਆਂ ਨੂੰ ਬਾਬੇ ਨਾਮਦੇਵ ਦੀ ਪ੍ਰੀਤ ਭਾਈ, ਕਿ ਦੁਨੀਆਂ ਨੂੰ ਕਬੀਰ ਦੀ ਪ੍ਰੀਤ ਚੰਗੀ ਲੱਗੀ। ਤਿੰਨ ਹੀ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਨੂੰ ਗੁਰੂ ਰਾਮਦਾਸ ਫਰਮਾਉਂਦੇ ਨੇ ਗੁਰੂ ਨਾਨਕ ਸਾਹਿਬ ਨੂੰ ਕਿ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ। ਗੁਰੂ ਨਾਨਕ ਸਮਦਰਸ਼ੀ ਕਿਹਾ, ਗੁਰੂ ਅਰਜੁਨ ਦੇਵ ਜੀ ਕਹਿਣ ਲੱਗੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਗੁਰਦਾਸ ਕਹਿਣ ਲੱਗੇ ਸਿੱਧਾਂ ਦੀ ਜ਼ਬਾਨੀ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇੰਨੀ ਕਮਾਈ ਕਹਿਣ ਲੱਗੇ ਕਲਯੁਗ ਬਾਬੇ ਤਾਰਿਆਂ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ। ਜਦੋਂ ਅਸੀਂ ਗੁਰੂ ਅਰਜੁਨ ਸਾਹਿਬ ਨੂੰ ਪੜਿਆ ਕਹਿਣ ਲੱਗੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਭਰਿਆ ਰੇ। ਭੱਟਾਂ ਨੇ ਕਹਿ ਦਿੱਤਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਿਹਨੂੰ ਜੋਤ ਰੂਪ ਕਿਹਾ, ਜਿਹਨੂੰ ਕਲ ਤਾਰਨ ਗੁਰੂ ਨਾਨਕ ਆਇਆ ਕਿਹਾ, ਜਿਨ੍ਹਾਂ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਕਿਹਾ। ਜਦੋਂ ਮੇਰੇ ਬਾਬੇ ਦੀ ਪ੍ਰੀਤ ਆਪਣੇ ਸਾਈਂ ਦੇ ਚਰਨਾਂ ਨਾਲ ਬਣੀ ਤੇ ਲੋਕਾਂ ਨੇ ਉੱਥੇ ਸ਼ਬਦ ਪਤਾ ਕੀ ਕਹਿ, ਲਾਗੀ ਪ੍ਰੀਤ ਸੁਜਾਨ ਸਿਉਂ ਵਰਜੈ ਲੋਕ ਅਜਾਨ। ਸੁਜਾਨ ਕਹਿੰਦੇ ਨੇ ਜੋਤ ਰੂਪ ਹੈ, ਸੁਜਾਨ ਜਿਹੜੇ ਨੇ ਸਮਝ ਵਾਲੇ ਕਹਿੰਦੇ ਨੇ ਕਿ ਗੁਰੂ ਨਾਨਕ ਨਿਰੰਕਾਰ ਹੈ, ਪਰ ਜਿਹੜੇ ਅਗਿਆਨੀ ਨੇ ਅਜਾਨ ਪਤਾ ਕੀ ਕਹਿੰਦੇ ਨੇ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਵਰਜੈ ਲੋਕ ਅਜਾਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਪਰ ਲੋਕਾਂ ਨੂੰ ਕੀ ਪਤਾ ਸੀ, ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ, ਖੋ ਹਰ ਬਿਨ ਔਰ ਨਾ ਜਾਣਾ। ਭਗਤ ਨਾਮਦੇਵ ਜੀ ਦੀ ਪ੍ਰੀਤ ਬਣੀ, ਲੋਕਾਂ ਨੇ ਬੇਅੰਤ ਸ਼ਬਦ ਕੱਸ ਕੱਸ ਕੇ ਮਿਹਣੇ ਮਾਰੇ ਤੇ ਅੱਗੋਂ ਭਗਤ ਨਾਮਦੇਵ ਕਹਿਣ ਲੱਗੇ, ਮੈਂ ਬੌਰੀ ਮੇਰਾ ਰਾਮ ਪਤਾਰ, ਮੈਂ ਤਾਂ ਕਮਲੀ ਹੋ ਗਈ ਆਪਣੇ ਪਿਆਰੇ ਦੇ ਵਿਯੋਗ ਵਿੱਚ, ਆਪਣੇ ਪਿਆਰੇ ਦੀ ਪ੍ਰੀਤ ਵਿੱਚ। ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸ਼ਿੰਗਾਰ। ਕਹਿਣ ਲੱਗੇ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਵਰਜੈ ਲੋਕ ਅਜਾਨ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਤਨ ਮਨ ਰਾਮ ਪਿਆਰੇ ਜੋਗ। ਵਾਦ ਵਿਵਾਦ ਕਾਉਂ ਕਿਉਂ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ, ਅਬ ਜੀ ਜਾਨ ਐਸੇ ਬਣ ਆਈ, ਮਿਲੂ ਗੋਪਾਲ ਨਿਸ਼ਾਨ ਬਿਜਾਈ, ਉਸਤਤ ਨਿੰਦਾ ਕਰੈ ਨਰ ਕੋਈ, ਨਾਮੈ ਸ੍ਰੀ ਰੰਗ ਭੇਟਲ ਸੋਈ। ਕਬੀਰ ਜੀ ਨੂੰ ਰੋਕਿਆ ਨੀ, ਕਹਿਣ ਲੱਗੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਕਹਿਣ ਲੱਗੇ ਮੈਂ ਨਾ ਬੌਰਾ, ਰਾਮ ਕੀ ਉਹ ਬੌਰਾ, ਸਤਿਗੁਰ ਜਾਰ ਗਏ ਪ੍ਰਮੋਰਾ। ਪਰ ਜਿਹੜੇ ਸਿਦਕ ਨਾਲ ਇਸ਼ਕ ਕਮਾਣ ਵਾਸਤੇ ਤੁਰਦੇ ਨੇ ਪਿਆਰਿਓ, ਉਹਨਾਂ ਪ੍ਰੀਤ ਕਰਨ ਵਾਲਿਆਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦਾ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ, ਭਾਵੇਂ ਉਹ ਗੁਰੂ ਸਾਹਿਬ ਦੀ ਬਾਣੀ ਤੋਂ ਬਾਹਰ ਹੈ, ਪਰ ਪ੍ਰੀਤ ਦੀ ਉਹ ਵੀ ਇੱਕ ਸਿਖਰ ਹੈ। ਕੱਲੀ ਇਹ ਆਪਣੀ ਖੋਮੇ ਵਿੱਚ ਨਾ ਜਾਈਏ, ਮੈਂ ਨਾ ਕੋਈ ਵੀ ਸੱਜਣ ਪ੍ਰੀਤ ਕਰਨ ਵਾਲਾ ਕਿਸੇ ਧਰਮ ਨਾਲ ਕਿਸੇ ਵੀ ਮਰਿਆਦਾ ਨਾਲ ਸੰਬੰਧ ਸੀ, ਪਰ ਉਦਾਹਰਣ ਲੈਣੀ ਮਾੜੀ ਗੱਲ ਨਹੀਂ ਕਿ ਗਣਕਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਗਣਕਾ ਦੀਆਂ ਉਦਾਹਰਣਾਂ ਕਿੰਨੀਆਂ ਨੇ। ਅਜ਼ਾਮਲ ਵਿਦਵਾਨ ਸੀ ਕਿ ਉਹਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਨਹੀਂ, ਉਹਦੇ ਬਖਸ਼ਣ ਵਾਲੀ ਗੱਲ ਤੇ ਮਲੀਨਤਾ ਤੋਂ ਨਿਰਮਲਤਾਈ ਵਾਲੀ ਘਟਨਾ ਨੂੰ ਬਾਣੀ ਵਾਰ ਵਾਰ ਕਹਿੰਦੀ। ਮੀਰਾਂ ਦੇ ਸੰਬੰਧੀ ਉਹਦੇ ਅੰਦਰ ਦੀ ਪ੍ਰੀਤ, ਉਹਦੇ ਅੰਦਰ ਦਾ ਇਸ਼ਕ ਆਪਣੇ ਪਿਆਰੇ ਦੇ ਨਾਲ ਜਦੋਂ ਬਣ ਗਿਆ ਹੈ ਤੇ ਉਸ ਵੇਲੇ ਉਹਨੂੰ ਲੋਕਾਂ ਨੇ ਰੋਕਿਆ। ਇੱਕ ਹੁੰਦਾ ਜ਼ਬਾਨ ਕਰਕੇ ਰੋਕਣਾ, ਇੱਕ ਹੁੰਦਾ ਗਾਲਾਂ ਉਲਾਮੇ ਦੇ ਕੇ ਰੋਕਣਾ, ਤੇ ਤੀਜਾ ਤਰੀਕਾ ਹੁੰਦਾ ਜੇ ਜ਼ਬਾਨ ਨਾਲ ਗਾਲਾਂ ਨਾਲ ਨਾ ਰੁਕੇ ਫਿਰ ਇਹਨੂੰ ਮੌਤ ਦੀ ਝੋਲੀ ਵਿੱਚ ਪਾ ਦਿਓ, ਇਹ ਖਤਮ ਹੋ ਜਾਏ ਤੇ ਰੋਜ਼ ਰੋਜ਼ ਦਾ ਸਿਆਪਾ ਹੀ ਮੁੱਕ ਜਾਵੇ। ਮੀਰਾ ਦੇ ਅੰਦਰ ਦੀ ਪ੍ਰੀਤ ਸੀ, ਉਹਦੀ ਰਚਨਾ ਮੈਂ ਪੜ੍ਹ ਰਿਹਾ ਸਾਂ। ਡਾਕਟਰ ਮਹਿੰਦਰ ਕੌਰ ਗਿੱਲ ਨੇ ਬੜਾ ਸੋਹਣਾ ਉਹਨੂੰ ਬਿਆਨ ਕੀਤਾ ਉਹਨਾਂ ਦੀ ਕਿਤਾਬ ਧਰਮ ਸਮਾਜ ਤੇ ਨਾਰੀ। ਉਹਨੇ ਨਾਰੀ ਦੇ ਕੰਸੈਪਟ ਵਿੱਚ ਜਿਹੜੀ ਗੱਲ ਕਹੀ, ਕਹਿਣ ਲੱਗੇ ਮੀਰਾ ਉਹਦਾ ਇਸ਼ਕ ਹੈ ਆਪਣੇ ਪ੍ਰੀਤਮ ਨਾਲ, ਸ਼੍ਰੀ ਕ੍ਰਿਸ਼ਨ ਜੀ ਨਾਲ ਉਹਦਾ ਨੇਕ ਹੈ,
ਰਾਜਪੂਤਾਂ ਨੇ ਦੀ ਰਾਜਪੂਤਾਂ ਦੀ ਨੂੰਹ ਹੈ, ਵਿਧਵਾ ਹੋ ਗਈ ਏ। ਸੱਚ ਜਾਣੂ ਵਿਧਵਾ ਮੀਰਾ, ਮੀਰਾ ਦੀ ਪ੍ਰੀਤ ਤੇ ਮੀਰਾ ਦਾ ਰੂਪ ਇੱਕ ਮੇਕ ਹੋ ਚੁੱਕੇ ਸਨ। ਚਮੜੀ ਦੇਖਣ ਵਾਲਿਆਂ ਨੂੰ ਲੋਕ ਲੱਜਿਆ ਲੱਗਦੀ ਸੀ, ਪਰ ਅੰਦਰੋਂ ਪ੍ਰੀਤ ਕਰਨ ਵਾਲੀ ਨੇ ਕਦੀ ਆਪਣੀ ਚਮੜੀ ਦਾ ਪੈ ਨਹੀਂ ਖਾਧਾ। ਸਾਧੂ ਸੰਤਾਂ ਦੀ ਸੰਗਤ ਵੀ ਜਾਣਾ, ਬੜਾ ਯਤਨ ਕੀਤਾ ਰੋਕਣ ਦਾ, ਪਰ ਉਹ ਮੁੜੀ ਨਾ। ਉਹਦੇ ਅੰਦਰ ਦੀ ਪ੍ਰੀਤ ਉਹਨੂੰ ਟਿਕਣ ਨਾ ਦੇ। ਪਿਆਰਿਓ, ਪਾਣੀ ਪਹਾੜ ਦੇ ਥੱਲੇ ਵੇ, ਜਿੰਨੀਆਂ ਮਰਜ਼ੀ ਸਦੀਆਂ ਪਿਆਰ ਹੈ, ਜਿੱਦਣ ਕਿਤੇ ਪਹਾੜ ਨੂੰ ਪਾਟ ਕੇ ਬਾਹਰ ਨਿਕਲ ਗਿਆ ਨਾ, ਪੱਥਰਾਂ ਨੂੰ ਪਾੜ ਕੇ ਨਿਕਲੇ ਹੋਏ ਪਾਣੀ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕੇ। ਜਿਹੜਾ ਇੱਕ ਵਾਰੀ ਸੀਨਾ ਪਾਟ ਕੇ

ਆ ਤੇ ਯਾਤਰੀ ਇੱਛਾ ਬਲ ਨੂੰ ਵੇਖਣ ਵਾਲੇ ਆਪਣੇ ਆਪਣੇ ਮੁਕਾਮ ਤੇ ਚਲੇ ਗਏ। ਪੰਛੀ ਆਰਾਮ ਵਿੱਚ ਆ ਗਏ। ਸੂਰਜ ਵੀ ਕਿਤੇ ਅਸਤ ਹੋ ਕੇ ਹਨੇਰੇ ਦੀ ਚਾਦਰ ਅਸਮਾਨ ਤੇ ਪਸਰ ਗਈ ਤੇ ਭਾਈ ਸਾਹਿਬ ਕਹਿੰਦੇ ਨੇ ਸਾਰੀਆਂ ਆਵਾਜ਼ਾਂ ਗੁੰਮ ਹੋ ਗਈਆਂ, ਅਲੋਪ ਹੋ ਗਈਆਂ। ਰਾਤ ਦੀ ਰਾਣੀ ਨੇ, ਰਾਤ ਨੇ ਆਪਣੇ ਤਾਰਿਆਂ ਨੂੰ ਅਸਮਾਨ ਵਿੱਚ ਥਾਂ ਦਿੱਤੀ। ਪਰ ਕਹਿੰਦੇ ਦੇਖੋ ਸਵੇਰੇ ਦਿਨ ਚੜਿਆ ਸੀ, ਚਸ਼ਮੇ ਤੇ ਸੈਲਾਨੀ ਸਨ, ਪੰਛੀ ਸਨ, ਵੇਖਣ ਵਾਲੇ ਸਨ। ਰਾਤ ਨੂੰ ਇਕੱਲਾ ਚਸ਼ਮਾ, ਆਂਦੇ ਨੇ ਉਹਦੇ ਪਾਣੀ ਦੀ ਆਵਾਜ਼ ਪਰਤ ਪਰਤ ਕੇ ਕੰਨਾਂ ਵਿੱਚ ਪਏ। ਤੇ ਭਾਈ ਵੀਰ ਸਿੰਘ ਸ਼ਾਇਰ ਨੇ ਕਹਿੰਦੇ ਨੇ ਉਸ ਪਾਣੀ ਦੇ ਚਸ਼ਮੇ ਕੋਲ ਖਲੋ ਕੇ ਮੈਂ ਇੱਕੋ ਗੱਲ ਪੁੱਛੀ ਸੀ ਕਿ ਇੱਛਾ ਬਲ ਤੈਨੂੰ ਵੇਖਣ ਵਾਲੇ ਵੀ ਥੱਕ ਕੇ ਚਲੇ ਗਏ, ਪੰਛੀ ਤੇਰੇ ਕਿਨਾਰੇ ਗੀਤ ਗਾਉਣ ਵਾਲੇ ਵੀ ਚਲੇ ਗਏ, ਸੂਰਜ ਵੀ ਅਲੋਪ ਹੋ ਗਿਆ, ਰਾਤ ਨੇ ਕਾਲੀ ਚਾਦਰ ਬਖੇਰ ਦਿੱਤੀ, ਪਸਾਰ ਦਿੱਤੀ, ਹੱਦ ਹੋ ਗਈ, ਸਾਰੇ ਆਰਾਮ ਵੀ ਚਲੇ ਗਏ, ਤੈਨੂੰ ਦੋ ਘੜੀਆਂ ਆਰਾਮ ਨਹੀਂ। ਉਸ ਵੇਲੇ ਕਹਿੰਦੇ ਨੇ ਇੱਛਾ ਬਲ ਉਹਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਜਿਹੜੇ ਕਿਨਾਰੇ ਤੇ ਆਏ ਸਨ ਇਹ ਵਕਤੀ ਆਸ਼ਕ ਸਨ, ਪਰ ਮੈਂ ਕੇਵਲ ਥੋੜੇ ਸਮੇਂ ਦਾ ਬੱਝਾ ਹੋਇਆ ਇਸ਼ਕ ਨਹੀਂ ਕਰਦਾ। ਕਹਿੰਦੇ ਨੇ ਇਹ ਤਾਂ ਮੇਰੀ ਇਸ ਤੜਪ ਨੂੰ ਵੇਖਣ ਆਉਂਦੇ ਨੇ, ਪਰ ਮੈਂ ਆਪਣੇ ਅੰਦਰ ਦੀ ਤੜਪ ਨੂੰ ਪਾਲਣਾ ਵਾਂ। ਕਹਿੰਦਾ ਮੇਰੇ ਸੀਨੇ ਵਿੱਚ ਇੱਕ ਖਿੱਚ ਹੈ, ਮੇਰੇ ਸੀਨੇ ਵਿੱਚ ਇੱਕ ਤੜਪ ਹੈ, ਤੇ ਜਿੰਨੀ ਦੇਰ ਤੱਕ ਉਹ ਪੂਰੀ ਨਹੀਂ ਹੁੰਦੀ, ਭਾਵੇਂ ਹਨੇਰੀ ਜਾਏ, ਕੱਕਰ ਪਏ, ਭਾਵੇਂ ਧੁੱਪ ਆਵੇ, ਭਾਵੇਂ ਕਾਲੀ ਰਾਤ ਹੋਵੇ, ਮੈਂ ਓਨੀ ਦੇਰ ਤੱਕ ਆਪਣੇ ਸੀਨੇ ਵਿੱਚੋਂ ਪਾੜ ਪਾੜ ਕੇ ਪਾਣੀ ਕੱਢੀ ਜਾਣਾ, ਜਿੰਨੀ ਦੇਰ ਤੱਕ ਮੇਰਾ ਪਾਣੀ ਸੌ ਸਾਗਰ ਵਿੱਚ ਲੀਨ ਨਹੀਂ ਹੋ ਜਾਂਦਾ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਇਹ ਅੰਦਰ ਦੇ ਪ੍ਰੀਤ ਵਾਲਿਆਂ ਦਾ ਜੀਵਨ ਹੈ। ਭਾਈ ਸਾਹਿਬ ਨੇ ਸਵਾਲ ਕੀਤਾ ਤੇ ਪ੍ਰਸ਼ਨ ਉੱਤਰ ਇਹ ਕਵਿਤਾ ਵਿੱਚ। ਪ੍ਰਸ਼ਨ ਹੈ ਕਿ ਸਾਂਝ ਹੋਈ ਪਰਛਾਵੇਂ ਛਿਪ ਗਏ ਕਿਉਂ ਇੱਛਾ ਬਲ ਤੂੰ ਜਾਰੀ। ਪ੍ਰਸ਼ਨ ਸੀ ਕਿ ਸਾਂਝ ਹੋਈ ਪਰਛਾਵੇਂ ਛਿਪ ਗਏ ਕਿਉਂ ਇੱਛਾ ਬਲ ਤੂੰ ਜਾਰੀ, ਨੈ ਸਰੋਧ ਕਰ ਰਹੀ ਗਏ ਉਵੇਂ ਤੇ ਤੁਰਨੋਂ ਵੀ ਨਹੀਂ ਖਾਰੀ। ਪੰਛੀ ਅਤੇ ਸੈਲਾਨੀ ਮਾਲੀ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਛਾ ਗਿਆ ਸਾਰੇ, ਕੁਦਰਤ ਟਿਕ ਗਈ ਸਾਰੀ, ਹੁਣ ਲਾਗੀ ਪ੍ਰੀਤ ਸੁਜਾਨ ਸਿਓ ਤਾਂ ਕੋਈ ਇੱਕ ਉਦਾਹਰਨ ਹੈ। ਅੱਗੋਂ ਉੱਤਰ ਸ਼ੁਰੂ ਹੁੰਦਾ ਹੈ, ਇੱਛਾ ਬਲ ਕਹਿੰਦਾ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਪਿਆਰਿਓ ਅੰਦਰੋਂ ਪ੍ਰੀਤ ਪਾਲਣ ਵਾਲੇ ਨੇ ਕਿੱਥੇ ਟਿਕਣਾ ਹੈ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ, ਬਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ। ਮਿਲਾਪ ਤੋਂ ਬਿਨਾਂ ਉਹ ਕਿਤੇ ਰੁਕਦੇ ਨਹੀਂ, ਰੱਬ ਨੂੰ ਇਸ਼ਟ ਕਰਨ ਵਾਲਿਆਂ ਨੂੰ ਕੌਣ ਰੋਕ ਸਕਦਾ। ਮੈਂ ਅਰਜ਼ ਕਰ ਰਿਹਾ ਸਾਂ, ਮੀਰਾਂ ਨੂੰ ਯਤਨ ਕੀਤਾ ਇਹ ਰੁਕੇ, ਪਹਿਰੇ ਲਾਏ, ਅਨੇਕਾਂ ਤਰ੍ਹਾਂ ਦੇ ਸ਼ਬਦਾਵਲੀਆਂ ਉਹਨੂੰ ਸ਼ਬਦ ਕੱਸੇ, ਪਰ ਮੀਰਾਂ ਮਿਹਣਿਆਂ ਤੋਂ ਉਲਾਮਿਆਂ ਤੋਂ ਦੁਨੀਆਂ ਦੀਆਂ ਗੱਲਾਂ ਤੋਂ ਬੜੀ ਉੱਚੀ ਉੱਠ ਚੁੱਕੀ ਸੀ। ਉਹਨੇ ਆਪਣੀ ਰਚਨਾ ਵਿੱਚ ਇੱਕ ਗੱਲ ਕਹੀ, ਮੀਰਾਂ ਕਹਿੰਦੀ ਏ ਅੱਜ ਰਾਣਾ ਮੇਰੇ ਨਾਲ ਰੁੱਸ ਗਿਆ, ਸਾਰੀ ਨਗਰੀ ਮੇਰੇ ਨਾਲ ਰੁੱਸ ਗਈ। ਕਹਿਣ ਲੱਗੀ ਮੈਂ ਕਿਹੜੇ ਥਾਵਾਂ ਤੇ ਜਾਂ, ਬਰਾਦਰੀ ਦੇ ਲੋਕ ਰੁੱਸ ਗਏ, ਰਾਣਾ ਮੇਰੇ ਨਾਲ ਰੁੱਸ ਗਿਆ, ਆਪਣੇ ਮੇਰੇ ਤੋਂ ਮੂੰਹ ਵੱਟ ਗਏ। ਹੁਣ ਆਪਣਿਆਂ ਨੇ ਕੀ ਕੀਤਾ, ਰਾਣੇ ਨੇ ਮਾਰਨ ਦੇ ਲਈ ਪਹਿਲੇ ਦਿਨ ਇੱਕ ਪਟਾਰੀ ਘੱਲੀ ਸੀ ਕਿ ਕਿਸੇ ਤਰੀਕੇ ਨਾਲ ਇਹਦੀ ਖੇਡ ਖਤਮ ਹੋ ਜਾਏ। ਪਟਾਰੀ ਵਿੱਚ ਸੱਪ ਪਾ ਕੇ ਜ਼ਹਿਰੀਲਾ ਸੱਪ ਭੇਜਿਆ, ਕਹਿਣ ਲੱਗੇ ਮੀਰਾ ਦੇ ਹੱਥ ਵਿੱਚ ਦੇ ਦਿਓ। ਮੀਰਾ ਕਹਿੰਦੀ ਹੈ ਸੱਪ ਦੀ ਪਟਾਰੀ ਆਈ, ਮੈਂ ਨਹਾ ਧੋ ਕੇ ਜਦੋਂ ਪਟਾਰੀ ਦੇ ਢੱਕਣ ਨੂੰ ਖੋਲਿਆ ਜਿਹੜਾ ਜ਼ਹਿਰੀਲਾ ਸੱਪ ਸੀ, ਮੈਨੂੰ ਇਹਦੇ ਵਿੱਚੋਂ ਵੀ ਭਗਵਾਨ ਦੇ ਦੀਦਾਰ ਹੋਣ ਲੱਗ ਪਏ। ਉਹ ਸੱਪ ਵੀ ਮੈਨੂੰ ਦੇਖ ਕੇ ਚੁੱਕ ਗਿਆ। ਕਹਿਣ ਲੱਗੀ ਇਹਨਾਂ ਦੂਜਾ ਯਤਨ ਕੀਤਾ ਕਿ ਆਪਣੇ ਵੱਲੋਂ ਜ਼ਹਿਰ ਦਾ ਪਿਆਲਾ ਭੇਜਿਆ, ਮਲਾ ਕੇ ਜ਼ਹਿਰ ਮਿੱਠੇ ਦੇ ਵਿੱਚ ਜਦੋਂ ਘੱਲਿਆ, ਕਹਿਣ ਲੱਗੀ ਮੈਂ ਹੱਥ ਧੋਤੇ ਤੇ ਜ਼ਹਿਰ ਦੇ ਪਿਆਲੇ ਨੂੰ ਅੰਮ੍ਰਿਤ ਜਾਣ ਕੇ ਆਪਣੇ ਲਬਾਂ ਨਾਲ ਲਾਇਆ, ਤੇ ਜਿਹੜਾ ਜ਼ਹਿਰ ਕਹਿੰਦੇ ਸਨ ਮੀਰਾਂ ਦੇ ਅੰਦਰ ਜਾਏਗਾ ਤੇ ਮੌਤ ਹੋਏਗੀ, ਕਹਿਣ ਲੱਗੇ ਜ਼ਹਿਰ ਅੰਦਰ ਜਾਣ ਦੀ ਦੇਰ ਸੀ, ਮੇਰੀ ਪ੍ਰੀਤ ਵਾਲੀ ਅਵਸਥਾ ਅੱਗੇ ਨਾਲੋਂ ਵੱਧ ਹੋ ਗਈ, ਜ਼ਹਿਰ ਅੰਮ੍ਰਿਤ ਬਣ ਗਿਆ। ਕਹਿਣ ਲੱਗੀ ਤੀਜੀ ਖੇਡ ਇਹਨਾਂ ਵਰਤਾਈ, ਇੱਕ ਸੂਲਾਂ ਦੀ ਸੇਜ ਤਿਆਰ ਕੀਤੀ, ਵਰਜੈ ਲੋਕ ਅਜਾਨ, ਸੂਲਾਂ ਦੀਆਂ ਤਿੱਖੀਆਂ

0: ਲੋਕਾਂ ਦੇ ਉੱਤੇ ਜ਼ਹਿਰ ਲੱਗਾ ਸੀ ਕਿ ਮੀਰਾਂ ਪਏਗੀ ਸੂਲਾਂ ਦੇ ਵਿੱਚੋਂ, ਜਦੋਂ ਇਹ ਜ਼ਹਿਰ ਇਹ ਸੂਲਾਂ ਇਹਦੇ ਅੰਦਰ ਪ੍ਰਵੇਸ਼ ਕਰਨਗੀਆਂ ਤੇ ਇਹਦੇ ਪਿੰਡੇ ਤੇ ਜ਼ਹਿਰ ਅਸਰ ਕਰੇਗਾ, ਮੌਤ ਹੋ ਜਾਏਗੀ। ਕਹਿੰਦੇ ਨੇ ਮੇਰੇ ਲਈ ਸੂਲਾਂ ਦੀ ਸੇਜ ਆਉਂਦੀ ਤੇ ਜਦੋਂ ਮੈਂ ਇਹਦੇ ਤੇ ਲੰਮੀ ਪਈ ਤੇ ਇੰਜ ਲੱਗਾ ਮੇਰੇ ਪਰਮਾਤਮਾ ਨੇ ਮੇਰੇ ਲਈ ਫੁੱਲਾਂ ਦੀ ਸੇਜ ਬਣਾ ਦਿੱਤੀ ਹੈ। ਕੀ ਪ੍ਰੀਤਵਾਨ ਲੋਕਾਂ ਨੂੰ ਕੋਈ ਰੋਕ ਸਕਦਾ? ਹਜ਼ੂਰ ਨੇ ਬਾਣੀ ਵਿੱਚ ਅਨੇਕਾਂ ਉਦਾਹਰਨਾਂ ਦਿੱਤੀਆਂ ਤੇ ਮੇਰੇ ਖਿਆਲ ਵਿੱਚ ਅੱਜ ਮੀਰਾਂ ਦੀ ਇਹ ਰਚਨਾ ਆ ਗਈ। ਕਹਿਣ ਲੱਗੀ, ਸਾਂਪ ਪਟਾਰਾ ਰਾਣੇ ਭੇਜਿਓ, ਮੀਰਾਂ ਹਾਥ ਦਿਓ ਜਾਏ। ਨਾਏ ਧੋਏ ਮੀਰਾਂ ਦੇਖਣ ਲੱਗੀ, ਸਾਲ ਗ੍ਰਾਮ ਗਈ ਪਾਏ। ਜ਼ਹਿਰ ਪਿਆਲਾ ਰਾਣੇ ਭੇਜਿਓ, ਮੀਰਾਂ ਦੀਜੈ ਪਲਾਏ। ਕਹਿਣ ਲੱਗੇ ਪਿਆਰਿਓ, ਕਿ ਹਾਥ ਧੋਏ ਮੇਰਾ ਪੀਵਨ ਲਾਗੀ, ਹੋਏ ਅਮਰ ਉਚਾਏ। ਤੀਜੀ ਗੱਲ ਉਹਨਾਂ ਕਹੀ, ਸੂਲ ਸੇਜ ਰਾਣੇ ਨੇ ਭੇਜੀ, ਮੀਰਾਂ ਦੀਜੋ ਸੁਲਾਏ। ਸਾਂਝ ਪਰੀ ਮੀਰਾ ਸੋਵਣ ਲਾਗੀ, ਮਾਨੋ ਫੂਲ ਵਿਛਾਏ। ਅੱਗੇ ਉਹਨੇ ਬਚਨ ਕਿਹਾ ਕਿ ਮੀਰਾ ਕੇ ਪ੍ਰਭ ਸਦਾ ਸਹਾਈ, ਰਾਖੈ ਵਿਘਨ ਹਟਾਏ ਭਜਨ। ਭਗਵੰਤ ਭਾਵ ਮੈਂ ਮਤ ਡੋਲਦੀ, ਗਿਰਧਰ ਪੈ ਬਲ ਜਾਏ। ਜਿਹਦੇ ਅੰਦਰ ਦੀ ਪ੍ਰੀਤ ਹੈ, ਭਜਨ ਭਾਵ ਮੈਂ ਮਤ ਡੋਲਤੀ, ਗਿਰਧਰ ਪੈ ਬਲ ਜਾਏ। ਪ੍ਰੀਤ ਵਾਲਿਆਂ ਨੂੰ ਸੱਪ ਦੀਆਂ ਪਟਾਰੀਆਂ, ਪ੍ਰੀਤ ਵਾਲਿਆਂ ਨੂੰ ਸਲੀਬਾਂ, ਪ੍ਰੀਤ ਵਾਲਿਆਂ ਨੂੰ ਆਰੇ, ਪ੍ਰੀਤ ਵਾਲਿਆਂ ਨੂੰ ਤਿੱਖੀਆਂ ਆਰੀਆਂ, ਪ੍ਰੀਤ ਵਾਲਿਆਂ ਨੂੰ ਖੰਜਰ, ਪ੍ਰੀਤ ਵਾਲਿਆਂ ਨੂੰ ਫਾਂਸੀ ਦੇ ਫੰਦੇ ਵੀ ਕਦੀ ਨਹੀਂ ਰੋਕ ਸਕਦੇ। ਅਸੀਂ ਸਮਝਦੇ ਹਾਂ ਕਿ ਤਨ ਦੇ ਟੁੱਟਣ ਨਾਲ ਪ੍ਰੀਤ ਟੁੱਟ ਗਈ। ਸੱਚ ਜਾਣੋ, ਉਹਨਾਂ ਦੀ ਪ੍ਰੀਤ ਤਾਂ ਅੰਦਰ ਦੀ ਹੈ, ਜਿਹੜੀ ਤਨ ਦੇ ਟੁੱਟਣ ਨਾਲ ਵੀ ਕਦੀ ਨਹੀਂ ਟੁੱਟਦੀ। ਤਾਂ ਹੀ ਬਾਬੇ ਕਬੀਰ ਨੇ ਇਸ ਪ੍ਰੀਤ ਦੇ ਸੰਬੰਧੀ ਇਹ ਕਿਰਪਾ ਭਰੇ ਬਚਨ ਕਹਿ ਸਨ। ਕਹਿਣ ਲੱਗੇ ਪਿਆਰਿਓ, ਕਿ ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ, ਤਾਂ ਸਿਉਂ ਟੂਟੀ ਕਿਉਂ ਬਣੇ ਜਾਂ ਕਹਿ ਜੀ ਪ੍ਰਾਣ। ਜਿਨ੍ਹਾਂ ਦੀ ਪਿਆਰੇ ਦੇ ਨਾਲ ਪ੍ਰੀਤ ਪੈ ਗਈ, ਅਣਜਾਣ ਲੋਕ ਉਹਨੂੰ ਰੋਕਣ ਦਾ ਯਤਨ ਕਰਦੇ ਨੇ, ਪਰ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਬੇਕਦਰਿਆਂ ਨੂੰ ਪ੍ਰੀਤ ਦੀ ਸਾਰ ਨਹੀਂ। ਲਾਗੀ ਪ੍ਰੀਤ ਸੁਜਾਨ ਸਿਉਂ, ਵਰਜੈ ਲੋਕ ਅਜਾਨ। ਅਗਿਆਨੀ ਬੰਦੇ ਜਿਹੜੇ ਪ੍ਰੀਤ ਦੇ ਕਦਰਦਾਰ ਨਹੀਂ, ਉਹ ਰੋਕਦੇ ਨੇ। ਪਰ ਕਹਿੰਦੇ ਨੇ ਜਿਹਦਾ ਅੰਦਰੋਂ ਇੱਕ ਬਣ ਗਿਆ, ਤਾਂ ਕਿ ਉਹ ਟੂਟੀ ਕਿਉਂ ਬਣੇ ਜਾਂ ਕਿ ਜੀ ਪ੍ਰਾਣ। ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ ਨੇ, ਉਸ ਪਰਮਾਤਮਾ ਦੇ ਨਾਲ ਪ੍ਰੀਤ ਕਦੀ ਟੁੱਟਦੀ ਨਹੀਂ। ਇਹ ਪ੍ਰੀਤ ਤੁਰ ਦਰਗਾਹ ਤੱਕ ਨਿਭਦੀ ਹੈ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਵੱਡੀ ਵਡਿਆਈਆਂ ਪੁੱਛਣਾ ਦਾ ਤੇ ਵੱਡੀ ਵਡਿਆਈਆਂ ਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਟ

ਨਾਨਕ ਜੀ ਉਪਾਇ ਕਹਿ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣ ਵਾਕਡ ਜਮਾਲਿਆ ਥਾਉ ਨ ਪਾਇਨ ਕੂੜਿਆ ਔਰ ਮੂੰਹ ਕਾਲੇ ਦੁਇਕ ਝਾਲਿਆ ਤੇਰੇ ਨਾਇਰ ਤਿਸ ਜਿਣ ਗਏ ਹਾਰ ਗਏ ਸੇ ਠੱਗਣ ਵਾਲੇ।

ਉਸਮਾਦ ਰੂਪ ਉਸਮਾਦ ਰੰਗ ਉਸਮਾਦ ਨੰਗ ਉਸਮਾਦ ਪਾਉਣ ਉਸਮਾਦ ਪਾਣੀ ਉਸਮਾਦ ਅਗਨੀ ਕੇਦੇ ਉਡਾਣੀ ਵੇਖ ਉਡਾਣ ਲਿਆ ਉਸਮਾਦ ਨਾਨਕ ਪੂਜਣ ਪੂਰੇ ਭਾਗ ਉਸਮਾਦ ਧਰਤੀ ਉਸਮਾਦ ਖਾਣੀ ਉਸਮਾਦ ਸਾਦ ਲੱਗੇ ਪੁਰਾਣੀ ਉਸਮਾਦ ਸੰਜੋਗ ਉਸਮਾਦ ਮਜੋਗ ਉਸਮਾਦ ਭੋਗ ਉਸਮਾਦ ਭੋਗ।

0: ਪੈ ਵਿੱਚ ਲੈ ਲੱਤ ਗਰੀਆਓ, ਪੈ ਵਿੱਚ ਅਗਨ ਕੱਢੇ ਵੀਕਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ,
1: ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਇੰਦ ਫਿਰੇ ਸਰ ਪਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ।

ਵਾਇਨ ਚੇਲੇ ਨਚਨ ਗੋਰ ਪੈਰ ਹਲਾਇਨ ਫੇਰ ਸਿਰ ਉਡੁੜਾ ਝਟ ਪਾਏ ਵਿਖੇਲੂ ਫਸ ਕਰ ਜਾਏ ਰੋਟੀਆਂ ਕਰਨ ਪੂਰੇ ਤਾਲ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜੈ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰੰਜ ਨਾ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਬੋਲੂ ਚਰਖਾ ਚੱਕੀ ਚੱਕ ਸਾਲ ਪਰੋਲੇ ਬਹੁਤ ਅਨੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈਣ ਨਸ ਸੂਆ ਚੜ ਪਵਾਈਆ ਜੰਤ ਨਾਨਕ ਪਾਉਂਦਿਆ ਗੰਤ ਨੰਤ ਬੰਧਨ ਬੰਧ ਪਵਾਏ ਸੋਏ ਪੈ ਕਰਤ ਨਚ ਸਭ ਕੋਏ ਨਚ ਨਚ ਹੱਸੈ ਚਲੈ ਸਰੋਏ ਉੱਡ ਨਾ ਜਾਈ ਸਦਨਾ ਹੋਏ ਨਚ

ਲਰਕਣਾ ਜਾਈਏ ਜੀ ਉਹ ਪਿੰਡ ਸਭ ਤਿਸ ਦਾ ਦੇਖਾ ਜੇ ਆਗ ਗਵਾਈਏ ਜੇ ਲੋੜੇ ਚੰਗੇ ਆਪਣਾ ਕਰ ਪੁੰਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇਂਦੀ ਆਈ।

ਪੌੜੀ ਬਿਨ ਸਤਿਗੁਰ ਕੇ ਨਾ ਪਾਇਓ, ਬਿਨ ਸਤਿਗੁਰ ਕੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉਤਮੇ ਵਿਚਾਰੇ ਜਿਨ ਸੱਚੇ ਸਿਉਂ ਜਿਤ ਲਾਇਆ। ਜਗ

ਮਾਇਆ ਹਮ ਚਾਇਆ ਹਮੇ ਕਰ ਜੰਮ ਤੋ ਪਾਇਆ ਹਮੇ ਬੂਝੇ ਤਾਂ ਦਰ ਸੂਝੇ।

ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ, ਜੇ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣ।

0: ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇ ਕੀਆ ਦੇਹੀ ਦੁੱਖ ਦੀਆ ਸੋ ਗਏ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰੇ ਨਿਸ ਕਹਿਰੇ ਮੋਨ ਵਿਗਤਾ ਕਿਉਂ ਜਾਗੇ ਗੁਰਬਿੰਦ ਸੂਤਾ ਪੱਗ ਪੇ ਦਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖੰਦੇ ਪਤ ਗਵਾਈ ਬਣਨਾ ਵੇ ਕਿਛ ਖਾਏ ਨਾ ਪਾਈ
1: ਰੇਬ ਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ

ਔੜੀ ਭਗਤ ਰੇ ਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਟੋ ਨਾ ਲੈ ਨੀ ਤਾਪਦੇ ਇੱਕ ਮੂਲ ਨਾ ਬੂਝਣ ਆਪਣਾ ਅਣ ਹੁੰਦਾ ਆਪ ਗੁਣਾਏ ਦੇ।

0: ਮਹਲਾ ਪਹਿਲਾ
1: ਸੱਚ ਤਾਂ ਪ੍ਰਜਾਣੀਆਂ ਜਰੇ ਦਾ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅਛਤ ਹੋਏ ਸੱਚ ਤਾਂ ਪ੍ਰਜਾਣੀਆਂ ਜੇ ਸੱਚ ਧਰੇ ਪਿਆਰ ਨਾਮ ਸੁਣ ਮਨ ਰਹੇ ਸੀਏ ਤਾਂ ਪਾਈ ਮੁਖ ਦੁਆਰ ਸੱਚ ਤਾਂ ਪ੍ਰਜਾਣੀਆਂ ਜੇ ਜੁਗਤ ਜਾਣੇ ਜੀਓ ਧਰਤ ਕਾ ਸਾਧਕਾ ਵਿੱਚ ਦੇਹ ਕਰਤਾ ਬੀਓ ਸੱਚ ਤਾਂ ਪ੍ਰਜਾਣੀਆਂ ਜੇ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ
2: ਸੱਚ ਤਾਂ ਪ੍ਰਜਾਣੀਆਂ ਜੇ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ ਸਤ ਸਭ ਨਾ ਹੋਏ ਦਾ

ਹੋਈ ਦਾਨ ਮਹਿੰਡਾ ਤਰੀ ਸਕਦੇ ਮਿਲੇ ਤਾਂ ਮਸਤਕ ਲਾਈਏ ਕੂੜਾ ਲਾਲ ਛੱਡੀਏ ਹੋਏ ਕਮਾਨ ਲਖ ਤੇ ਆਈਏ ਫਲ ਤੇ ਵੇ ਹੋ ਪਾਈਏ ਜੇ ਵੇਹੀ ਘਰ ਕਮਾਈਏ।

0: ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖਿਆ ਏ। ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਂ ਲਿਆ ਜਾਪੇ ਮਹੱਲਾ ਪਹਿਲਾ।
1: ਵਧੀ ਸਭ ਜਗ ਨਾਨਕਾ ਸੱਚਾ ਵੇਖੇ ਸੋਏ, ਸਭਨੀ ਸਾਲਾਂ ਮਾਰੀਆਂ ਕਰਤਾ ਕਰੇ ਸੋਏ। ਅੱਗੇ ਜਾਤ ਨਾ ਜੋਰ

ਜਿਸ ਤੌਰ ਕਰਮ ਦੇ ਨਾ ਕੋ ਤੁਧ ਪਾਇਆ ਸਾ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਹੀਂ ਤੁਧ ਵੇਖੀ ਜਗ ਤੋਂ ਪਾਇਆ ਇੱਕ ਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੋਂ ਦਿਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ।

ਪੌੜੀ ਸਤਿਗੁਰ ਬਿਟੋ ਵਾਰਿਆ ਜਿਤ ਮਿਲਿਆ ਖਾ ਸੰਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੀ ਨੇਤਰੀ ਜਗਤ ਨਿਹਾਲਿਆ ਅਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ

ਫੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਕੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਦਿਸੇ ਖਰਾ ਡਰਾਵਣਾ।

0: ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲਾਗਾਲ ਲੱਖ ਠੱਗੀਆਂ ਪਹਿਨਾਵੀਆਂ ਰਾਤ ਦਿਨ ਸੀ ਨਾਲ ਤਗ ਪਾਹੋ ਗੱਤੀਏ ਭਮਣ ਵਟੇ ਆਏ ਕੋਹ ਬਕਰਾ ਨੇ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਛੁੱਟੀਆ ਵੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਾਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ ਨਾ ਹੀ ਮੰਨਿਆ ਪਾ ਤੂੰ ਪੁੱਜਿਆ ਸਾਲ ਆਈ ਸਸੂਤ ਦਰਗਾਹ ਅੰਦਰ ਪਾਈਏ ਤਗ ਨਾ ਟੂਟ ਸਪੂਤ ਮਹੱਲਾ ਪਹਿਲਾ
2: ਤਗ ਨਾ ਇੰਦਰੀ ਤਗ ਨਾ ਨਾਰੀ ਪਾ ਕੇ ਥੁੱਕ ਪਏ ਵਿੱਚ ਦਾੜੀ।

ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਵੱਡੋ ਵੱਡਾ ਵੱਡ ਮੇਦ ਨੇ ਸਿਰੇ ਸਿਰ ਧੰਦੇ ਲਾਏ ਦਾ ਨਦਰ ਭੱਟੀ ਜੇ ਕਰੇ ਚਲਦਾ ਨਾ ਕਾਉ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ।

ਸਲੋਕ ਮਹਲਾ ਪਹਿਲਾ ਜੇ ਮਹਾ ਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸ ਨਿਆਣੀ ਹੈ ਪਿਤਰੀ ਚੋਰ ਕਰੇ ਵੱਡੀਆਂ ਹੱਥ ਲਾਲ।

0: ਅੱਖੀ ਸੁਧ ਵੇਖਣਾ ਪਰਦਰ ਪਰਦਰ ਰੂਪ ਕਨੀ ਸੁਧ ਕਨ ਪਏ ਲਾਇਤ ਵਾਰੀ ਖਾਏ ਨਾਨਕ ਹਸਾ ਆਦਮੀ ਬਦੇ ਜਬ ਪੁਰ ਜਾਏ ਮਹੱਲਾ ਪਹਿਲਾ
1: ਸਭੋ ਸੋਤਕ ਪਰਮ ਹੈ।

ਸਤਿਗੁਰ ਵੱਡਾ ਕਰ ਸਲਾਹੀਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਕਣਕ ਰਿਹਾਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਹੁਕਮਤ ਹੱਥ ਸਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁੱਠੇ ਨਾ ਨਿਤ

0: ਜਿਨ ਪਟਨ ਦਰਬਾਰ ਗੁਜ਼ਰਦੇ ਭਲੇ ਸੰਸਾਰ ਤਨ ਨੇ ਲਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸ ਰੰਗ ਰੂਹ ਜੱਪੀ ਕਰ ਜਾਹੇ ਪਰਵਾਹ ਨਾਹੀ ਕਿਸੇ ਗਰੀਬਾ ਸੱਚੇ ਨਾ
1: ਦਰਬਾਰ ਚੁੱਪ ਖਰਚ।

ਬੀਜਿਆ ਵੇਖ ਮਹਿੰਗਾਈ ਅੰਮ੍ਰਿਤ ਵੇਖੋ ਨਿਆ ਮਹਲਾ ਦੂਜਾ ਨਾਲੇ ਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੇ ਤੇ ਵਰਤਾ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤੂ ਮਹਿਲਾ ਦੂਜੀ ਹੋਵੇ ਪਾਸ

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਹਫ਼ਤਾਵਾਰੀ ਸਮਾਗਮ ਦੇ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਲੈ ਕੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਨਿਰੰਤਰ ਜਾਪ ਚੱਲ ਰਿਹਾ। ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਪਿਆਰਿਆਂ ਨੇ ਰਲ ਮਿਲ ਕੇ ਬੜੀ ਭਾਵਨਾ ਦੇ ਨਾਲ ਆਪ ਜੀ ਨੂੰ ਸਰਵਣ ਕਰਾਇਆ। ਉਪਰੰਤ ਅੰਮ੍ਰਿਤਮਈ ਬਾਣੀ ਦੇ ਬਚਨ ਆਪ ਜੀ ਨੇ ਸਰਵਣ ਕੀਤੇ। ਅੱਜ ਦੇ ਹਫ਼ਤਾਵਾਰੀ ਸਮਾਗਮ ਦੇ ਅੰਦਰ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਕੋਲ ਆਏ ਹੋ। ਹਰ ਇੱਕ ਦੀ ਆਪਣੀ ਆਪਣੀ ਭਾਵਨਾ ਹੈ। ਕਿਸੇ ਨੇ ਕੋਈ ਅਰਦਾਸ ਕੀਤੀ ਸੱਚੇ ਪਾਤਸ਼ਾਹ ਦੇ ਕੋਲ ਆ ਕੇ, ਕਿਸੇ ਨੇ ਕੋਈ ਅਰਦਾਸ ਕੀਤੀ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਤਰਜਾਮੀ ਸੋ ਪ੍ਰਭ ਪੂਰਾ, ਦਾਨ ਦੇ ਸਾਧੂ ਕੀ ਧੂਰਾ। ਪੂਰੇ ਗੁਰੂ ਦੇ ਕੋਲੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਤੇ ਪੂਰਾ ਗੁਰੂ ਜਾਣਦਾ ਹੈ ਕਿਹੜਾ ਕਿਵੇਂ ਆਇਆ ਤੇ ਕੀ ਲੈਣ ਵਾਸਤੇ ਆਇਆ। ਇਸ ਕਰਕੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਦੋਨੇ ਹੱਥ ਪੂਰੇ ਜੋੜ ਕੇ ਬੜੇ ਅਦਬ ਸਤਿਕਾਰ ਸਹਿਤ ਰਸਨਾ ਪਵਿੱਤਰ ਕਰਦਿਆਂ ਹੋਇਆਂ ਹਾਜ਼ਰੀ ਲਵਾਈਏ ਜੀ। ਗੱਜ ਕੇ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਅਪਾਰ ਕਿਰਪਾ ਕੀਤੀ ਹੈ। ਮਹਾਰਾਜ ਜੀ ਦਾ ਬਚਨ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕੀਰਤਨ ਦੀ ਪ੍ਰਧਾਨਤਾ ਕਲਯੁਗ ਦੇ ਅੰਦਰ ਹੈ ਤੇ ਜਿਹੜੇ ਗੁਰਮੁਖ ਜਨ ਨੇ ਉਹ ਨਾਮ ਨੂੰ ਕੀਰਤਨ ਨੂੰ ਚਿੱਤ ਜੋੜ ਕੇ ਕਰਦੇ ਆ। ਗੁਰਮੁਖ ਜਪੀਐ ਲਾਏ ਧਿਆਨਾ, ਧਿਆਨ ਨਾਲ ਸੁਰਤ ਜੋੜ ਕੇ ਇੱਕ ਇੱਕ ਸ਼ਬਦ ਨੂੰ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਜੁੜ ਕੇ ਸਮਝਦੇ ਹੈ ਅਤੇ ਪਰਮੇਸ਼ੁਰ ਜੀ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਗੁਰਬਾਣੀ ਗਾਵੋ ਭਾਈ। ਤੇ ਗਾਉਣੀ ਕਿਵੇਂ ਆ? ਗੁਰਬਾਣੀ ਗਾਉਣਾ ਸਾਨੂੰ ਤਾਂ ਪਤਾ ਲੱਗੇਗਾ ਜੇ ਸਾਨੂੰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦਾ ਪਤਾ ਲੱਗ ਗਿਆ। ਕਿੱਡੇ ਦਿਆਲੂ ਸੱਚੇ ਪਾਤਸ਼ਾਹ ਜੀ ਹੈ। ਜਿਵੇਂ ਇੱਕ ਬੱਚਾ ਸਕੂਲ ਵਿੱਚ ਜਾਂਦਾ ਨਾ ਪੜ੍ਹਨ ਵਾਸਤੇ, ਪਹਿਲੇ ਦਿਨ ਬੱਚਾ ਘਰੋਂ ਤੁਰਦਾ ਹੈ, ਚਾਅ ਨਾਲ ਆਉਂਦਾ, ਬੱਚਿਆਂ ਨਾਲ ਖੇਡਦਾ, ਦੋ ਦਿਨਾਂ ਬਾਅਦ ਰੋਣ ਲੱਗ ਪੈਂਦਾ ਮੈਂ ਨਹੀਂ ਜਾਣਾ, ਪਰ ਮਾਂ ਬਾਪ ਫਿਰ ਵੀ ਲੈ ਕੇ ਆਉਂਦੇ ਨੇ। ਹੁਣ ਸਭ ਤੋਂ ਪਹਿਲਾ ਕੰਮ ਹੈ ਸਕੂਲ ਵਾਲਿਆਂ ਦਾ ਕਿ ਬੱਚੇ ਨੂੰ ਉੱਥੇ ਬੈਠਣ ਦੀ ਆਦਤ ਪਾਉਣੀ ਹੈ, ਬਿਠਾਉਣਾ ਕਿਵੇਂ ਹੈ। ਪਹਿਲੀ ਗੱਲ ਇਹ ਸਿਖਾਉਣੀ ਪੈਂਦੀ ਹੈ ਵੀ ਸਕੂਲ ਵਿੱਚ ਬੈਠਣਾ ਕਿਵੇਂ ਹੈ, ਬਾਕੀ ਪੜ੍ਹਾਈ ਤੇ ਬਾਅਦ ਦੀ ਗੱਲ ਹੈ। ਇੱਥੇ ਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਸਾਨੂੰ ਪਹਿਲਾਂ ਬੈਠਣ ਦੀ ਆਦਤ ਪਾਉਂਦੇ ਆ ਵੀ ਬੈਠੋ, ਬੈਠਣਾ ਕਿਵੇਂ ਹੈ। ਹੁਣ ਬਾਣੀ ਦਾ ਬਚਨ ਹੈ, ਦੋ ਗੱਲਾਂ ਦਾ ਧਿਆਨ ਰੱਖਣਾ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ, ਸਾਵਧਾਨ ਤੇ ਕਾਗਰ ਚੀਤ। ਇੱਕ ਤੇ ਸਾਵਧਾਨ ਹੋ ਕੇ ਬੈਠਣਾ,
ਆਪਣੇ ਚਿੱਤ ਨੂੰ ਇਕਾਗਰ ਕਰਕੇ ਰੱਖਣਾ ਹੈ। ਇਕਾਗਰ ਦਾ ਮਤਲਬ ਸਾਡਾ ਮਨ ਕਿਸੇ ਆਸੇ ਪਾਸੇ ਭਟਕੇ ਨਾ, ਤਾਂ ਹੀ ਸਾਨੂੰ ਗੁਰੂ ਦੇ ਬਚਨ ਦੀ ਸਮਝ ਲੱਗੇਗੀ। ਅਤੇ ਸਿੱਖਣ ਦੀ ਉਮਰ ਕੀ ਹੈ? ਬਚਪਨ ਤੋਂ ਲੈ ਕੇ ਆਖਰੀ ਸਵਾਸ ਤੱਕ ਹਰ ਇੱਕ ਬੰਦਾ ਸਿੱਖਦਾ ਹੀ ਰਹਿੰਦਾ ਹੈ, ਅਤੇ ਸਿੱਖਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ। ਸਿੱਖ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ, ਆਖਰੀ ਸਵਾਸ ਤੱਕ ਵੀ ਸਿੱਖਿਆ ਮਿਲਦੀ ਹੈ। ਬੜੀਆਂ ਐਸੀਆਂ ਉਦਾਹਰਨਾਂ ਨੇ, ਕਈਆਂ ਨੇ ਸਾਰੀ ਉਮਰ ਮਾੜੇ ਕਰਮ ਕੀਤੇ, ਅੰਤਲੇ ਸਵਾਸਾਂ ਦੇ ਵਿੱਚ ਜਾ ਕੇ ਸਿੱਖਿਆ ਚੰਗੀ ਮਿਲ ਗਈ, ਉਹਦੇ ਜੀਵਨ ਦਾ ਉਧਾਰ ਹੋ ਗਿਆ। ਹੁਣ ਇੱਥੇ ਸ਼ੰਕਾ ਪੈਦਾ ਹੋਊ ਕਿ ਸਾਰੀ ਉਮਰ ਮਾੜੇ ਕਰਮ ਕਰਨ ਵਾਲਾ ਬੰਦਾ ਜੇ ਅਖੀਰ ਵਿੱਚ ਨਾਮ ਜਪੇ ਤਾਂ ਉਹਦਾ ਭਲਾ ਹੋ ਜਾਂਦਾ? ਮਹਾਰਾਜ ਜੀ ਕਹਿੰਦੇ ਹੋ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਵਚਨ ਹੈ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ। ਪਹਿਲਾਂ ਬੜੀਆਂ ਉਦਾਹਰਨਾਂ ਦਿੱਤੀਆਂ, ਰਾਮ ਸਿਮਰ ਪਛਤਾਹੇਗਾ ਮਨ, ਮਨਾ ਨਾਮ ਸਿਮਰਲਾ ਨਹੀਂ ਤੈਨੂੰ ਪਛਤਾਉਣਾ ਪੈ ਜਾਣਾ। ਹੁਣ ਤੂੰ ਨਾਮ ਜਪਣ ਦੀ ਬਜਾਏ ਦੁਨੀਆਂ ਦੀਆਂ ਚੀਜ਼ਾਂ ਇਕੱਠੀਆਂ ਕਰਨ ਵਿੱਚ ਲੱਗਿਆ ਹੋਇਆ। ਹਰ ਇੱਕ ਮਨੁੱਖ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੁਨੀਆਂ ਦੀਆਂ ਸਹੂਲਤਾਂ ਇਕੱਠੀਆਂ ਕਰਨ ਲੱਗਿਆ ਹੋਇਆ। ਬੱਚੇ ਨੂੰ ਖੇਡਾਂ ਚਾਹੀਦੀਆਂ, ਇੱਕ ਖੇਡ ਦੇ ਦਿਓ ਬੱਚਾ ਹੋਰ ਖੇਡ ਮੰਗਦਾ, ਉਹ ਦੇ ਦਿਓ ਇੱਕ ਹੋਰ ਮੰਗਦਾ। ਜੇ ਦੋ ਬੱਚੇ ਘਰ ਵਿੱਚ ਹੋਣ ਫਿਰ ਵੰਡੀਆਂ ਪਾ ਲੈਂਦੇ, ਆਹ ਮੇਰੀਆਂ ਨੇ ਆਹ ਤੇਰੀਆਂ। ਔਰ ਬਚਪਨ ਦੇ ਵਿੱਚ ਹੀ ਇੰਨਾ ਮੋਹ ਹੋ ਜਾਂਦਾ ਮਾਇਆ ਦੇ ਨਾਲ ਕਿ ਦੋਨੇ ਬੱਚੇ ਆਪਣੀਆਂ ਆਪਣੀਆਂ ਖੇਡਾਂ ਇੱਕ ਦੂਜੇ ਨੂੰ ਦਿੰਦੇ ਨਹੀਂ, ਇਹ ਮੇਰੀ ਹੈ ਤੇਰੀ ਹੈ। ਜਿੱਥੇ ਸਾਡੇ ਹਿਰਦੇ ਦੇ ਅੰਦਰ ਨਾਮ ਨੇ ਸਮਾਉਣਾ ਸੀ ਬਚਪਨ ਦੇ ਵਿੱਚ, ਉੱਥੇ ਮਾਇਆ ਸਾਡੇ ਹਿਰਦੇ ਵਿੱਚ ਡੇਰਾ ਲਾ ਕੇ ਬਹਿ ਗਈ ਬਚਪਨ 'ਚ। ਫਿਰ ਮੇਰੀ ਤੇਰੀ ਦੇ ਵਿੱਚ, ਮੇਰ ਤੇਰ ਦੇ ਵਿੱਚ ਜੀਵਨ ਸ਼ੁਰੂ ਹੋ ਗਿਆ। ਉਹੀ ਆਦਤ ਪੱਕ ਗਈ, ਉਹੀ ਬਚਪਨ ਦੇ ਵਿੱਚ ਕੰਮ ਆਈ, ਉਹੀ ਆਦਤ ਪੱਕੀ ਜਵਾਨੀ 'ਚ ਕੰਮ ਆਈ, ਔਰ ਉਹੀ ਆਦਤ ਪੱਕੀ ਬੁਢੇਪੇ ਵਿੱਚ ਕੰਮ ਆਈ। ਬਚਪਨ 'ਚ ਕਹਿੰਦਾ ਸੀ ਇਹ ਮੇਰੀਆਂ ਇਹ ਤੇਰੀਆਂ, ਜਵਾਨੀ ਵਿੱਚ ਵੀ ਮੇਰੀ ਤੇਰੀ ਕਰਦਾ ਰਿਹਾ, ਬੁਢੇਪੇ ਵਿੱਚ ਵੀ ਇਹੀ ਹਾਲ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਾਮ ਜਪਲਾ ਨਹੀਂ ਤੈਨੂੰ ਪਛਤਾਉਣਾ ਪੈ ਜਾਣਾ। ਪਾਪੀ ਜੀਅਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਏਗਾ। ਨਾਮ 'ਤੇ ਕੀ ਜਪਣਾ ਸੀ? ਇਹ ਦੁਨੀਆਂ ਦਾ ਮੋਹ ਕਰਕੇ ਬਹਿ ਗਿਆ, ਲੋਭ ਕਰਕੇ ਬਹਿ ਗਿਆ। ਪਤਾ ਨਹੀਂ ਅੱਜ, ਪਤਾ ਨਹੀਂ ਕੱਲ੍ਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ, ਇਹਦਾ ਪਤਾ ਹੈ, ਪਰ ਫਿਰ ਵੀ ਸੰਸਾਰ ਦੇ ਨਾਲ ਇੰਨਾ ਮੋਹ ਪੈ ਗਿਆ, ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਆ, ਕਹਿੰਦੇ ਭਾਈ ਹਰ ਸਵਾਸ ਦੇ ਨਾਲ ਨਾਮ ਜਪ, ਪਹਿਲਾਂ ਸਾਵਧਾਨ ਹੋ ਕੇ ਬੈਠ, ਫਿਰ ਮਨ ਨੂੰ ਇਕਾਗਰ ਕਰ, ਚਿੱਤ ਨੂੰ ਇਕਾਗਰ ਕਰਕੇ ਗੁਰੂ ਦੇ ਬਚਨ ਸੁਣ। ਜੇ ਗੁਰੂ ਦੇ ਬਚਨ ਸੁਣ ਲਏ, ਉਹਨਾਂ ਨੂੰ ਸਮਝ ਲਿਆ, ਸਮਝ ਕੇ ਜੀਵਨ ਵਿੱਚ ਕਮਾ ਲਿਆ, ਫਿਰ ਸਾਡੇ ਜੀਵਨ ਦਾ ਭਲਾ ਹੋ ਜਾਏਗਾ। ਫਿਰ ਵੱਡੇ ਵੱਡੇ ਦੁੱਖ ਵੀ ਸਾਨੂੰ ਦੁਖੀ ਨਹੀਂ ਕਰ ਸਕਦੇ, ਗੁਰੂ ਦੇ ਨਾਮ ਤੋਂ ਟੁੱਟੇ ਹੋਏ ਹਾਂ, ਇਸ ਕਰਕੇ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਡਰਾਈ ਜਾਂਦੀਆਂ, ਨਿੱਕੇ ਨਿੱਕੇ ਦੁੱਖ ਹੀ ਵੱਡੇ ਲੱਗੀ ਜਾਂਦੇ ਆ। ਸਾਹਿਬ ਜੀ ਦਾ ਬਚਨ ਬੱਚੇ ਨੇ ਪੜ੍ਹਿਆ ਸੀ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ। ਜਿਸ ਪਰਮੇਸ਼ੁਰ ਦਾ ਨਾਮ ਪੂਰਾ ਹੈ, ਉਸ ਪਰਮੇਸ਼ੁਰ ਨੂੰ ਅਰਾਧਨਾ ਚਾਹੀਦਾ, ਉਹਨੂੰ ਚੇਤੇ ਕਰਨਾ ਚਾਹੀਦਾ। ਹੁਣ ਇਹਦਾ ਮਤਲਬ ਸਤਿਗੁਰੂ ਪਾਤਸ਼ਾਹ ਨੇ ਪੂਰੇ ਗੁਰੂ ਦੀ ਗੱਲ ਕੀਤੀ ਹੈ, ਇਹਦੇ ਪੂਰੇ ਦਾ ਉਲਟ ਕੀ ਹੈ? ਅਧੂਰਾ। ਅਧੂਰੇ ਗੁਰੂ ਵੀ ਬਥੇਰੇ ਨੇ ਸੰਸਾਰ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਨਹੀਂ, ਪੂਰੇ ਗੁਰੂ ਦੇ ਨਾਲ ਜੁੜਨਾ, ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੂਰੇ ਗੁਰੂ ਦਾ ਨਾਮ ਜਪਣਾ। ਅਤੇ ਜੇ ਇਹ ਗੱਲ ਸਮਝ ਆ ਗਈ ਫਿਰ ਭਲਾ ਕੀ ਹੋਊਗਾ? ਪੂਰਾ ਪ੍ਰਭ ਆਰਾਧਿਆ, ਜਿਨ੍ਹਾਂ ਨੇ ਪੂਰੇ ਪ੍ਰਭੂ ਨੂੰ ਆਰਾਧਿਆ ਦਾ ਭਾਵ ਹੈ ਸਿਮਰਿਆ, ਚੇਤੇ ਕੀਤਾ। ਹੁਣ ਸਿਮਰਨ ਦਾ ਮਤਲਬ ਇਹ ਨਹੀਂ ਹੈ ਵੀ ਜੇ ਅਸੀਂ ਗੁਰਦੁਆਰਾ ਸਾਹਿਬ ਆ ਗਏ ਤਾਂ ਇੱਥੇ ਸਮਾਧੀ ਲਾ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀ ਗਏ। ਜੇ ਦੁਕਾਨ 'ਤੇ ਬੈਠੇ ਹਾਂ ਤਾਂ ਤੋਲ ਵਿੱਚ ਫਰਕ ਪਾ ਲਿਆ, ਉੱਥੇ ਬੇਈਮਾਨੀ ਚੱਲੇ, ਉੱਥੇ ਵੀ ਨਹੀਂ। ਜੇ ਵਪਾਰ ਕਰਦੇ ਹਾਂ ਤਾਂ ਬੇਈਮਾਨੀ ਹੈ, ਸਵੇਰੇ ਸਵੇਰੇ ਵਾਹਿਗੁਰੂ ਵਾਹਿਗੁਰੂ ਕਰ ਲਿਆ,
ਤੇ ਦੁਪਹਿਰੇ ਦੁਪਹਿਰੇ ਫਿਰ ਬੇਈਮਾਨੀਆਂ ਕਰ ਲਈਆਂ। ਮਹਾਰਾਜ ਜੀ ਕਹਿੰਦੇ ਇਹ ਪੂਰੇ ਪ੍ਰਭੂ ਦੀ ਅਰਾਧਨਾ ਨਹੀਂ ਹੈ। ਪੂਰਾ ਪ੍ਰਭੂ ਰਹਿੰਦਾ ਕਿੱਥੇ ਹੈ? ਜਦੋਂ ਸਾਡੇ ਸਾਹਮਣੇ ਹੁੰਦੇ ਅਸੀਂ ਕਿਸੇ ਦੇ, ਉਦੋਂ ਬੰਦਾ ਬੇਈਮਾਨੀ ਹੇਰਾਫੇਰੀ ਚੋਰੀ ਨਹੀਂ ਕਰਦਾ, ਮਾੜਾ ਕਰਮ ਨਹੀਂ ਕਰਦਾ। ਔਰ ਜਦੋਂ ਓਹਲੇ ਹੁੰਦਾ, ਇਕੱਲਾ ਹੁੰਦਾ, ਕੋਈ ਦੇਖਦਾ ਨਹੀਂ ਹੁੰਦਾ, ਉਦੋਂ ਬੇਈਮਾਨੀ ਵੀ ਕਰਦਾ, ਉਦੋਂ ਹੇਰਾਫੇਰੀ ਵੀ ਕਰਦਾ, ਉਦੋਂ ਚੋਰੀ ਵੀ ਕਰਦਾ, ਉਦੋਂ ਡਾਕੇ ਵੀ ਮਾਰਦਾ। ਮੈਨੂੰ ਕਿਹੜਾ ਕੋਈ ਦੇਖਦਾ? ਹੁਣ ਗੁਰੂ ਨੂੰ ਪੁੱਛੋ ਵੀ ਮਹਾਰਾਜ, ਮੈਂ ਇਕੱਲਾ ਖੜਾ, ਮੇਰੇ ਆਸੇ ਪਾਸੇ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਹੈ ਮੈਨੂੰ ਕੋਈ ਨਹੀਂ ਦਿਸਦਾ ਪਿਆ। ਸੱਚੇ ਪਾਤਸ਼ਾਹ ਕਹਿੰਦੇ ਥੋੜ੍ਹੀ ਜਿਹੀ ਸੁਰਤ ਇਕਾਗਰ ਕਰ, ਤੂੰ ਆਸਾ ਪਾਸਾ ਦੇਖ ਲਿਆ, ਖੱਬਾ ਸੱਜਾ ਦੇਖ ਲਿਆ, ਤੈਨੂੰ ਭਰੋਸਾ ਹੋ ਗਿਆ, ਤੈਨੂੰ ਕੋਈ ਨਹੀਂ ਦੇਖ ਰਿਹਾ। ਪਰ ਅਕਾਲ ਪੁਰਖ ਪਰਮੇਸ਼ਰ ਸਰਬ ਵਿਆਪਕ ਹੈ, ਉਹ ਤੂੰ ਕਿਵੇਂ ਲੁਕੇਂਗਾ? ਜੈ ਜੈ ਪੇਖੋ ਤਹ ਹਜੂਰ ਦੂਰ ਕਤ ਹੋਣਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ, ਉਹ ਤੋਂ ਕੇ ਮੋਲਾ ਰੱਖ ਲਾਂਗੇ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ। ਹੁਣ ਆਪਾਂ ਨੂੰ ਵਿਸ਼ਵਾਸ ਦਿਵਾਉਂਦੇ ਹੈ, ਕਹਿੰਦੇ ਉਸ ਪੂਰੇ ਪ੍ਰਭੂ ਦਾ ਨਾਮ ਵੀ ਪੂਰਾ ਹੈ, ਉਹਦੇ ਵਿੱਚ ਕੋਈ ਘਾਟ ਨਹੀਂ, ਕੋਈ ਖੋਟ ਨਹੀਂ ਹੈ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਹੁਣ ਸਾਡੀ ਮੰਜ਼ਿਲ ਪੂਰਾ ਪਰਮੇਸ਼ਰ ਹੈ। ਜੇ ਸਾਨੂੰ ਸਿੱਧਾ ਡਾਇਰੈਕਟ ਪੂਰਾ ਪਰਮੇਸ਼ਰ ਮਿਲ ਰਿਹਾ, ਫਿਰ ਪਗੜਨੀਆਂ ਵਿੱਚ ਜਾਣ ਦੀ ਕੀ ਲੋੜ? ਫਿਰ ਵਿੱਚ ਵਿਚੋਲੇ ਪਾਉਣ ਦੀ ਲੋੜ ਨਹੀਂ ਹੈ। ਵਿਚੋਲਿਆਂ ਦਾ ਮਤਲਬ ਕਿਸੇ ਦੇਹਧਾਰੀ ਗੁਰੂ ਦੇ ਲੜ ਲੱਗਣ ਦੀ ਲੋੜ ਨਹੀਂ, ਕਿਸੇ ਪਖੰਡ ਵਿੱਚ ਪੈਣ ਦੀ ਜ਼ਰੂਰਤ ਨਹੀਂ, ਕਿਸੇ ਮੜੀ ਮਸਾਣੀ ਮਟੀ ਦੀ ਪੂਜਾ ਕਰਨ ਦੀ ਲੋੜ ਨਹੀਂ। ਸਾਡੇ ਗੁਰੂ ਨੇ ਕਿਰਪਾ ਕੀਤੀ। ਦੁਨੀਆਂ ਦੇ ਲੋਕ ਕਹਿੰਦੇ ਸੀ ਜੇ ਰੱਬ ਨੂੰ ਮਿਲਣਾ ਤਾਂ ਘਰ ਬਾਰ ਛੱਡ ਕੇ ਸਮਾਧੀਆਂ ਲੰਮੀਆਂ ਲਾ ਕੇ ਬੈਠੋ। ਔਖੇ ਤੋਂ ਔਖੇ ਮੰਤਰ ਦਿੱਤੇ ਸੀ, ਇਹਦਾ ਜਾਪ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ ਸੀ ਕਹਿੰਦੇ ਕੀ ਹੈ। ਜੇ ਰੱਬ ਨੂੰ ਮਿਲਣਾ ਹੈ ਭੁੱਖੇ ਰਹੋ, ਜੇ ਰੱਬ ਨੂੰ ਮਿਲਣਾ ਹੈ ਪੁੱਠੇ ਲਟਕੋ, ਜੇ ਰੱਬ ਨੂੰ ਮਿਲਣਾ ਤਾਂ ਜਲ ਧਾਰੇ ਕਰੋ, ਐਡਾ ਹੱਠ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਨਮਸਕਾਰ। ਮਹਾਰਾਜ ਕਹਿੰਦੇ ਸਾਰੇ ਕੂੜੇ ਕੁਆੜ ਨੂੰ ਪਾਸੇ ਕਰ ਦੇ, ਆ ਸਿੱਧਾ ਰਸਤਾ ਨੇੜੇ ਆ, ਸਿੱਧਾ ਰੱਬ ਨੂੰ ਮਿਲਣਾ। ਪਹਿਲਾਂ ਜਲ ਧਾਰੇ ਕਰੇਗਾ, ਫਿਰ ਤੂੰ ਰੱਬ ਨੂੰ ਮਿਲਣ ਦੀ ਯਤਨ ਕਰੇਗਾ। ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਤੂੰ ਭਾਲਦਾ ਫਿਰਦਾ, ਉਹ ਮਨੁੱਖਾ ਜਨਮ ਭਾਲਦੇ ਫਿਰਦੇ ਆ, ਕਿੱਡੇ ਕਮਾਲ ਦੀ ਗੱਲ ਹੈ। ਮਨੁੱਖ ਆਮ ਬੰਦਾ ਦੇਵੀ ਦੇਵਤਿਆਂ ਦੀ ਪੂਜਾ ਕਰਦਾ, ਅਤੇ ਦੇਵੀ ਦੇਵਤੇ ਕਹਿੰਦੇ ਸਾਨੂੰ ਮਨੁੱਖਾ ਜਨਮ ਮਿਲ ਜੇ, ਅਸੀਂ ਰੱਬ ਦੀ ਬੰਦਗੀ ਕਰਕੇ ਰੱਬ ਨਾਲ ਭੇਦ ਹੋ ਜਾਈਏ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਇਹ ਦੇਵੀ ਦੇਵਤੇ ਕੋਈ ਗੈਬੀ ਸ਼ਕਤੀਆਂ ਨਹੀਂ, ਜਿਨ੍ਹਾਂ ਦੀ ਪੂਜਾ ਕਰਦੇ ਹੋ ਉਹਨਾਂ ਬਾਰੇ ਜਾਣਦੇ ਵੀ ਕੁਝ ਨਹੀਂ, ਉਹਨਾਂ ਦਾ ਪਤਾ ਵੀ ਕੋਈ ਨਹੀਂ, ਰਹਿੰਦੇ ਕਿੱਥੇ ਆ। ਅਤੇ ਦੇਵੀ ਦੇਵਤੇ ਕੋਈ ਗੁਪਤ ਛਾਇਆ ਨਹੀਂ ਹਨ, ਮਨੁੱਖ ਨੇ ਹੀ ਦੇਵਤਾ ਬਣਨਾ ਹੈ। ਗੁਰੂ ਕਿਰਪਾ ਕਰਦਾ ਮਨੁੱਖ ਨੂੰ ਦੇਵਤਾ ਬਣਾ ਦਿੰਦਾ ਹੈ। ਬਲਿਹਾਰੀ ਗੁਰ ਆਪਣੇ ਜਬ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤਨਾ ਲਾਗੀ ਵਾਰ। ਉਹ ਜਿਹੇ 'ਤੇ ਗੁਰੂ ਦੀ ਕਿਰਪਾ ਪੂਰੀ ਹੋ ਜਾਂਦੀ ਹੈ, ਗੁਰੂ ਉਹਦੇ ਸਿਰ 'ਤੇ ਹੱਥ ਰੱਖ ਕੇ ਉਹਨੂੰ ਕੋਈ ਨਾ ਕੋਈ ਸੇਵਾ ਦਿੰਦਾ, ਫਿਰ ਉਹ ਮਹਾਨ ਸੇਵਾ ਕਰਕੇ ਮਹਾਨ ਕਾਰਜ ਕਰਕੇ ਗੁਰੂ ਦੇ ਚਰਨਾਂ 'ਤੇ ਪ੍ਰਵਾਨ ਹੋ ਜਾਂਦਾ ਹੈ। ਇੱਕ ਦੋ ਮਿੰਟਾਂ 'ਚ ਮੈਂ ਬੇਨਤੀ ਕਰਕੇ ਸਮਾਪਤੀ ਕਰਾਂ। ਆਪ ਜੀ ਨੂੰ ਪਤਾ 1919 ਦੇ ਵਿੱਚ ਜਲ੍ਹਿਆਂਵਾਲੇ ਬਾਗ ਦਾ ਸਾਕਾ ਵਾਪਰਿਆ ਸੀ ਮਾਈਕਲ ਅਡਵਾਇਰ ਨੇ। ਉਹ ਨਿਹੱਥੇ ਲੋਕ ਜਿਹੜੇ ਇਕੱਠੇ ਹੋ ਕੇ ਇੱਕ ਮੀਟਿੰਗ ਕਰਦੇ ਸੀ, ਇਕੱਠੇ ਹੋ ਕੇ ਦਿਨ ਮਨਾ ਰਹੇ ਸੀ, ਉਹਨਾਂ 'ਤੇ ਅੰਨੇ ਵਾਹ ਗੋਲੀਆਂ ਚਲਾਈਆਂ, ਨਿਹੱਥੇ ਲੋਕਾਂ ਨੂੰ ਲਾਸ਼ਾਂ ਬਣਾ ਕੇ ਕਤਲ ਕਰਤਾ, ਸ਼ਹੀਦ ਕਰਤਾ। ਲੋਕਾਂ ਨੇ ਕਿਹਾ ਬਹੁਤ ਮਾੜਾ ਹੋਇਆ, ਬਹੁਤ ਮਾੜਾ ਹੋਇਆ। ਇਹ ਸਾਡਾ ਸੁਭਾਅ ਹੈ, ਕੋਈ ਮਾੜਾ ਹੁੰਦਾ ਉਹਨੂੰ ਮਾੜਾ ਕਹਿ ਕੇ ਥੋੜ੍ਹੇ ਟਾਈਮ ਬਾਅਦ ਭੁੱਲ ਜਾਂਦੇ ਹਾਂ, ਪਰ ਵਿਰਲੇ ਵਿਰਲੇ ਹਿਰਦੇ ਹੁੰਦੇ ਨੇ ਜਿਹੜੇ ਗੱਲ ਨੂੰ ਆਪਣੇ ਮਨ ਵਿੱਚ ਲਾ ਲੈਂਦੇ ਆ। ਇੱਕ ਦਰੱਖਤ ਦੇ ਹੇਠਾਂ ਬੈਠਾ ਹੋਇਆ ਭਾਈ ਊਧਮ ਸਿੰਘ, ਜਿਹਨੇ ਇਹ ਸਾਕਾ ਆਪਣੇ ਅੱਖੀ ਦੇਖਿਆ, ਬਚ ਗਿਆ ਅਤੇ ਮਨ ਵਿੱਚ ਧਾਰ ਲਿਆ ਮੈਂ ਇਸ ਜ਼ਾਲਮ ਤੋਂ ਬਦਲਾ ਜ਼ਰੂਰ ਲੈਣਾ। ਅੱਗ ਦੀ ਅੰਗਿਆਰੀ ਅੰਦਰ ਅੰਦਰ ਧੁੱਖਦੀ ਰਹੀ। ਪਤਾ ਲੱਗਿਆ ਕਿ ਲੰਡਨ ਦੇ ਵਿੱਚ ਈਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋ ਰਹੀ ਹੈ,
ਉਹਦੇ ਵਿੱਚ ਇਹ ਮਾਈਕਲ ਜਿਹੜਾ ਅਡਵਾਈਰ ਆ ਇਹਨੇ ਮੁੱਖ ਬੁਲਾਰੇ ਵਜੋਂ ਬੋਲਣਾ ਹੈ, ਜੁਗਤ ਬਣਾ ਕੇ ਕਾ ਬਿਉਂਤ ਬਣਾ ਕੇ ਕੋਈ ਪਹੁੰਚ ਗਿਆ ਉੱਥੇ, ਔਰ ਉੱਥੇ ਜਾ ਕੇ ਪਤਾ ਵੀ ਸਰਕਾਰੀ ਮੀਟਿੰਗ ਹੋਣੀ ਹੈ, ਐਂਟਰੀ ਹੈ ਨਹੀਂ, ਹਰੇਕ ਬੰਦਾ ਜਾ ਨਹੀਂ ਸਕਦਾ, ਪਾਸ ਬਣਾਉਣਾ ਪੈਂਦਾ ਹੈ, ਕਿਵੇਂ ਨਾ ਕਿਵੇਂ ਪਾਸ ਬਣਾਇਆ, ਉਹਨਾਂ ਦੀ ਵਰਦੀ ਲਈ, ਇੱਕ ਕਿਤਾਬ ਲਈ, ਕਿਤਾਬ ਨੂੰ ਵਿੱਚੋਂ ਖੋਖਲਾ ਕਰਕੇ ਇੱਕ ਪਿਸਟਲ ਉਹਦੇ ਵਿੱਚ ਫਿੱਟ ਕੀਤਾ, ਅਤੇ ਬਾਬੂ ਵਾਲਾ ਜੈਂਟਲਮੈਨਾਂ ਵਾਲਾ ਰੂਪ ਧਾਰਨ ਕਰਕੇ ਭੇਸ ਬਦਲ ਕੇ ਜਾ ਵੜਿਆ ਗੇਟ 'ਤੇ, ਪਾਸ ਬੈਠਾ ਵਿਖਾਇਆ ਅਤੇ ਅੰਦਰ ਚਲਿਆ ਗਿਆ। ਹੁਣ ਜਿਸ ਵੇਲੇ ਸਾਹਮਣੇ ਜਾ ਕੇ ਬੈਠਾ ਅਤੇ ਵਾਰੀ ਆਈ ਉਸ ਪਾਪੀ ਦੇ ਬੋਲਣ ਦੀ, ਉਹ ਬੋਲਣ ਲੱਗਿਆ, ਇੱਧਰੋਂ ਖੂਨ ਨੇ ਉਬਾਲਾ ਮਾਰਿਆ, ਆਪਣਾ ਪਿਸਟਲ ਕੱਢਿਆ ਅਤੇ ਤਾੜ ਤਾੜ ਕਰਦੀਆਂ ਗੋਲੀਆਂ ਉਹਦੇ ਸੀਨੇ 'ਚ ਮਾਰ ਕੇ ਉਸ ਪਾਪੀ ਨੂੰ ਨਰਕ ਪਹੁੰਚਾ ਕੇ ਜ਼ਿਲ੍ਹਿਆਂ ਵਾਲੇ ਵਾਗਦੇ ਹੋਏ ਸਾਕੇ ਦਾ ਬਦਲਾ ਲੈ ਕੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਭਾਈ ਊਧਮ ਸਿੰਘ ਨੇ ਸਿਰ 'ਤੇ ਰੱਖ ਕੇ ਸਾਡਾ ਮਾਣ ਵਧਾਇਆ। ਅਤੇ ਪਿਛਲੇ ਦਿਨਾਂ ਵਿੱਚ ਉਸ ਅਣਖੀ ਸੂਰਮੇ ਦੀ ਯਾਦ ਸਾਰੀ ਦੁਨੀਆਂ ਦੇ ਵਿੱਚ ਮਨਾਈ ਗਈ। ਸਤਿਗੁਰੂ ਕਿਰਪਾ ਕਰੇ, ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ, ਨਾਮ ਦੀਆਂ ਦਾਤਾਂ ਬਖਸ਼ ਕੇ ਚਰਨਾਂ ਦੇ ਨਾਲ ਜੋੜ ਕੇ ਰੱਖੇ, ਸਾਨੂੰ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰੇ, ਬਾਣੀ ਨੂੰ ਆਪ ਪੜ੍ਹੀਏ, ਸਾਨੂੰ ਬਾਣੀ ਦੀ ਸਮਝ ਆਏਗੀ ਤਾਂ ਸਾਨੂੰ ਅਰਥਾਂ ਦਾ ਪਤਾ ਲੱਗੇਗਾ, ਅਰਥ ਪਤਾ ਲੱਗਣਗੇ ਤਾਂ ਬਾਣੀ ਨੇ ਸਾਡੇ ਹਿਰਦੇ 'ਤੇ ਵਾਸਤਾ ਕਰਨਾ ਹੈ। ਇਸ ਕਰਕੇ ਬੇਸ਼ੱਕ ਇੱਕ ਸ਼ਬਦ ਪੜ੍ਹ ਲਓ ਰੋਜ਼, ਭਾਵੇਂ ਇੱਕ ਪੰਗਤੀ ਪੜ੍ਹ ਲਓ ਰੋਜ਼, ਆਪ ਪੜ੍ਹੋ, ਔਰ ਜਿਹੜੀ ਪੰਗਤੀ ਪੜ੍ਹੋਗੇ ਉਹਨੂੰ ਧਿਆਨ ਰੱਖਣਾ ਗੁਰੂ ਜੀ ਕਹਿੰਦੇ ਕੀ ਹੈ। ਬਹੁਤਾ ਟਾਈਮ ਨਹੀਂ ਹੈ ਕਿਸੇ ਕੋਲ ਤਾਂ ਸਤਨਾਮ ਵਾਹਿਗੁਰੂ ਕਹਿ ਲਿਆ, ਇਹਦੇ 'ਤੇ ਵਿਚਾਰ ਕਰਨ ਲਈ ਸਤਨਾਮ ਦਾ ਮਤਲਬ ਕੀ ਹੈ? ਹੇ ਪਰਮਾਤਮਾ ਜੀ, ਤੇਰਾ ਨਾਮ ਸੱਚਾ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਅਤੇ ਤੇਰੇ ਬਿਨਾਂ ਮੈਂ ਕਿਸੇ ਹੋਰ ਦਾ ਪੁਜਾਰੀ ਨਹੀਂ ਬਣਾਂਗਾ। ਇੰਨੀ ਗੱਲ ਹੀ ਸਮਝ ਲਈ ਤਾਂ ਸਾਡਾ ਭਲਾ ਹੋ ਜਾਣਾ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਓ, ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ।

तम पै अरदास जियो पिंड सब तेरी, तुम मात पिता हम

0: हर नानक कंठ मजारे, वाहिगुरु जी का खालसा, वाहिगुरु जी की फतेह।
1: वाहिगुरु जी का खालसा, वाहिगुरु जी की फतेह। जी धन धन साहिब श्री गुरु ग्रंथ साहिब जी महाराज का बहुत धन्यवाद है, जिन्हां की कृपा सदका गुरु साहब ने अपन अज का दिन बख्शिश किया। गुरु दरबार के एकत्र हुए हैं जी, गुरबाणी का हर जस माणिया, बहुत धन्यवाद किया जाता गुरु साहब का, जिन्हां की कृपा सदका आप इतने पहुंचे हैं जी। ज्ञानी जी का साढ़े लोकल कीर्तनी जथे का सब का बहुत धन्यवाद करते हैं जी, जिहड़े बहुत ही प्यार सत्कार ना श्रद्धा ना हर ऐतवार हर दिन त्यार दे उत्ते गुरबाणी कीर्तन की सांझ गुरु कथा गुरबाणी की कथा की सांझ अपने ना पाते हैं जी, बहुत धन्यवाद किया जाता। समूह सेवादारां दा साढ़े साडियां बीबियां मातावां भैणां गुरु के लंगर विच सेवा करन वाले समूह सेवादारां दा सब दा बहुत धन्यवाद है जी, जिहड़े हमेशा ही बहुत सत्कार नाल प्यार नाल गुरु घर दे विच सेवा करदे आ, कमेटी का हर पक्ष तो साथ दिंदे आ जी, सब का बहुत धन्यवाद किया जाता जी। गुरु घर पहुंची हुई समुची संगत का बहुत धन्यवाद है जी, जिहड़े हमेशा ही अपने समय नूं कीमती बनाउण लई गुरु दरबार दे विच पहुंचदे आ जी, सब का बहुत धन्यवाद किया जाता जी। अज साडे सत्कारयोग स्वर्गवासी सरदार सुरिंदर सिंह धूत उन्हां दे परिवार वल्लों उन्हां दे निमित्त सहज पाठ दे भोग पाए जाने सी, पर जिद्दां कि आपां नूं पता कि बीसी दे विच अग्गां लग्गियां होण करके परिवार दा उन्हां दे रिश्तेदारां दा टाउन दे विच पहुंचना मुश्किल सी, सो परिवार वल्लों ढुकमां समां वेख के सहज पाठ दे भोग किसे होर ढुकमें समें दे उत्ते पाए जाणगे जी। सो गुरद्वारा साहब दे विच गुरमत क्लासां बहुत वधिया ढंग दे नाल चल रही हैं, ज्ञानी जी का बहुत धन्यवाद है जिहड़े बहुत सोहणे ढंग दे नाल क्लासां दा प्रबंध कर रहे आ, बच्चियां नूं हर तरह की इतिहास गुरबाणी की सिक्ख्या दे रहे जी, बहुत धन्यवाद किया जाता। समूह संगत नूं भी बेनती की जाती है कि आपां जिन्हां दे बच्चे अजे तक क्लासां अटेंड नहीं कर रहे जां किसे कारण नहीं गुरु घर पहुँच सकते, सब नूं बेनती है कि आपां थोड़े तो थोड़ा टाइम कढ़ के शनिवार ते ऐतवार शाम नूं 4 बजे तो 5 बजे तक क्लास हुंदी है जी, उदन आपां पहुंचण दी जरूर कोशिश करिया करिए, सारी संगत नूं बेनती है जी। ਵੱਧ ਤੋਂ ਵੱਧ ਜਿੰਨਾ ਆਪਣੇ ਬੱਚੇ ਗੁਰਬਾਣੀ ਦੇ ਨਾਲ ਸਿੱਖ ਧਰਮ ਦੇ ਨਾਲ ਪੰਜਾਬੀ ਦੇ ਨਾਲ ਜੁੜਨਗੇ ਉਨਾ ਹੀ ਆਪਣੇ ਲਈ ਬੈਸਟ ਹੈ ਜੀ। ਅੰਗਰੇਜ਼ੀ ਤਾਂ ਬੱਚਿਆਂ ਨੇ ਇੱਥੇ ਬਾਹਰ ਆਪਣੇ ਸਮਾਜ ਦੇ ਵਿੱਚ ਵਿਚਰਦੇ ਹੋਏ, ਇਹ ਕੈਨੇਡੀਅਨ ਸੁਸਾਇਟੀ ਵੀ ਇੱਦਾਂ ਦੀ ਹੈ, ਇੱਥੇ ਸਿੱਖ ਇਹਨਾਂ ਨੇ ਬਿਨਾਂ ਸਿਖਾਈ ਅੰਗਰੇਜ਼ੀ ਸਭ ਕੁਛ ਸਿੱਖ ਜਾਣਾ, ਪਰ ਪੰਜਾਬੀ ਸਿਖਾਉਣ ਦੀ ਲੋੜ ਹੈ। ਸੋ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਵੱਧ ਚੜ੍ਹ ਕੇ ਬੱਚਿਆਂ ਨੂੰ ਗੁਰੂ ਦਰਬਾਰ ਦੇ ਵਿੱਚ ਗੁਰਦੁਆਰਾ ਸਾਹਿਬ ਲੈ ਕੇ ਆਇਆ ਕਰੀਏ। ਅਗਲੇ ਹਫ਼ਤੇ ਆਸਾ ਕੀ ਵਾਰ ਦੇ ਕੀਰਤਨ ਦਰਬਾਰ ਸਜਣਗੇ ਜੀ, ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਉਦਣ ਵੀ 9 ਅਗਸਤ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ। ਵਿਲੀਅਮਸ ਲੇਕ ਦੇ ਵਿੱਚ ਸਲਵੇਸ਼ਨ ਆਰਮੀ ਇੱਕ ਨੋਨ ਪ੍ਰੋਫਿਟ ਔਰਗੇਨਾਈਜੇਸ਼ਨ, ਜਿੱਦਾਂ ਇੰਡੀਆ ਦੇ ਵਿੱਚ ਰੈੱਡ ਕਰਾਸ ਕੰਮ ਕਰਦੀ ਹੈ, ਇੱਥੇ ਵੀ ਸਲਵੇਸ਼ਨ ਆਰਮੀ ਕੰਮ ਕਰਦੀ ਹੈ। ਸਲਵੇਸ਼ਨ ਆਰਮੀ ਵੱਲੋਂ ਗੁਰਦੁਆਰਾ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਕਿ 10 ਅਗਸਤ ਸੋਮਵਾਰ ਅਤੇ 12 ਅਗਸਤ ਦਿਨ ਬੁੱਧਵਾਰ ਨੂੰ ਸਾਡੀ ਫੂਡ ਦੇ ਨਾਲ ਹੈਲਪ ਕੀਤੀ ਜਾਵੇ। ਉਹਨਾਂ ਵੱਲੋਂ ਲਗਭਗ 80 ਤੋਂ 100 ਬੰਦਿਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਜੀ। ਹਰ ਰੋਜ਼ ਹੀ ਉਹ ਜਿਹੜੇ ਵਿਲੀਅਮ ਲੇਕ ਦੇ ਲੋੜਵੰਦ ਕੋਈ ਵਿਅਕਤੀ ਆ, ਹੋਮਲੈਸ ਆ, ਸਭ ਨੂੰ ਉਹ ਫੂਡ ਪ੍ਰੋਵਾਈਡ ਕਰਦੇ ਆ ਜੀ। ਸੋ ਸਲਵੇਸ਼ਨ ਆਰਮੀ ਵੱਲੋਂ ਗੁਰੂ ਘਰ ਨੂੰ ਬੇਨਤੀ ਆਈ ਸੀ ਕਿ ਸਾਡੀ ਹੈਲਪ ਕੀਤੀ ਜਾਵੇ। ਉਹਨਾਂ ਕੋਲ ਜਿੱਦਾਂ ਕਿ ਆਪਾਂ ਨੂੰ ਪਤਾ ਬੀਸੀ ਦੇ ਵਿੱਚ ਅੱਗਾਂ ਲੱਗੀਆਂ ਹੋਣ ਕਰਕੇ ਸਟਾਫ ਦੀ ਘਾਟ ਹੈ, ਸੋ ਉਹਨਾਂ ਵੱਲੋਂ ਹੈਲਪ ਦੀ ਉਹਨਾਂ ਨੇ ਰਿਕੁਐਸਟ ਕੀਤੀ ਸੀ, ਬੇਨਤੀ ਕੀਤੀ ਸੀ। ਸੋ ਗੁਰਦੁਆਰਾ ਸਾਹਿਬ ਵੱਲੋਂ 10 ਤਰੀਕ ਨੂੰ ਅਤੇ 12 ਤਰੀਕ ਨੂੰ ਸਲਵੇਸ਼ਨ ਆਰਮੀ ਨੂੰ ਫੂਡ ਪ੍ਰੋਵਾਈਡ ਕੀਤਾ ਜਾਊਗਾ ਜੀ। ਆਪਾਂ ਉਹਨਾਂ ਨੂੰ ਦੁਪਹਿਰ ਦਾ ਖਾਣਾ ਬਣਾ

0: ਕੇ ਤਿਆਰ ਕਰਕੇ ਦੇਵਾਂਗੇ ਜੀ। ਸੋ ਸੰਗਤ ਨੂੰ ਬੇਨਤੀ ਹੈ ਕਿ ਸੋਮਵਾਰ ਅਤੇ ਬੁੱਧਵਾਰ ਆਪਾਂ 12 ਵਜੇ ਉੱਥੇ ਉਹਨਾਂ ਨੂੰ ਭੋਜਨ ਚਾਹੀਦਾ ਜੀ। ਉਹਦੇ ਤੋਂ ਪਹਿਲਾਂ ਆਪਾਂ ਤਿਆਰ ਕਰਕੇ ਉੱਥੇ ਆਪਾਂ ਰੋਟੀ ਪ੍ਰਸ਼ਾਦਾ ਪਾਣੀ ਪਹੁੰਚਦਾ ਕਰਨਾ। ਸੋ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਵੀ ਸੰਗ ਸੇਵਾਦਾਰ ਮੈਂਬਰ ਉਸ ਦਿਨ ਪਹੁੰਚ ਸਕਦੇ ਹੋਏ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ। ਇੱਕ ਹੋਰ ਜ਼ਰੂਰੀ ਬੇਨਤੀ ਹੈ ਜੀ, ਗੁਰਦੁਆਰਾ ਸਾਹਿਬ ਦੇ ਵਿੱਚ ਘਰ ਤੋਂ ਦੇਗ ਬਣਾ ਕੇ ਲਿਆਉਣ ਦੀ ਮਨਾਹੀ ਹੈ ਜੀ। ਡੀਸੀ ਦੇ ਜੋ ਫੂਡ ਸੇਫਟੀ ਦੇ ਰੂਲ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਘਰੋਂ ਬਣਾਇਆ ਹੋਇਆ ਕਿਸੇ ਵੀ ਪ੍ਰਕਾਰ ਦਾ ਭੋਜਨ ਜਾਂ ਕੋਈ ਦੇਗ ਪ੍ਰਸ਼ਾਦ ਆਪਾਂ ਗੁਰੂ ਘਰ ਦੇ ਵਿੱਚ ਅਸੈਪਟ ਨਹੀਂ ਕਰ ਸਕਦੇ, ਆਪਾਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕਿ ਇਹ ਸੇਫਟੀ ਲਈ ਫੂਡ ਰੈਗੂਲੇਸ਼ਨ ਦੇ ਅਕੋਰਡਿੰਗ ਅਨੁਕੂਲ ਨਹੀਂ ਹੈ। ਸੋ ਨਵੀਂ ਆਈ ਸੰਗਤ ਨੂੰ ਕਈ ਵਾਰ ਪਤਾ ਨਹੀਂ ਹੁੰਦਾ, ਸੋ ਇੱਕ ਵਾਰ ਫਿਰ ਤੋਂ ਇਹ ਰਿਮਾਈਂਡਰੀ ਆ ਯਾਦ ਅਸੀਂ ਸਭ ਨੂੰ ਦਿਵਾਉਣਾ ਚਾਹੁੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਜੇ ਕੋਈ ਪਰਿਵਾਰ ਦੇਗ ਦੀ ਸੇਵਾ ਜਾਂ ਪ੍ਰਸ਼ਾਦ ਪਾਣੀ ਕੋਈ ਵੀ ਭੋਜਨ ਪਾਣੀ ਦੀ ਸੇਵਾ ਕਰਨੀ ਚਾਹੁੰਦੇ ਆ, ਸੁੱਕੀ ਰਸਦ ਗੁਰਦੁਆਰਾ ਸਾਹਿਬ ਦੇ ਵਿੱਚ ਪੈਕਟ ਬੰਦ ਉਹ ਲਿਆ ਸਕਦੇ ਆ ਜੀ, ਜਾਂ ਮਾਇਆ ਦੇ ਨਾਲ ਸੇਵਾ ਕਰ ਸਕਦੇ ਆ। ਸੋ ਆਪਾਂ ਘਰ ਤੋਂ ਬਣਾਇਆ ਹੋਇਆ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਫੂਡ ਨਾਲ ਸੰਬੰਧਿਤ ਕੋਈ ਵੀ ਪ੍ਰਸ਼ਾਦ ਜਾਂ ਭੋਜਨ ਉਹ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵਾਨ ਨਹੀਂ ਕਰ ਸਕਦੇ। ਸੋ ਨਵੀਂ ਸੰਗਤ ਨੂੰ ਕਈ ਵਾਰ ਨਹੀਂ ਪਤਾ ਹੁੰਦਾ, ਪੁਰਾਣੀ ਸੰਗਤ ਸਾਹਿਬ ਜਾਣਦੀ ਹੈ। ਸੋ ਬੇਨਤੀ ਹੈ ਜੀ, ਇਹ ਆਪਾਂ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਸੋ ਇੱਕ ਵਾਰ ਫਿਰ ਤੋਂ ਪਹੁੰਚੀ ਹੋਈ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ। ਸੋ ਹੁਣ ਦੀਵਾਨਾਂ ਦੀ ਸਮਾਪਤੀ ਹੈ ਜੀ, ਦੇਗ ਵਰਤਾਈ ਜਾਵੇਗੀ, ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਜੀ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਭਾਈ ਘਨੱਈਆ ਜੀ ਨੂੰ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ ਲੈ ਗਏ ਨੇ ਤੇ ਕਹਿਣ ਕੇ ਲੱਗੇ, ਮਹਾਰਾਜ ਇਹ ਆਪਦਾ ਸਿੱਖ ਨਹੀਂ, ਇਹ ਗੱਦਾਰ ਹੈ, ਇਹ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ। ਕਲਗੀ ਧਰ ਪਾਤਸ਼ਾਹ ਨੇ ਪੁੱਛਿਆ ਭਾਈ ਘਨੱਈਆ ਜੀ ਤੋਂ, ਘਨੱਈਆ ਜੀ ਇਹ ਸਿੱਖ ਕੀ ਕਹਿ ਰਹੇ ਨੇ? ਤਾਂ ਭਾਈ ਘਨੱਈਆ ਜੀ ਗੱਲ ਵਿੱਚ ਪੱਲਾ ਪਾ ਕੇ ਖੜੇ ਨੇ, ਨੇਤਰਾਂ ਦੇ ਵਿੱਚੋਂ ਜਲ ਵਹਿ ਰਿਹਾ। ਬੇਨਤੀ ਕਰਨ ਲੱਗੇ, ਨਹੀਂ ਮਹਾਰਾਜ, ਮੈਂ ਕਿਸੇ ਦੁਸ਼ਮਣ ਨੂੰ, ਕਿਸੇ ਵੈਰੀ ਨੂੰ, ਕਿਸੇ ਮੋਇਲ ਜਾਂ ਤੁਰਕ ਨੂੰ ਪਾਣੀ ਨਹੀਂ ਪਿਲਾਇਆ। ਕੋਈ ਸਿੱਖ ਕਹਿਣ ਲੱਗੇ, ਮਹਾਰਾਜ ਇਹ ਝੂਠ ਬੋਲਦੇ, ਅਸੀਂ ਆਪ ਇਸ ਨੂੰ ਆਪਣੇ ਅੱਖਾਂ ਨਾਲ ਤੱਕਿਆ, ਮੋਇਲਾਂ ਨੂੰ ਪਾਣੀ ਪਿਲਾਉਂਦੇ ਹਾਂ। ਪਾਤਸ਼ਾਹ ਨੇ ਫਿਰ ਪੁੱਛਿਆ, ਭਾਈ ਘਨੱਈਆ ਸਿੱਖ ਕੀ ਕਹਿ ਰਹੇ ਨੇ? ਤਾਂ ਭਾਈ ਘਨੱਈਆ ਜੀ ਗੱਲ ਵਿੱਚ ਪੱਲਾ ਪਾ ਕੇ ਬੇਨਤੀ ਕਰਨ ਲੱਗੇ, ਨਹੀਂ ਮਹਾਰਾਜ, ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਤਾਂ ਸਿੱਖਾ, ਫਿਰ ਤੂੰ ਕਿੰਨਾ ਪਾਣੀ ਪਿਲਾਉਂਦਾ ਰਿਹਾ ਹੈ? ਮਹਾਰਾਜ, ਮੈਂ ਤੁਹਾਡੇ ਮੂੰਹ ਵਿੱਚ ਪਾਣੀ ਪਾਇਆ ਹੈ, ਜੋ ਦਿਸੈ ਸੋ ਤੇਰਾ ਰੂਪ। ਆਪਣੀ ਤਾਂ ਆਪਣੀ ਲਾਈ ਬਾਣੀ ਦੇ ਵਿੱਚ ਸਾਨੂੰ ਇਹ ਉਪਦੇਸ਼ ਦਿੱਤਾ ਸੀ, ਹਿੰਦੂ ਤੁਰਕ ਰਾਸ ਦੀ ਇਮਾਨ ਚਾਹੀ ਮਾਨਸ ਕੀ ਦਈ ਜਾਤ ਸਭੈ ਇੱਕ। ਭਾਈ ਘਨੱਈਆ ਜੀ ਜਿਸ ਤਰ੍ਹਾਂ ਗੱਲ ਵਿੱਚ ਪੱਲਾ ਪਾ ਕੇ ਕਲਗੀ ਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੇ ਨੇ, ਉਹਨਾਂ ਬੋਲਾਂ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ ਹੈ।

ਤਾਂ ਹੀ ਮੈਨੂੰ ਗ੍ਰਸਥ ਜੀਵਨ ਵਿੱਚ ਪਾਇਆ। ਮੈਨੂੰ ਆਸੀਸ ਦਿਓ ਕਿ ਮੈਂ ਮਰਦੇ ਦਮ ਤੱਕ ਇਸ ਤੋਂ ਨਿਭਾਵਾਂ। ਪਿਤਾ ਤੋਂ ਆਸੀਸ ਲੈ ਰਸ਼ਮੀ ਨੇ ਬਾਬਾ ਦੇ ਵਿਹੜੇ ਨੂੰ ਨਮਸਕਾਰ ਕੀਤੀ, ਵਿਹੜੇ ਦੀ ਮਿੱਟੀ ਨੂੰ ਚੁੱਕ ਕੇ ਮੱਥੇ ਨਾਲ ਲਾਇਆ ਤੇ ਫਿਰ ਪੀਲੇ ਪਤੀ ਨੂੰ ਨਮਸਕਾਰ ਕਰਕੇ ਟੋਕਰੀ ਵਿੱਚ ਪਏ ਪਤੀ ਪਰਮੇਸ਼ਰ ਨੂੰ ਸਿਰ ਤੇ ਚੁੱਕ ਲਿਆ। ਜਿਸ ਕੁੜੀ ਦੀ ਕੋਲੋਂ ਲੋਕੀ ਲੰਗਰ ਵਿੱਚ ਵੀ ਨਫ਼ਰਤ ਕਰਦੇ ਸਨ, ਉਹ ਅੱਜ ਇੱਕ ਸਿਦਕੀ ਗੁਰਸਿੱਖਣੀ ਦਾ ਪਤੀ ਸੀ। ਬੀਬੀ ਰਸ਼ਮੀ ਤੁਰ ਪਈ, ਸਾਰਾ ਸ਼ਹਿਰ ਉਸ ਦੇ ਪਿੱਛੇ ਹੋ ਤੁਰਿਆ। ਦੁਨੀ ਚੰਦ ਨੇ ਸਭ ਤਾੜਨਾ ਕਰਕੇ ਸਾਰਿਆਂ ਨੂੰ ਵਰਜਿਆ। ਹੌਲੀ ਹੌਲੀ ਬੀਬੀ ਰਸ਼ਮੀ ਅੱਖਾਂ ਤੋਂ ਓਹਲੇ ਹੋ ਗਈ। ਸਾਰੇ ਸ਼ਹਿਰ ਵਿੱਚ ਮਾਤਮ ਸੀ। ਕਈ ਦਿਨਾਂ ਤੱਕ ਕਿਸੇ ਨੇ ਵੀ ਕੁਝ ਖਾਧਾ ਪੀਤਾ ਨਹੀਂ। ਬੀਬੀ ਰਜਨੀ ਕਿੱਥੇ ਜਾਵੇ? ਪਰਦਿਆਂ ਵਿੱਚ ਰਹਿਣ ਵਾਲੀਆਂ ਰਾਜਕੁਮਾਰੀਆਂ ਨੂੰ ਕੀ ਪਤਾ ਹੁੰਦਾ ਹੈ ਕਿ ਸਿਰ ਤੇ ਭਾਰ ਚੁੱਕ ਕੇ ਅਣਜਾਣ ਰਸਤਿਆਂ ਤੇ ਕਿਵੇਂ ਤੁਰੀਦਾ ਹੈ। ਪਰ ਧੰਨ ਧੰਨ ਬੀਬੀ ਰਸਨੀ, ਸਾਧ ਸੰਗਤ ਕਰਨ ਨਾਲ ਰਸਨੀ ਨੂੰ ਗੁਰਸਿੱਖੀ ਦੀ ਕਸਵੱਟੀ ਤੇ ਚੱਲਣ ਦੀ ਪ੍ਰੇਰਣਾ ਪ੍ਰਾਪਤ ਸੀ। ਦਿਨ ਵਿੱਚ ਬੀਬੀ ਰਸਨੀ ਲਾਗਲੇ ਘਰਾਂ ਵਿੱਚੋਂ ਪ੍ਰਸ਼ਾਦਾ ਆਦਿ ਮੰਗ ਕੇ ਪਹਿਲਾਂ ਆਪਣੇ ਪਤੀ ਨੂੰ ਸੁਕਾਉਂਦੀ ਤੇ ਫਿਰ ਆਪ ਚੱਕਦੀ। ਰਾਤ ਨੂੰ ਕਿਸੇ ਗੁਰਦੁਆਰਾ, ਮੰਦਰ ਜਾਂ ਧਰਮਸ਼ਾਲਾ ਵਿੱਚ ਟਿਕਾਣਾ ਕਰਦੀ। ਬੀਬੀ ਰਸਨੀ ਦੀ ਇਸ ਹਾਲਤ ਨੂੰ ਢਾਡੀ ਢਾਡੀ ਲਤਾ ਆਪ ਦੀ ਸੇਵਾ ਵਿੱਚ

ਇੱਕ ਜਗਦਾ ਦੀਪਕ ਹਸਾਰਾ ਹੀ ਬੁਝੇ ਹੋਏ ਦੀਪਕਾਂ ਨੂੰ ਜਗਾ ਸਕਦਾ ਹੈ। ਬੀਵੀ ਰਸਮੀ ਦੇ ਅੰਦਰ ਪਰ ਮਰਦ ਵੀ ਜੋ ਜਗ ਰਹੀ ਸੀ, ਉਸ ਨੇ ਆਪਣੀ ਸੇਵਾ ਨਿਮਰਤਾ ਤਿਆਗ ਅਤੇ ਵੈਰਾਗ ਵਾਲੇ ਸੁਭਾਅ ਨਾਲ ਕੋਰੀ ਪਤੀ ਦੇ ਸੁੱਕੇ ਹੋਏ ਮਨ ਨੂੰ ਹਰਾ ਕਰ ਦਿੱਤਾ। ਉਸ ਦੇ ਹਿਰਦੇ ਵਿਚ ਵੀ ਪਰਮਾਤਮਾ ਮਿਲਾਪ ਦੀ ਖਿੱਚ ਤੀਬਰ ਹੋ ਗਈ। ਉਹ ਬੀਬੀ ਰਸਮੀ ਨੂੰ ਆਖਣ ਲੱਗਾ, ਭਾਗਵਾਨੀ ਕਿੱਥੇ ਵੈਦਾਸ ਦੀ ਮਾਂ ਕੋਲ ਸੱਚ ਕੋਲ ਧੱਕੇ ਖਾਂਦੀ ਫਿਰਦੀ ਏ? ਚੱਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚੌਥੀ ਜੋਤ ਸ੍ਰੀ ਗੁਰੂ ਰਾਮਦਾਸ ਜੀ ਪਾਸ ਚੱਲੀਏ ਅਤੇ ਜੀਵਨ ਕੜੀ ਲੈ ਕੇ ਮਨੁੱਖਾ ਜਨਮ ਸਫਲਾ ਕਰੀਏ। ਹੁਣ ਦੋਵਾਂ ਦੇ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਦੇ ਮਿਲਾਪ ਦੀ ਖਿੱਚ ਤੀਬਰ ਹੋ ਗਈ। ਅੰਮ੍ਰਿਤਸਰ ਪਹੁੰਚ ਕੇ ਬੀਵੀ ਰਸਮੀ ਨੇ ਆਪਣੇ ਪਤੀ ਦਾ ਟੋਕਰਾ ਇੱਕ ਸਰੋਵਰ ਦੇ ਨੇੜੇ

ਜਦੋਂ ਬੀਬੀ ਰਸਮੀ ਭਿਖਿਆ ਮੰਗਣ ਗਈ ਤਾਂ ਪਿੱਛੋਂ ਕੁਹੜੀ ਨੇ ਵੇਖਿਆ ਕਿ ਲਾਵਲੇ ਸਰੋਵਰ ਵਿੱਚ ਕਾਂ ਪਾਣੀ ਪੀ ਡੁਬਕੀ ਲਾ ਹੰਸ ਬਣ ਕੇ ਉੱਡ ਜਾਂਦੇ। ਉਸਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਇਸ ਵਿੱਚ ਡੁਬਕੀ ਲਾਵਾਂ, ਜੇ ਠੀਕ ਹੋ ਕੇ ਬਾਹਰ ਆ ਗਿਆ ਤਾਂ ਸੇਵਾ ਕਰਾਂਗਾ, ਜੇ ਡੁੱਬ ਕੇ ਮਰ ਗਿਆ ਤਾਂ ਰਸਮੀ ਸੌਖੀ ਹੋ ਕੇ ਸਿਮਰਨ ਭਜਨ ਕਰਕੇ ਆਪਣਾ ਜੀਵਨ ਸਫਲਾ ਕਰੇਗੀ। ਕੌੜੀ ਨੇ ਸਰੋਵਰ ਵਿੱਚ ਛਾਲ ਮਾਰ ਦਿੱਤੀ, ਕੁਆਂ ਦੇ ਰੋਗ ਤੋਂ ਮੁਕਤ ਹੋ ਕੇ ਬਾਹਰ ਆ ਗਿਆ। ਜਦ ਬੀਬੀ ਰਸਮੀ ਨੇ ਆ ਕੇ ਆਪਣੇ ਪਤੀ ਦੀ ਥਾਂ ਕਿਸੇ ਅਣਜਾਣ ਇਨਸਾਨ ਨੂੰ ਵੇਖਿਆ ਤਾਂ ਘਬਰਾ ਗਈ। ਉਸ ਦੇ ਪਤੀ ਨੇ ਬਹੁਤ ਸਮਝਾਇਆ ਪਰ ਬੀਬੀ ਰਸਮੀ ਨਾ ਮੰਨੀ। ਸੰਗਤਾਂ ਦੇ ਕਹਿਣ ਤੇ ਦੋਵੇਂ ਸ੍ਰੀ ਗੁਰੂ ਰਾਮਦਾਸ ਜੀ ਪਾਸ ਚਲੇ ਗਏ। ਗੁਰੂ ਸਾਹਿਬ ਨੇ ਦੋਵਾਂ ਦੀ ਗੱਲ ਸੁਣੀ ਅਤੇ ਰਸਮੀ ਨੂੰ ਕਹਿਣ ਲੱਗੇ, ਬੇਟੀ ਇਹ ਤੇਰਾ ਪਤੀ ਹੈ। ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨਾਂ ਨੇ ਦੋਵਾਂ ਹਿਰਦਿਆਂ ਨੂੰ ਸ਼ਾਂਤ ਕਰ ਦਿੱਤਾ। ਦੋਵਾਂ ਨੇ ਗੁਰੂ ਸਾਹਿਬ ਪਾਸੋਂ ਗੁਰਸਿੱਖੀ ਪ੍ਰਾਪਤ ਕੀਤੀ। ਬੀਬੀ ਰਸਮੀ ਅਤੇ ਉਸ ਦਾ ਪਤੀ ਸੇਵਾ ਤੇ ਧਰਮ ਪ੍ਰਚਾਰ ਵਿੱਚ ਐਸੇ ਜੁਟੇ ਕਿ ਮਹਾਂਪੁਰਖ ਬਣ ਗਏ। ਗੁਰੂ ਸਾਹਿਬ ਨੇ ਉਹਨਾਂ ਨੂੰ ਕਾਰੋਬਾਰ ਦੀ ਦਾਤ ਬਖਸ਼ੀ ਤੇ ਉਹ ਬਹੁਤ ਵੱਡੇ ਧਨਾੜ ਬਣੇ। ਪਰ ਉਧਰ ਬੀਬੀ ਰਸਮੀ ਜੀ ਦਾ ਨਿਰਾਦਰ ਕਰਨ ਤੇ ਦੁਨੀਆ ਚੰਦ ਨੂੰ ਕਿਸੇ ਦੀ ਬਦ ਅਸੀਸ ਲੱਗ ਗਈ ਤੇ ਉਹ ਕੰਗਾਲ ਹੋ ਗਿਆ। ਉਹ ਵਾਰੀ ਵਾਰੀ ਆਪਣੀਆਂ ਛੀਆਂ ਧੀਆਂ ਪਾਸ ਗਿਆ ਜਿਨ੍ਹਾਂ ਤੇ ਉਸ ਨੂੰ ਬੜਾ ਮਾਣ ਸੀ ਅਤੇ ਜੋ ਕਿਹਾ ਕਰਦੀਆਂ ਸਨ, ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ। ਪਰ ਅਫਸੋਸ, ਕਿਸੇ ਨੇ ਵੀ ਉਸ ਦੀ ਸਾਰ ਨਾ ਲਈ। ਆਖਰ ਭਟਕਦਾ ਫਿਰਦਾ ਦੁਨੀਆ ਚੰਦ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਚਰਨ ਆਇਆ ਤੇ ਭੁੱਲਾਂ ਬੱਚਾ ਕੇ ਸੇਵਾ ਵਿੱਚ ਜੁੜ ਗਿਆ। ਬੀਬੀ ਰਸਮੀ ਅਤੇ ਉਸ ਦਾ ਪਤੀ ਜੋ ਦਰ ਦਰ ਰੋਟੀਆਂ ਮੰਗਦੇ ਫਿਰਦੇ ਸਨ, ਅੱਜ ਸੇਵਾ ਤੇ ਧਰਮ ਪ੍ਰਚਾਰ ਕਰਕੇ ਰੋਟੀਆਂ ਵੰਡਣ ਵਾਲੇ ਬਣ ਗਏ, ਪਰਉਪਕਾਰ ਕਰਨ ਵਾਲੇ ਬਣ ਗਏ ਤੇ ਉਹਨਾਂ ਨਾਲ ਸੇਵਾ ਕਰਦਿਆਂ ਦੁਨੀਆ ਚੰਦ ਦਾ ਵੀ ਜੀਵਨ ਸਫਲ ਹੋ ਗਿਆ। ਫਿਰ ਪਿੱਛੇ ਹੋਰ ਖਾਏ ਕਲੀ ਗੁਰੂ ਰਾਮ

ਮਾਲਕ। ਇਸ ਮਾਇਆ ਦਾ ਮਾਲਕ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖਦਾ, ਜਦੋਂ ਇਹ ਮਰ ਜਾਂਦਾ, ਕਿਉਂਕਿ ਗੁਰਬਾਣੀ ਗੁਰੂ ਨੇ ਸਾਨੂੰ ਇਹ ਸੱਚਾਈ ਜਿਹੜੀ ਹੈ ਇਹ ਦ੍ਰਿੜ ਕਰਾਈ ਹੈ। ਜਾਣਾ ਜ਼ਰੂਰ ਹੈ ਜਿਹੜਾ ਆਇਆ ਹੈ, ਭਾਵੇਂ ਉਹ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਉਹ ਰਾਜਾ ਹੈ, ਭਾਵੇਂ ਉਹ ਪ੍ਰਜਾ ਹੈ, ਜਾਣਾ ਤਾਂ ਹੈ, ਕਿਉਂਕਿ ਬਾਣੀ ਗੁਰੂ ਦਾ ਫਰਮਾਨ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਾਣਾ ਹੈ। ਪਰ ਮਹਾਰਾਜ ਆਖਦੇ ਨੇ ਇਸ ਮਾਇਆ ਦਾ ਮਾਲਕ, ਇਸ ਮਾਇਆ ਨੂੰ ਸਾਂਭ ਸਾਂਭ ਕੇ ਰੱਖਣ ਵਾਲਾ ਜਦੋਂ ਮਰ ਜਾਂਦਾ ਹੈ, ਇਹ ਮਾਇਆ ਰੋਂਦੀ ਨਹੀਂ, ਨਾਰ ਨਾ ਰੋਵੇ। ਇੱਥੇ ਹੁਣ ਨਾਰ ਦਾ ਭਾਵ ਹੈ ਉਹ ਸੁਹਾਗਨ, ਜਿਸ ਦਾ ਰਹਾਉ ਦੇ ਬੰਧ ਵਿੱਚ ਜ਼ਿਕਰ ਕੀਤਾ ਹੈ। ਮਾਇਆ ਦਾ ਮਾਲਕ ਮਰ ਜਾਵੇ ਤੇ ਮਾਇਆ ਨੂੰ ਸਾਂਭਣ ਵਾਲਾ ਜਿਹੜਾ ਹੈ ਨਾ, ਉਸ ਦੇ ਮਰਨ ਤੋਂ ਬਾਅਦ ਇਹ ਮਾਇਆ ਰੋਂਦੀ ਨਹੀਂ। ਕਿਉਂ? ਕਿਉਂਕਿ ਉਸ ਨੂੰ ਸਾਂਭਣ ਵਾਲਾ ਇੱਕ ਨਹੀਂ, ਅਨੇਕਾਂ ਹੋਰ ਤਿਆਰ ਬੈਠੇ ਹੁੰਦੇ ਨੇ। ਇੱਕ ਮਿੱਥ ਹੈ, ਰਾਵਣ ਦੇ ਸੰਬੰਧ ਵਿੱਚ ਆਪਾਂ ਪੜ੍ਹਦੇ ਹਾਂ ਤੇ ਮੈਂ ਕਈ ਵਾਰੀ ਸੰਗਤਾਂ ਦੇ ਨਾਲ ਇਹ ਬਚਨ ਸਾਂਝਾ ਕਰਿਆ ਕਰਦਾ ਕਿ ਰਾਵਣ ਵਰਗੇ ਆਏ, ਦਰਯੋਧਨ ਵਰਗੇ ਆਏ, ਆ ਕੇ ਚਲੇ ਗਏ, ਪਰ ਤੁਰਕੀ ਬਾਣੀ ਦੇ ਅੰਦਰ ਉਹਨਾਂ ਦਾ ਜ਼ਿਕਰ ਕਿਉਂ ਕੀਤਾ ਗਿਆ? ਇਸ ਵਾਸਤੇ ਕਿ ਸਾਨੂੰ ਖਿਆਲ ਆ ਜਾਵੇ ਕਿ ਜੇ ਐਡੇ ਵੱਡੇ ਧਨਵਾਨ ਲੋਕ ਜਿਨ੍ਹਾਂ ਦੇ ਕੋਲ ਲੰਕਾ ਵਰਗੇ ਨਗਰ ਸੋਨੇ ਦੇ ਸਨ, ਹੁਣ ਇਹ ਜ਼ਰੂਰੀ ਨਹੀਂ ਕਿ ਸਾਰੀ ਲੰਕਾ ਦੇ ਮਕਾਨ ਇੱਟਾਂ ਸੋਨੇ ਦੀਆਂ ਬਣੀਆਂ ਹੋਣ। ਨਹੀਂ, ਕਦੀ ਹਿੰਦੁਸਤਾਨ ਨੂੰ ਵੀ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ। ਫਿਰ ਬੇਨਤੀ ਕਰ ਦੇਵਾਂ, ਇਸ ਗੱਲ ਵੱਲ ਧਿਆਨ ਦੇਣਾ, ਗੁਰਬਾਣੀ ਗੁਰੂ ਦੇ ਅੰਦਰ ਬਚਨ ਹਨ, ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਕਿਉਂਕਿ ਲੰਕਾ ਸਾ ਕੋਟ ਸਮੁੰਦਰ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਰਾਵਣ ਜਦੋਂ ਮਰਿਆ, ਇੱਕ ਮਿੱਥ ਹੈ ਜਿਹੜਾ ਕਿਰਿਆ ਕਰਨ ਵਾਲਾ ਪੰਡਿਤ ਆਇਆ, ਬ੍ਰਹਮਣ ਆਇਆ, ਉਹਨੇ ਆ ਕੇ ਇੱਕ ਮੰਗ ਕੀਤੀ ਕਿ ਥੋੜਾ ਸੋਨਾ ਜਿਹੜਾ ਨਾ ਉਹ ਕਿਰਿਆ ਕਰਨ ਵਾਸਤੇ ਚਾਹੀਦਾ। ਇਹ ਗੁਰਮਤਿ ਦਾ ਸਿਧਾਂਤ ਨਹੀਂ? ਫਿਰ ਬੇਨਤੀ ਕਰ ਦੇਵਾਂ, ਕਿਤੇ ਇਹ ਨਾ ਮਨ ਅੰਦਰ ਲੈ ਆਣਾ ਕਿ ਜਦੋਂ ਮ੍ਰਿਤਕ ਪ੍ਰਾਣੀ ਦਾ ਅੰਤਮ ਸੰਸਕਾਰ ਕਰਨਾ ਤੇ ਅਸੀਂ ਵੀ ਕਿਤੇ ਸੋਨਾ ਲੱਭਣ ਵਾਸਤੇ ਪਈਏ। ਨਹੀਂ, ਇਹ ਇਤਿਹਾਸ ਵਿੱਚੋਂ ਤੁਹਾਡੇ ਨਾਲ ਪੱਖ ਸਾਂਝਾ ਕਰਨ ਲੱਗਾ। ਇੱਕ ਮਿੱਥ ਹੈ ਕਿ ਜਦੋਂ ਰਾਵਣ ਮਰਿਆ ਤੇ ਮਰਨ ਤੋਂ ਬਾਅਦ ਜਦੋਂ ਉਸਦੀ ਕਿਰਿਆ ਕੀਤੀ ਜਾਣੀ ਹੈ, ਪੰਡਿਤ ਜਿਹੜਾ ਕਿਰਿਆ ਕਰਨ ਵਾਸਤੇ ਆਇਆ ਹੈ, ਉਹਨੇ ਸੋਨੇ ਦੀ ਮੰਗ ਕਰ ਲਈ। ਹੁਣ ਸੋਨਾ ਮੰਗਣ ਵਾਸਤੇ ਭਵੀਖਣ ਦੇ ਕੋਲ ਗਏ ਨੇ ਤੇ ਭਵੀਖਣ ਜਿਹੜਾ ਹੈ ਇਹ ਅੱਗੋਂ ਬਹਾਨਾ ਇਹ ਬਣਾਉਂਦਾ ਹੈ, ਕਹਿੰਦਾ ਲੰਕਾ ਮੇਰੀ ਨਹੀਂ, ਲੰਕਾ ਰਾਮ ਦੀ ਹੈ। ਤੇ ਜਦੋਂ ਰਾਮ ਕੋਲ ਗਏ, ਰਾਮ ਨੇ ਅੱਗੋਂ ਇਹ ਗੱਲ ਕਹੀ, ਲੰਕਾ ਦਾ ਮਾਲਕ ਮੈਂ ਨਹੀਂ, ਲੰਕਾ ਦਾ ਮਾਲਕ ਭਵੀਖਣ ਹੈ। ਉੱਥੇ ਸਾਖੀਕਾਰ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ। ਉਹ ਕਹਿੰਦਾ ਵੇਖੋ ਏਡਾ ਅਮੀਰ ਰਾਵਣ, ਜਿਸ ਦੇ ਰਾਜ ਵਿੱਚ ਜੇ ਵੱਡੇ ਵੱਡੇ ਰਾਜੇ ਵੀ ਆਉਂਦੇ ਸੀ ਨਾ, ਤੇ ਜਦੋਂ ਤੱਕ ਰਾਵਣ ਦਾ ਇਸ਼ਾਰਾ ਨਹੀਂ ਸੀ ਹੁੰਦਾ, ਰਾਵਣ ਦੇ ਸਾਹਮਣੇ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਨਹੀਂ ਸੀ ਪ੍ਰਾਪਤ ਹੁੰਦੀ, ਬੈਠ ਨਹੀਂ ਸੀ ਸਕਦੇ। ਪਰ ਅੱਜ ਉਸ ਰਾਵਣ ਦਾ ਇਹ ਹਾਲ ਹੋਇਆ ਕਿ ਅੰਤਮ ਕਿਰਿਆ ਕਰਨ ਵਾਸਤੇ ਥੋੜੇ ਸੋਨੇ ਦੀ ਪ੍ਰਾਪਤੀ ਵੀ ਨਹੀਂ ਹੋਈ। ਕਲਗੀਧਰ ਮਹਾਰਾਜ ਨੇ ਇਸ ਸੱਚਾਈ ਤੋਂ ਸਾਨੂੰ ਗਿਆਨ ਕਰਾਇਆ, ਜਾਣਕਾਰੀ ਦਿੱਤੀ।

ਭੂਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਨਾਲ ਨਹੀਂ ਜਾਂਦਾ ਕੁਝ ਵੀ ਪਰ ਅਖੀਰ ਸਮਾਂ ਜਦੋਂ ਆਉਂਦਾ ਹੈ ਉਸ ਵੇਲੇ ਮਾਇਆ ਜਿਹੜੀ ਹੈ ਆਪਣੇ ਉਸ ਮਾਲਕ ਦੇ ਮਰਨ ਤੋਂ ਬਾਅਦ ਰੋਂਦੀ ਨਹੀਂ ਕਿਉਂਕਿ ਉਹਨੂੰ ਸਾਂਭਣ ਵਾਲੇ ਅਨੇਕਾਂ ਹੋਰ ਹੁੰਦੇ ਨੇ। ਆਪ ਜੀ ਨੂੰ ਪਤਾ ਹੈ ਸਮਾਜ ਵਿੱਚ ਵਿਚਰਦੇ ਹਾਂ ਆਪਾਂ ਜਿੱਥੇ ਰਾਜਿਆਂ ਮਹਾਰਾਜਿਆਂ ਦੇ ਪ੍ਰਸੰਗ ਪੜ੍ਹਦੇ ਹਾਂ ਕਿ ਉਹਨਾਂ ਦੇ ਸਰੀਰ ਘਰਾਂ ਦੇ ਅੰਦਰ ਪਏ ਹੁੰਦੇ ਸੀ ਖਜ਼ਾਨੇ ਇਸ ਧਰਤੀ ਦੇ ਉੱਤੇ ਮੌਜੂਦ ਹੁੰਦੇ ਸਨ ਪਰ ਪੁੱਤਰਾਂ ਦੇ ਅੰਦਰ ਰਾਜ ਤਖਤ ਪ੍ਰਾਪਤ ਕਰਨ ਦੇ ਲਈ ਸਰੀਰ ਦੇ ਮੌਜੂਦ ਹੁੰਦਿਆਂ ਵੀ ਕੇਵਲ ਪ੍ਰਾਣ ਪੰਖੇਰੂ ਹੋਏ ਨੇ ਆਤਮਾ ਭੌਰ ਉਡਾਰੀ ਮਾਰ ਗਿਆ ਹੈ ਤੇ ਰਿਸ਼ਤੇਦਾਰਾਂ ਦੇ ਅੰਦਰ ਜਿਹੜੇ ਸਨ ਪੁੱਤਰ ਸਨ ਉਹਨਾਂ ਦੇ ਅੰਦਰ ਰਾਜ ਭਾਗ ਪ੍ਰਾਪਤ ਕਰਨ ਦੀ ਦੌੜ ਜਿਹੜੀ ਹੈ ਉਹ ਆਰੰਭ ਹੋ ਜਾਂਦੀ। ਅੱਜ ਸਮਾਜ ਅੰਦਰ ਆਪਾਂ ਰਾਜਿਆਂ ਦੀ ਗੱਲ ਛੱਡ ਦੇਈਏ ਆਪਣੀ ਵੱਲ ਝਾਤ ਮਾਰ ਕੇ ਵੇਖੀਏ ਕਿਤੇ ਬਜ਼ੁਰਗ ਕੋਈ ਚੜ੍ਹਾਈ ਕਰ ਜਾਵੇ ਤੇ ਪੁੱਤਰਾਂ ਦਾ ਜਾਇਦਾਦ ਦੇ ਪ੍ਰਤੀ ਝਗੜਾ ਹੋਵੇ ਤੇ ਅੰਦਰੋਂ ਹੀ ਕੁਸਰ ਮੁਸਰ ਹੋਣੀ ਸ਼ੁਰੂ ਹੋ ਜਾਂਦੀ ਏ ਵੀ ਮਗਰੋਂ ਗੱਲ ਨਹੀਂ ਹੋਣੀ ਇਹ ਤਾਂ ਬਰਾਦਰੀ ਦੇ ਅੰਦਰ ਹੁਣੇ ਹੀ ਫੈਸਲਾ ਹੋ ਜਾਣਾ ਚਾਹੀਦਾ ਹੈ ਬਾਅਦ ਵਿੱਚ ਕਿਸੇ ਨੇ ਫੈਸਲਾ ਨਹੀਂ ਕਰਨਾ। ਮੈਂ ਬੇਨਤੀ ਕਰ ਰਿਹਾ ਖਸਮ ਮਰੇ ਨਾਰ ਨਾ ਰੋਵੇ ਉਸ ਰਖਵਾਰੋ ਔਰੋ ਹੋਵੇ। ਮਾਲਕ ਜਿਹੜਾ ਸਾਰੀ ਜ਼ਿੰਦਗੀ ਮਾਇਆ ਨਾਲ ਪਿਆਰ ਕਰਦਾ ਹੈ ਇਹਨੂੰ ਸਾਂਭ ਸਾਂਭ ਕੇ ਰੱਖਦਾ ਹੈ ਇਹ ਮਾਇਆ ਉਸ ਦੇ ਮਰ ਜਾਣ ਤੋਂ ਬਾਅਦ ਰੋਂਦੀ ਨਹੀਂ ਕਿਉਂਕਿ ਉਸ ਨੂੰ ਸਾਂਭਣ ਵਾਲਾ ਇੱਕ ਨਹੀਂ ਅਨੇਕਾਂ ਹੀ ਹੋਰ ਪਿਆਰ ਹੋ ਜਾਂਦੇ ਹਨ।

ਜਦੋਂ ਰਖਵਾਰੇ ਦਾ ਵਿਨਾਸ਼ ਹੋ ਜਾਂਦਾ ਹੈ, ਮਾਇਆ ਦਾ ਰਖਵਾਲਾ ਬਣਨ ਵਾਲਾ ਇੱਥੇ ਤਾਂ ਮਾਇਆ ਦੇ ਵਿੱਚ ਲੱਗ ਕੇ ਰਸਾਂ ਕਸਾਂ ਦੇ ਅੰਦਰ ਲੱਗਾ ਰਹਿੰਦਾ ਹੈ। ਭੋਗ ਵਿਲਾਸ ਤੋਂ ਭਾਵ ਰਸਾਂ ਕਸਾਂ ਦੇ ਅੰਦਰ ਲੱਗਾ ਰਹਿੰਦਾ ਹੈ, ਪਰ ਜਦੋਂ ਸਰੀਰ ਨੂੰ ਤਿਆਗ ਕੇ ਇੱਥੋਂ ਜਾਂਦਾ ਹੈ ਤੇ ਉਸ ਵਾਸਤੇ ਅੱਗੇ ਨਰਕ ਜਿਹੜੇ ਨੇ ਉਹ ਤਿਆਰ ਹੁੰਦੇ ਨੇ। ਆ ਗਏ ਨਰਕ ਇਹਾ ਭੋਗ ਵਿਲਾਸ। ਆ ਜਦੋਂ ਮੈਂ ਗੁਰੂ ਘਰ ਵੱਲ ਆ ਰਿਹਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਗੁਰੂ ਕੇ ਕੀਰਤਨੀਆਂ ਦੀ ਆਵਾਜ਼ ਕੰਨਾਂ ਦੇ ਅੰਦਰ ਪਈ। ਭੋਗ ਵਿਲਾਸ, ਭਗਤ ਕਬੀਰ ਸਾਹਿਬ ਜੀ ਨੇ ਸਾਡੇ ਲੋਕਾਂ ਦੀ ਹਾਲਤ ਨੂੰ ਬਿਆਨ ਕੀਤਾ ਹੈ। ਕਿਰਪਾ ਕਰਦੇ ਨੇ ਵੀ ਵੇਖੋ, ਆਪਾਂ ਸਾਰੇ ਕਿਸੇ ਵੀ ਧਰਮ ਨਾਲ ਸੰਬੰਧਿਤ ਹਾਂ, ਮਜ਼ਹਬ ਨਾਲ ਸੰਬੰਧਿਤ ਹਾਂ, ਪਰ ਜਦੋਂ ਕੋਈ ਕਾਰੋਬਾਰ ਆਰੰਭ ਕਰਦੇ ਹਾਂ ਉਸ ਵੇਲੇ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਵਾਹਿਗੁਰੂ ਨੂੰ ਚੇਤੇ ਕਰਕੇ ਕਾਰਜ ਆਰੰਭ ਕੀਤਾ ਜਾਂਦਾ ਹੈ। ਅਰਦਾਸ ਇਹ ਕੀਤੀ ਜਾਂਦੀ ਹੈ, ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਹ ਕਿਸੇ ਹੋਰ ਵਿਚਾਰ ਕਰ ਲੈਣੀ, ਕਾਰਜ ਦੇਹੋ ਸਵਾਰ ਨਹੀਂ, ਕਾਰਜ ਦੇਹ ਸਵਾਰ ਨਹੀਂ, ਕਾਰਜ ਦੇ ਦੱਦੇ ਨੂੰ ਲਾ ਈੜੀ ਨੂੰ ਸਿਆਰੀ। ਕਿਉਂਕਿ ਆਮ ਤੌਰ ਤੇ ਇਹ ਸ਼ਬਦ ਪੜ੍ਹਿਆ ਤੇ ਬੜੀ ਉੱਚੀ ਆਵਾਜ਼ ਦੇ ਅੰਦਰ ਇਹ ਕਿਹਾ ਜਾਂਦਾ ਹੈ, ਕਾਰਜ ਦੇਹੋ ਸਵਾਰ, ਕਾਰਜ ਦੇ ਸਵਾਰ ਨਹੀਂ, ਅਖਰ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਕੰਮ ਤਾਂ ਕੀਤਾ ਰੱਬ ਨੂੰ ਕਹਿ ਕੇ, ਗੁਰੂ ਨੂੰ ਧਿਆ ਕੇ, ਪਰ ਜਿਹੜੀ ਕਮਾਈ ਆਈ ਉਸ ਕਮਾਈ ਦੀ ਵਰਤੋਂ ਗੁਰੂ ਦੀ ਮਤ ਮੁਤਾਬਕ ਨਹੀਂ ਕੀਤੀ। ਉਸ ਕਮਾਈ ਨੂੰ ਚਾਹੀਦਾ ਸੀ ਗੁਰੂ ਦੀ ਮਤ ਮੁਤਾਬਕ ਵਰਤ ਦੇ, ਪਰ ਵਰਤਿਆ ਨਹੀਂ। ਕੀ ਕੀਤਾ, ਇੱਕ ਬਰਤਨ ਦੇ ਵਿੱਚ ਕੁੱਕੜ ਦਾ ਰਿੱਧਾ ਹੋਇਆ ਮਾਸ ਪਾ ਲਿਆ, ਇੱਕ ਬਰਤਨ ਦੇ ਅੰਦਰ ਸ਼ਰਾਬ ਪਾ ਲਈ, ਤੇ ਭੋਗ ਵਿਲਾਸ ਕਰਨ ਵਾਲਿਆਂ ਦਾ ਇਕੱਠ ਜੁੜ ਗਿਆ, ਪੰਜ ਵਿਕਾਰਾਂ ਨੂੰ ਧਾਰਨ ਕਰਨ ਵਾਲੇ ਜੁੜ ਕੇ ਬਹਿ ਗਏ, ਤੇ ਨੱਕ ਕਟੀ ਦਾ ਵਾਜਾ ਜਿਹੜਾ ਸੀ ਉੱਥੇ ਡੌਂ ਡੌਂ ਕਰਕੇ ਵੱਜਣਾ ਸ਼ੁਰੂ ਹੋ ਗਿਆ। ਆਪਾਂ ਕਈ ਵਾਰੀ ਵੇਖਦੇ ਹਾਂ, ਉਹ ਲਿਆ ਮੁੰਡਿਆ ਕਾਹਦੇ ਵਾਸਤੇ ਕਮਾਉਂਦੇ ਹਾਂ, ਕਾਹਦੇ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ। ਜੇ ਆਪਾਂ ਜੀਵਨ ਦੇ ਅੰਦਰ ਖਾਣਾ ਪੀਣਾ ਹੀ ਨਹੀਂ ਚੱਜਦਾ, ਪਰ ਭਗਤ ਜੀ ਆਖਦੇ ਨੇ ਇਕਤ ਪੱਤਰ ਪਰ ਉਰਕਟ ਕੁਰਕਟ, ਇਕਤ ਪੱਤਰ ਪਰ ਪਾਣੀ, ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਿਕਲਦੇ ਰਾਣੀ, ਨਕਤੀ ਕਾ ਠਨਗਨ ਬਾਡਾ ਡੂ, ਕਿਨੇ ਬਵੇਕੀ ਕਾਟੀ ਤੂੰ। ਕਮਾਣਾ ਹੈ, ਕਿਰਤ ਕਰਨੀ ਹੈ, ਤਰਕਾਂ ਦੇ ਵਾਸਤੇ। ਭਾਈ ਗੁਰਦਾਸ ਜੀ ਗੁਰਮਤ ਦੇ ਮਾਰ ਤੜ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਗੁਰਮਤ ਨੂੰ ਸਮਝਣ ਵਾਸਤੇ ਸਾਡੀ ਅਗਵਾਈ ਕਰਦੀਆਂ ਨੇ, ਤੇ ਭਾਈ ਸਾਹਿਬ ਜੀ ਨੇ ਗੁਰਸਿੱਖ ਦਾ ਨਕਸ਼ਾ ਬੜਾ ਸੁੰਦਰ ਖਿੱਚਿਆ ਕਿ ਗੁਰਸਿੱਖ ਸਾਰਾ ਜੀਵਨ ਕਿਵੇਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਗੁਜ਼ਾਰਦਾ ਹੈ। ਪਹਿਲੀ ਪੰਕਤੀ ਦੇ ਅੰਦਰ ਕਿਰਪਾ ਕੀਤੀ, ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਵੰਦਾ। ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕਹਿ, ਗੁਰਬਾਣੀ ਦੇ ਪ੍ਰੀਤ ਸੁਨੰਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਅਗਲੀ ਕਿਰਪਾ, ਕਲੀ ਕਾਲ ਰਹਿ ਰਾਸ ਕਰ ਗੁਰਚੇਲਾ,
ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚਲੰਦਾ। ਕਿਰਤ ਕਰਨੀ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਤੇ। ਸਤਿਗੁਰੂ ਕਿਰਪਾ ਕਰ ਰਹੇ ਨੇ ਰਖਵਾਰੇ ਕਾ ਹੋਏ ਬਿਨਾਸ਼ ਆਗੇ ਨਰਕ ਇਹਾਂ ਭੋਗ ਬਿਲਾਸ। ਇੱਥੇ ਭੋਗ ਬਿਲਾਸ ਜਿਹੜਾ ਮਾਇਆ ਦੇ ਵਿੱਚ ਕਰਦਾ ਹੈ ਅੱਗੇ ਉਸ ਵਾਸਤੇ ਨਰਕ ਤਿਆਰ ਹੈ, ਕਿਉਂਕਿ ਗੁਰਮੁਖ ਵਾਸਤੇ ਨਰਕ ਨਹੀਂ। ਜਿੰਨੇ ਨਰਕ ਨੇ ਇਹ ਸਾਰੇ ਮਨਮੁਖਾਂ ਵਾਸਤੇ ਨੇ, ਤੇ ਮਹਾਰਾਜ ਕਿਰਪਾ ਕਰਦੇ ਨੇ ਜਿਤਨੇ ਨਰਕ ਤੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਦਾ ਨਰਕਾਂ ਦੇ ਨਾਲ ਕੋਈ ਵਾਹ ਨਹੀਂ, ਵਾਸਤਾ ਹੈ ਤੇ ਮਨਮੁਖਾਂ ਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦੋ ਸਲੋਕ ਹੋਰ ਆਪਾਂ ਇਸ ਗੱਲ ਨੂੰ ਹੋਰ ਸਮਝਣ ਵਾਸਤੇ ਸਾਂਝੇ ਕਰ ਲਈਏ। ਇੱਕ ਸਲੋਕ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਓਏ ਬੰਦਿਆ ਤੇਰਾ ਖਾਣਾ ਤੇਰਾ ਪਾਣਾ ਤੇਰਾ ਪੀਣਾ ਤੇਰਾ ਰਹਿਣ ਸਹਿਣ ਤੇਰੇ ਰਹਿਣ ਦੇ ਟਿਕਾਣੇ ਤੇਰੀਆਂ ਸੇਜਾਂ ਤੇਰੇ ਨੌਕਰ ਤੇਰੀਆਂ ਫੌਜਾਂ ਕਿਸ ਕੰਮ ਦੀਆਂ ਨੇ। ਜੇ ਤੇਰਾ ਵਾਹਿਗੁਰੂ ਨਾਲ ਪਿਆਰ ਨਹੀਂ, ਬਚਨ ਹੈ ਕਿਆ ਖਾਦੇ ਕਿਆ ਪੈਦੇ ਹੋਏ ਜਾਮਨ ਨਾਹੀਂ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਸ ਸੁਖਾਲੀ ਨੈਲੀ ਆਵੇ ਵਾਸ। ਮਹਾਰਾਜ ਆਖਦੇ ਨੇ ਕਿਆ ਕੱਪੜ ਕਿਆ ਸੇਜ ਸੁਖਾਲੀ, ਅੰਤਰ ਵਿੱਚ ਕਹਿ ਦਿੱਤਾ ਕਿਆ ਲਸ਼ਕਰ ਕਿਆ ਨੇਬ ਖਵਾਸੀ ਨੈਲੀ ਆਵੇ ਵਾਸ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਆਗੇ ਨਰਕ ਇਹਾਂ ਭੋਗ ਬਿਲਾਸ। ਪਰ ਮਹਾਰਾਜ ਆਖਦੇ ਨੇ ਜੇ ਖਾਂਦਿਆਂ ਪੀਂਦਿਆਂ ਵਾਹਿਗੁਰੂ ਦੀ ਯਾਦ ਅੰਦਰ ਬਣੀ ਰਵੇ, ਖਾਣਾ ਪੀਣਾ ਪਵਿੱਤਰ ਹੈ, ਘਰ ਦੇ ਮਹਿਲ ਸਰਾਵਾਂ ਪਵਿੱਤਰ ਨੇ, ਪਰ ਗੁਰਮੁਖਾਂ ਦੀ ਉੱਥੇ ਚਰਨ ਧੂੜ ਪੈਂਦੀ ਰਵੇ। ਸਵਾਰੀ ਦੇ ਸਾਧਨ ਉਹ ਚੰਗੇ ਨੇ ਜਿਨ੍ਹਾਂ ਦੇ ਉੱਤੇ ਗੁਰਮੁਖ ਪਿਆਰਿਆਂ ਦੀ ਬਹਿਣਾ ਹੋਵੇ ਜਾਂ ਉਹ ਬੈਠਣ। ਉਹ ਕਰਮ ਧਰਮ ਦੇ ਨਾਂ ਤੇ ਕੀਤੇ ਹੋਏ ਸਾਰੇ ਕਾਰਜ ਸਕਾਰਥੇ ਨੇ, ਜਿਨ੍ਹਾਂ ਨੂੰ ਕਰਦਿਆਂ ਵਾਹਿਗੁਰੂ ਦੀ ਯਾਦ ਅੰਦਰ ਬੰਦੀ ਰਵੇ। ਇੱਕ ਪਾਸੇ ਆਖਿਆ ਕਿਆ ਖਾਦੇ ਕਿਆ ਪੈਦੇ ਹੋਏ, ਦੂਜੇ ਪਾਸੇ ਆਖਿਆ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿੰਨੀ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ। ਤਿਨਕੇ ਤੁਰੇ ਦੀਨ ਖੁਰਗੀਰ ਪਵਿੱਤਰ ਹੈ ਜਿਨ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ। ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ। ਜਦੋਂ ਜੀਵਨ ਦੇ ਅੰਦਰ ਕੋਈ ਕਾਰਜ ਕਰਾਂਗੇ, ਖਾਵਾਂਗੇ ਪੀਵਾਂਗੇ ਪਾਵਾਂਗੇ ਵਾਹਿਗੁਰੂ ਨੂੰ ਯਾਦ ਕਰਕੇ, ਤੇ ਫਿਰ ਉਹ ਜਿਹੜਾ ਸਾਧ ਸੰਗਤ ਭੋਗ ਬਿਲਾਸ ਨਹੀਂ ਬਣੇਗਾ, ਬਲਕਿ ਉਹ ਤਾਂ ਭਗਤਾਂ ਦੇ ਕਥਨ ਮੁਤਾਬਕ ਦੋਇ ਸਿਰ ਮੰਗੂ ਚੂਨਾ ਪਾਓ ਕਿਓ ਸੰਗ ਡੂਨਾ ਅੱਜ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਿਵਾਲੇ ਖਾਟ ਮੰਗੂ ਚੌਪਾਈ ਸਰਹਾਣਾ ਅਵਰ ਤੁਲਾਈ ਉੱਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ ਖਿੰਦਾ ਮੈਂ ਨਾ ਹੀ ਕੀਤਾ ਲੱਭੋ ਇੱਕ ਨਾਮ ਤੇਰਾ ਮੈਂ ਹੱਬੋ। ਮੰਗ ਵੀ ਸਭ ਕੁਝ ਲਿਆ
ਪਰ ਆਖਿਆ ਲਾਲਚ ਕੋਈ ਨਹੀਂ। ਜੇ ਇਹ ਮੰਗਿਆ ਹੈ ਵਾਹਿਗੁਰੂ ਜੀ ਤੇ ਕੇਵਲ ਤੇਰੇ ਨਾਮ ਨੂੰ ਅੰਦਰ ਸਜਾਉਣ ਵਾਸਤੇ, ਤੇਰਾ ਨਾਮ ਮੇਰੇ ਅੰਦਰ ਫੱਬ ਜਾਵੇ, ਸੋਹਣਾ ਲੱਗ ਜਾਵੇ, ਇਹ ਸਭ ਕੁਝ ਇਸੇ ਵਾਸਤੇ ਮੰਗਿਆ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਾਇਆ ਨੂੰ ਪਿਆਰ ਕਰਨ ਵਾਲਾ, ਮਾਇਆ ਨੂੰ ਇਕੱਤਰ ਕਰਨ ਵਾਲਾ ਮਾਲਕ ਜਦੋਂ ਮਰ ਜਾਂਦਾ ਹੈ ਤੇ ਮਾਇਆ ਇਸਤਰੀ ਰੋਂਦੀ ਨਹੀਂ, ਕਿਉਂਕਿ ਉਸ ਨੂੰ ਸਾਂਭਣ ਵਾਲੇ ਅਨੇਕਾਂ ਆਉਂਦੇ ਨੇ, ਉਹ ਤਾਂ ਕਦੀ ਰੰਡੀ ਹੁੰਦੀ ਨਹੀਂ, ਉਹ ਹਮੇਸ਼ਾ ਹੀ ਸੁਹਾਗਣ ਹੈ। ਇਸੇ ਵਾਸਤੇ ਉਸ ਨੂੰ ਸੁਹਾਗਣ ਕਹਿ ਕੇ ਇੱਥੇ ਜਿਹੜਾ ਹੈ ਨਾ ਭਗਤ ਜੀ ਨੇ ਰਹਾਉ ਦੇ ਬੰਦ ਵਿੱਚ ਸਾਨੂੰ ਸੁਚੇਤ ਕੀਤਾ ਹੈ। ਪਰ ਨਾਰੀ ਆਖਦੇ ਹਨ, ਜਦੋਂ ਰਖਵਾਰਾ ਮਰ ਜਾਂਦਾ ਹੈ ਇਸ ਮਾਇਆ ਦੇ ਅੰਦਰ ਲੱਗ ਕੇ ਸਾਰੀ ਜ਼ਿੰਦਗੀ ਵਿਕਾਰ ਕਰਦਾ ਰਿਹਾ, ਭੋਗ ਵਿਲਾਸ ਕਰਦਾ ਰਿਹਾ, ਤੇ ਕੀ ਹੋਇਆ, ਅੱਗੇ ਨਰਕਾਂ ਦੇ ਵਿੱਚ ਥਾਂ ਮਿਲੀ, ਨਰਕਾਂ ਦੇ ਵਿੱਚ ਟਿਕਾਣਾ ਮਿਲੀ।

0: ਇਸ ਸੁਹਾਗਨ ਦੇ ਗਲ ਵਿੱਚ ਹਾਰ ਸ਼ੋਭਦਾ ਹੈ। ਸੁਹਾਗਨ ਗਲ ਸੋਹੈ ਹਾਰ, ਭਾਵ ਸੁਹਾਗਨ ਜਿਹੜੀ ਉਹ ਆਪਣਾ ਚਿੰਨ ਕਦੀ ਲੁਕਾਉਂਦੀ ਨਹੀਂ, ਤੇ ਮਾਇਆ ਵੀ ਐਸੀ ਠਗੌਲੀ ਪਾਏ ਭੁਲਾਵੇ ਮਨ ਸਭ ਕਹਿ ਲਾਗੈ ਮਿੱਠੀ। ਮਾਇਆ ਸੁਹਾਗਨ ਨੇ ਵੀ ਗੱਲ ਅੰਦਰ ਹਾਰ ਪਾਇਆ ਹੋਇਆ ਤੇ ਹਾਰ ਉਹ ਸ਼ੋਭਦਾ ਹੈ, ਭਾਵ ਮਾਇਆ ਨੂੰ ਵੇਖ ਕੇ ਹਰ ਜੀਵ ਦਾ ਮਨ ਲਲਚਾਉਂਦਾ ਹੈ। ਸੰਸਾਰੀ ਜੀਵ ਮਾਇਆ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹ ਮਾਇਆ ਜ਼ਹਿਰ ਨਜ਼ਰ ਆਉਂਦੀ ਹੈ। ਸੰਤਾਂ ਨੂੰ ਜ਼ਹਿਰ ਨਜ਼ਰ ਆਉਂਦੀ ਹੈ, ਪਰ ਜਿਹੜੇ ਸੰਸਾਰੀ ਲੋਕ ਨੇ ਉਹ ਮਾਇਆ ਨੂੰ ਵੇਖ ਕੇ ਬੜੇ ਪ੍ਰਸੰਨ ਹੁੰਦੇ ਹਨ।
1: ਪਰ ਸੀਗਾਰ ਪਹਿ ਪਖਿਆਰੀ,
0: ਸਤਸੰਗਤ ਪਖਿਆਰੀ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਵੇਸ਼ਵਾ। ਵੇਸ਼ਵਾ ਦਾ ਕਿੱਤਾ ਸਲਾਹੁਣ ਯੋਗ ਨਹੀਂ, ਮਾੜਾ ਹੈ। ਗੁਰਬਾਣੀ ਨੇ ਇਸ ਕਿੱਤੇ ਦੀ ਪਰੋੜਤਾ ਨਹੀਂ ਕੀਤੀ, ਬਲਕਿ ਸਾਨੂੰ ਰਹਿਤਾਂ ਤੇ ਕੁਰਹਿਤਾਂ ਦੇ ਅੰਦਰ ਸੁਚੇਤ ਕਰ ਦਿੱਤਾ। ਪਰ ਇਸਤਰੀ ਤੇ ਪਰ ਪੁਰਖ ਦਾ ਸੰਗ ਨਹੀਂ ਕਰਨਾ, ਜਿਹੜਾ ਕਰੇਗਾ ਉਹ ਕੁਰਹਿਤੀ ਹੈ। ਵੇਸ਼ਵਾ ਦਾ ਕਿੱਤਾ ਚੰਗਾ ਨਹੀਂ। ਭਾਈ ਗੁਰਦਾਸ ਜੀ ਨੇ, ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਅੱਖਰ ਵਰਤਿਆ ਬੜੀ ਜਗ੍ਹਾ। ਹੁਣ ਇੱਕ ਮੈਂ ਬੇਨਤੀ ਕਰ ਰਿਹਾ ਹਾਂ, ਜਿਹੜੀ ਵੇਸ਼ਵਾ ਹੈ ਉਹਦਾ ਕਿੱਤਾ ਹੈ, ਉਹਨੇ ਸ਼ਿੰਗਾਰ ਕਰਕੇ ਬਹਿਣਾ ਹੈ। ਕਿਸ ਵਾਸਤੇ? ਕੇਵਲ ਤੇ ਕੇਵਲ ਆਪਣੀ ਕਮਾਈ ਦੇ ਲਈ। ਇੱਥੇ ਹੁਣ ਮਹਾਰਾਜ ਕਿਰਪਾ ਕਰਦੇ ਨੇ, ਇਹ ਜਿਹੜੀ ਮਾਇਆ ਹੈ ਇਹ ਵੇਸ਼ਵਾ ਦੀ ਤਰ੍ਹਾਂ ਹੈ, ਤੇ ਵੇਸ਼ਵਾ ਦੀ ਤਰ੍ਹਾਂ ਸ਼ਿੰਗਾਰ ਕਰਕੇ ਸਜ ਧਜ ਕੇ ਬੈਠਦੀ ਏ, ਭਾਵ ਹਰ ਜੀਵ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ।
1: ਸੰਤ ਕੇ ਠਿੱਠ ਕੇ ਫਿਰੈ ਵਿਚਾਰੇ,
0: ਪਰ ਸੰਤ ਨੇ ਇਹਨੂੰ ਜਿਹੜਾ ਨਾ ਠਿੜਕ ਦਿੱਤਾ ਹੈ, ਇਹਨੂੰ ਆਪਣੇ ਤੋਂ ਦੂਰ ਕਰ ਦਿੱਤਾ ਹੈ, ਇਸ ਵਿਚਾਰੀ ਦੀ ਰੱਬ ਦੇ ਪਿਆਰਿਆਂ ਉੱਤੇ ਪੇਸ਼ ਨਹੀਂ ਜਾਂਦੀ। ਕਿਉਂ? ਉਹਨਾਂ ਨੇ ਹੱਥ ਖੜੇ ਕਰ ਦਿੱਤੇ ਤੇ ਆਖਿਆ, ਰੱਬ ਜੀ ਸਾਡੀ ਇਸ ਮਾਇਆ ਦੇ ਅੱਗੇ ਕੋਈ ਪੇਸ਼ ਨਹੀਂ ਜਾਂਦੀ, ਤੂੰ ਆਪ ਹੀ ਕਿਰਪਾ ਕਰ। ਨਾਥ ਕਛੂ ਨਾ ਜਾਣੂ, ਮਨ ਮਾਇਆ ਕਹਿ ਹਾਥ ਬਿਕਾਨੂ। ਭਗਤ ਰਵਿਦਾਸ ਜੀ ਕਿਰਪਾ ਕਰਦੇ ਨੇ, ਕੋਪ ਭਰਿਓ ਜੈਸੇ ਦਾਦਿਰਾ, ਕਸ਼ਟ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਿਸ ਆਰਾ ਪਾਰ ਨਾ ਸੂਝ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ਼ ਦਿਖਾਏ ਜੀ, ਮਲਣ ਪਈ ਮਤ ਮਾਧਵਾ, ਤੇਰੀ ਗੱਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇਹੋ ਸਮਝਾਏ, ਜੋ ਗੀਸਰ ਪਾਵੇ ਨਹੀਂ ਤਉ ਗੁਣ ਕਥਨ ਅਪਾਰ, ਪ੍ਰੇਮ ਭਗਤ ਕੇ ਕਾਰਨੇ ਕਹਿ ਰਵਿਦਾਸ ਚਮਾਰ। ਰੱਬ ਦੇ ਪਿਆਰਿਆਂ ਦੇ ਇਹ ਨੇੜੇ ਨਹੀਂ ਜਾਂਦੀ, ਕਿਉਂਕਿ ਉਹਨਾਂ ਨੇ ਦੁਰਕਾਰ ਦਿੱਤੀ ਹੈ, ਉਹਨਾਂ ਨੇ ਇਸ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਹੈ।
1: ਸੰਤ ਭਾਗ ਉਹ ਪਾਛੈ ਪਰੈ,
0: ਪਰ ਜਦੋਂ ਇਹ ਰੱਬ ਦੇ ਪਿਆਰਿਆਂ ਨੂੰ ਵੇਖਦੀ ਏ, ਉਹਨਾਂ ਦੇ ਮਗਰ ਲੱਗਣ ਦਾ ਯਤਨ ਕਰਦੀ ਏ, ਉਹਨਾਂ ਉੱਤੇ ਵੀ ਆਪਣਾ ਪ੍ਰਭਾਵ ਪਾਉਣ ਦਾ ਯਤਨ ਕਰਦੀ ਏ, ਸਤਸੰਗਤ ਸੰਤ ਭਾਗ ਉਹ ਪਾਛੇ ਭਰੀ। ਸੰਤ ਕਿਸੇ ਵਿਖਾਵੇ ਦਾ ਨਾਮ ਨਹੀਂ, ਪਹਿਰਾਵੇ ਦਾ ਨਾਮ ਨਹੀਂ। ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤਰ, ਧਨ ਤੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹਨਾਂ ਸੰਤਾਂ ਦੇ ਮਗਰ ਇਹ ਲੱਗਣਾ ਚਾਹੁੰਦੀ ਏ, ਉਹਨਾਂ ਦਾ ਪਿੱਛਾ ਕਰਨਾ ਚਾਹੁੰਦੀ ਹੈ।
1: ਗੁਰ ਪਰਸਾਤੇ ਮਾਰੋ ਡਰੈ,
0: ਪਰ ਉਹਨਾਂ ਦੇ ਉੱਤੇ ਹੁੰਦੀ ਗੁਰੂ ਦੀ ਕਿਰਪਾ, ਗੁਰਪ੍ਰਸਾਦੀ। ਸੰਤਾਂ ਦੇ ਉੱਤੇ ਹੁੰਦੀ ਗੁਰੂ ਦੀ ਕਿਰਪਾ, ਅਕਾਲ ਪੁਰਖ ਦੀ ਕਿਰਪਾ। ਇਹਨੂੰ ਡਰ ਵੀ ਲੱਗਦਾ ਹੈ ਕਿ ਜੇ ਮੈਂ ਸੰਤਾਂ ਦੇ ਨੇੜੇ ਗਈ ਉਹਨਾਂ ਨੇ ਮੈਨੂੰ ਮਾਰਨਾ ਹੈ। ਗੁਰਪ੍ਰਸਾਦੀ ਮਾਰੋ ਡਰੈ, ਮਾਰ ਤੋਂ ਇਹ ਡਰਦੀ ਹੈ, ਕਿਉਂਕਿ ਸੰਤਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਇਸ ਵਾਸਤੇ ਰੱਬ ਦੇ ਪਿਆਰੇ ਗੁਰਮੁਖ ਜਨ ਜਿਹੜੇ ਹਨ ਉਹਨਾਂ ਦੇ ਇਹ ਨੇੜੇ ਨਹੀਂ ਜਾਂਦੀ।
1: ਸਾਕਤ ਕੀ ਉਹ ਪਿੰਡ ਪਰਾਇਣ,
0: ਸਾਕਤ ਅੱਖਰ ਬਾਣੀ ਦੇ ਅੰਦਰ ਬਹੁਤ ਆਇਆ, ਜਿਸ ਦੇ ਅੱਖਰੀ ਅਰਥ ਹਨ ਸ਼ਕਤੀ ਦਾ ਪੁਜਾਰੀ, ਮਾਇਆ ਦਾ ਪੁਜਾਰੀ, ਰੱਬ ਨਾਲੋਂ ਟੁੱਟਾ ਹੋਇਆ। ਸਾਕਤ ਬੰਦਿਆਂ ਦੀ ਇਹ ਜਿੰਦ ਜਾਨ ਹੈ, ਸਾਕਤ ਬੰਦੇ ਇਹਨੂੰ ਆਪਣੀ ਜਿੰਦ ਜਾਨ ਸਮਝਦੇ ਹਨ। ਇਸ ਮਾਇਆ ਨੂੰ ਜਿਹੜੇ ਮਾਇਆ ਦੇ ਪੁਜਾਰੀ ਨੇ ਉਹ ਆਪਣੀ ਜਿੰਦ ਜਾਨ ਸਮਝ ਕੇ ਇਸ ਨੂੰ ਆਪਣੇ ਨੇੜੇ ਰੱਖਦੇ ਹਨ।
1: ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ,
0: ਪਰ ਸਾਨੂੰ ਇਹ ਜਿਹੜੀ ਮਾਇਆ ਹੈ ਨਾ ਇਹ ਹੁਣ ਡੈਣ, ਤ੍ਰਖ ਤੋਂ ਭਾਵ ਹੈ ਭਿਆਨਕ, ਭਿਆਨਕ ਡੈਣ ਦੀ ਤਰ੍ਹਾਂ ਨਜ਼ਰ ਆਉਂਦੀ ਏ। ਕਿਉਂਕਿ ਸਾ ਸੰਗਤ ਇੱਕ ਕਹਾਵਤ ਆਪਣੇ ਮੂੰਹ ਤੇ ਆਮ ਚੜੀ ਹੋਈ ਏ, ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਏ। ਡਾਇਨ ਸ਼ਹਿਰੀ ਵੀਰਾਂ ਨੂੰ ਸ਼ੈਨ ਦੇ ਸੰਬੰਧ ਵਿੱਚ ਘੱਟ ਗਿਆਨ ਹੋਵੇ, ਪਰ ਪਿੰਡਾਂ ਦੇ ਅੰਦਰ ਇਹ ਅੱਖਰ ਜਿਹੜਾ ਨਾ ਬੜਾ ਵਰਤਿਆ ਜਾਂਦਾ ਹੈ। ਆ ਫਲਾਣੀ ਡੈਣ ਏ, ਫਲਾਣੇ ਨੇ ਫਲਾਣੇ ਨੂੰ ਖਾ ਲਿਆ। ਡੈਣ ਜਿਹੜੀ ਹੈ ਉਹਨੂੰ ਹਲਕ ਪੈ ਜਾਵੇ ਤੇ ਕਈ ਵਾਰੀ ਆਪਣਿਆਂ ਦਾ ਵੀ ਲਿਹਾਜ਼ ਨਹੀਂ ਕਰਦੀ, ਉਹਨੂੰ ਇਹ ਨਹੀਂ ਸਮਝ ਆਉਂਦੀ ਕਿ ਮੈਂ ਇਹਨੂੰ ਖਾਣਾ ਜਾਂ ਨਹੀਂ ਖਾਣਾ। ਭਗਤ ਜੀ ਆਖਦੇ ਨੇ ਮੈਨੂੰ ਤਾਂ ਇਹ ਭਿਆਨਕ ਡੈਣ ਦੀ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha, Williams Lake, BC, Canada ton. Tusi sanu apna salah mashwara den layi sade is number te sampark kar sakde ho, 250-392-3374. ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।